ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਮਰਥ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ।

ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ। ਤਿਤ ਸਰਵਰੜੇ ਪਹਿਲੇ ਨਿਵਾਸਾ, ਪਾਣੀ ਪਾਵਕ ਤਨੇ ਕੀਆ, ਪੰਕਜ ਮੋਹ ਪੱਗ ਨੀ ਚਾਲੈ, ਹਮ ਦੇਖਾ ਤੈਂ ਡੂਬੀ ਅਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਖ ਦਾ ਜਨਮ ਪਿਆ, ਪ੍ਰਣਵਤ ਨਾਨਕ ਤਨ ਕੀ ਸ਼ਰਣਾ, ਜਿੰਤੂ ਨਾਹੀ ਵਿਸਰਿਆ। ਆਸਾ ਮਹਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰਨ ਜਾਮ ਲਾਗ ਪਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਜਾਣੇ ਤੁਮਰਾ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ। ਨਾਨਕ ਦਾਸ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਖ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨੋ ਨਿਧਾਵੇ ਧਾਏ, ਸਭ ਥਾਈਂ ਹੋਏ ਸਹਾਇ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਦਾ ਰਾਖਾ ਆਪ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਆਧਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਗਰੀਬ ਨਿਵਾਜ ਪਾਤਸ਼ਾਹ ਜੀਓ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ, ਸੰਧਿਆ ਸਮੇਂ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਉਪਰੰਤ ਸੋ ਦਰ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੀ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ, ਸਰਬਾਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ।

ਧੰਨ ਵਾਹਿਗੁਰੂ ਸਾਹਿਬ ਜੀ। ਤੂੰ ਚੋ ਸੱਜਣ ਮੈਂਡਿਆ ਡੇ ਸਿਸ ਉਤਾਰ ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾਓ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਨ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾਗਾਂ ਦਾਗ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਾ ਬੈਸਣ ਨਾਹੀਂ ਜਾਏ ਕਰਮ ਮਿਲੈ ਆਖਣ ਤੇਰਾ ਨਾਉਂ

फिर होवे सार, नानक साचा सर्बदा तार, जे को डूबे

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋਂ ਵਡਭਾਗੇ, ਜਿੱਥੇ ਆਪ ਜੀਆਂ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸ਼ਬਦ ਚੌਂਕੀ ਉਪਰੰਤ ਸੋਹਦਾਰ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਗੁਰਦੁਆਰਾ ਸਾਹਿਬ ਵਿਖੇ ਅੱਜ ਗੁਰਬਾਣੀ ਸੰਥਿਆ ਦੀ ਕਲਾਸ ਆਰੰਭ ਹੋ ਰਹੀ ਹੈ। ਇਹ ਕਲਾਸ ਹਰ ਹਫ਼ਤੇ ਸੋਮਵਾਰ ਤੋਂ ਵੀਰਵਾਰ ਤੱਕ 7 ਵਜੇ ਤੋਂ ਲੈ ਕੇ 8 ਵਜੇ ਤੱਕ ਹੋਇਆ ਕਰੇਗੀ। ਜਿਨ੍ਹਾਂ ਨੇ ਵੀ ਇਸ ਕਲਾਸ ਦੇ ਵਿੱਚ ਹਿੱਸਾ ਲੈਣਾ ਹੋਵੇ ਉਹ ਆਪਣਾ ਨਾਮ ਅਤੇ ਫੋਨ ਨੰਬਰ ਬਾਹਰ ਡੈਸਕ ਉੱਤੇ ਲਿਖਵਾਉਣ ਦੀ ਕਿਰਪਾਲਤਾ ਕਰਨ ਜੀ। 13 ਅਪ੍ਰੈਲ ਦਿਨ ਐਤਵਾਰ ਸਵੇਰੇ 9:30 ਵਜੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਬਲਾਖੀਆਂ ਨੇ ਖੰਡੇ ਬਾਟੇ ਦੀ ਪੁੱਲ ਛਕਣੀ ਹੋਵੇ ਉਹ ਵੀ ਆਪਣਾ ਨਾਮ ਅਤੇ ਫੋਨ ਨੰਬਰ ਬਾਹਰ ਡੈਸਕ ਉੱਤੇ ਲਿਖਵਾਉਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ। ਆਓ ਤਿੰਨਾਂ ਦੇ ਜਿੱਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਸਾਂ ਸੰਗਤ ਜੀ ਨੇ ਹਾਜ਼ਰੀ ਪ੍ਰਵਾਨ ਕਰਨੀ ਅਤੇ ਕੀਰਤਨ ਕਰਨ ਤੋਂ ਹੋਈਆਂ ਬੁੱਲਾਂ ਦੇਖਿਆ ਬਖਸ਼ਣੀਆਂ ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ ਬੁੱਲਾਂ ਨੱਚ ਤਾਰਨੀ ਜੀ ਬੁਲਾਓ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ।
2: ਧੰਨਵਾਦ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨ ਜਥੇ ਦਾ ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਨੇ, ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ। ਆਪ ਸਮੂਹ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਕੋਟਾਨ ਕੋਟ ਵਧਾਈਆਂ। ਸਤਿਗੁਰੂ ਕਿਰਪਾ ਕਰਨ ਅਸੀਂ ਗੁਰੂ ਆਸ਼ੇ ਮੁਤਾਬਕ ਆਪਣਾ ਜੀਵਨ ਬਤੀਤ ਕਰ ਸਕੀਏ। ਇਸੇ ਸੰਬੰਧ ਵਿੱਚ ਹੀ ਗੁਰਦੁਆਰਾ ਸਾਹਿਬ ਵਿਖੇ ਅੱਜ ਗੁਰਬਾਣੀ ਸੰਥਿਆ ਕਲਾਸ ਆਰੰਭ ਹੋਣ ਜਾ ਰਹੀ ਹੈ। ਇਹ ਕਲਾਸ ਹਰ ਹਫ਼ਤੇ ਸੋਮਵਾਰ ਤੋਂ ਵੀਰਵਾਰ ਤੱਕ 7 ਵਜੇ ਤੋਂ ਲੈ ਕੇ 8 ਵਜੇ ਤੱਕ ਹੋਇਆ ਕਰੇਗੀ। ਜਿਨ੍ਹਾਂ ਨੇ ਵੀ ਇਸ ਕਲਾਸ ਦੇ ਵਿੱਚ ਹਿੱਸਾ ਲੈਣਾ ਹੋਵੇ ਉਹ ਕਿਰਪਾ ਕਰਕੇ ਆਪਣਾ ਨਾਮ ਅਤੇ ਫੋਨ ਨੰਬਰ ਡੈਸਕ ਉੱਤੇ ਲਿਖਾਉਣ ਦੀ ਕਿਰਪਾਲਤਾ ਕਰਨ ਜੀ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਸਵੇਰੇ 9:30 ਵਜੇ ਹੋਣਗੇ। ਜਿਨ੍ਹਾਂ ਬਿਲਾਕੀਆਂ ਨੇ ਖੰਡੇ ਬਾਟੇ ਦੀ ਪੋਲ ਛਕਣੀ ਹੋਵੇ ਉਹ ਵੀ ਕਿਰਪਾ ਕਰਕੇ ਆਪਣਾ ਨਾਮ ਅਤੇ ਫੋਨ ਨੰਬਰ ਨੋਟ ਕਰਵਾਉਣ ਦੀ ਕਿਰਪਾਲਤਾ ਕਰਨ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਆਓ ਤਿੰਨਾਂ ਪਾਸੋਂ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ।

ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ।

0: जय सो तन जान मसाण फरीदा जित तन बिरो ना उपजै सो तन जान मसाण जुगो जुग टल चवर छतर तखत दे मालक हाजरा हजूर जारा जहूर शब्द गुरु बाणी के बोहे थमरत के दाते दसा पातशाहिया दी जोत साहब सच्चे पातशाह सतगुरु श्री गुरु ग्रंथ साहब महाराज तिन्हां दी पावन पवित्र ते मुकद्दस हजूरी विच ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਸਿੰਘਾਂ ਪਾਸੋਂ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ ਤਵਾਉ ਸਾਧ ਸੰਗਤ ਸਮਾਂ ਹੈ ਲੜੀਵਾਰ ਚੱਲ ਰਹੀ ਭਗਤ ਸ਼ੇਖ ਫਰੀਦ ਸਾਹਿਬ ਦੇ ਪਾਵਨ ਸਲੋਕਾਂ ਦੀ ਵਿਚਾਰ ਦਾ ਵਿਚਾਰਾਂ ਨੂੰ ਅਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਗੁਰਾਂ ਦਾ ਉਹ ਪਰਉਪਕਾਰ ਦਾ ਸਾਡੇ ਉੱਤੇ ਦਿਨ ਹੈ 1 ਸਤੰਬਰ 1604 ਨੂੰ ਆਦਿ ਬੀੜ ਦਾ ਪਹਿਲਾ ਪ੍ਰਕਾਸ਼ ਜਿਹੜਾ ਹੈ ਉਹ ਦਰਬਾਰ ਸਾਹਿਬ ਦੇ ਵਿੱਚ ਹੋਇਆ। ਗੁਰਦੇਵ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੀ ਅਤੇ ਆਪਣੇ ਤੋਂ ਪਹਿਲੇ ਸਮੁੱਚੇ ਗੁਰੂ ਸਾਹਿਬ ਦੀ ਬਾਣੀ, ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਇਸੇ ਤਰੀਕੇ ਨਾਲ ਗੁਰਸਿੱਖਾਂ ਦੀ ਬਾਣੀ, ਕੁੱਲ ਮਿਲਾ ਕੇ ਇਹ 34 ਮਹਾਂਪੁਰਖ ਬਣਦੇ ਨੇ। ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ। 35ਵੇਂ ਮਹਾਂਪੁਰਖ ਜਿਨ੍ਹਾਂ ਦੀ ਬਾਣੀ ਗੁਰੂ ਕਲਗੀਧਰ ਮਹਾਰਾਜ ਨੇ ਆਪ ਦਰਜ ਕੀਤੀ ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਨ। ਤੋ ਉਸ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਜਦੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਮਹਾਰਾਜ ਦੀ ਬਾਣੀ ਦਾ ਪ੍ਰਕਾਸ਼ ਕੀਤਾ, ਉਸ ਬੀੜ ਨੂੰ ਆਪਾਂ ਆਦਿ ਬੀੜ ਕਹਿੰਦੇ ਹਾਂ, ਜਿਹੜੀ ਕਿ ਪਹਿਲੀ ਬੀੜ ਸੀ। ਤੋ ਤਕਰੀਬਨ ਉਸ ਬੀੜ ਦੀ ਸੰਪੂਰਨਤਾ ਉਪਰੰਤ ਜਿਹੜੀ ਕਿ ਰਾਮਸਰ ਸਰੋਵਰ ਦੇ ਕੰਢੇ ਉੱਤੇ ਬੈਠ ਕੇ ਭਾਈ ਗੁਰਦਾਸ ਸਾਹਿਬ ਵਰਗੇ ਲਿਖਾਰੀ ਲਾ ਕੇ ਮਹਾਰਾਜ ਨੇ ਸਾਰੀ ਬਾਣੀ ਜਿਹੜੀ ਹੈ ਉਹ ਲਿਖੀ ਇੱਕ ਥਾਂ ਦੇ ਉੱਤੇ, ਤੇ ਉੱਥੇ ਸਤਿਗੁਰੂ ਨੇ ਸਾਰਾ ਪ੍ਰਬੰਧ ਜਿਹੜਾ ਹੈ ਉਹ ਬੀੜ ਨੂੰ ਬੰਨਣ ਦਾ, ਜਿਲਦ ਬੰਨਣ ਦਾ ਸਾਰਾ ਜਿਹੜਾ ਕਾਰਜ ਹੈ ਉਸੇ ਧਰਤੀ ਦੇ ਉੱਤੇ ਕੀਤਾ। ਤੋ ਫਿਰ ਉਸ ਬੀੜ ਨੂੰ ਸਤਿਗੁਰੂ ਮਹਾਰਾਜ ਨੇ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ, ਜਿਸ ਵਕਤ ਬਾਬਾ ਬੁੱਢਾ ਜੀ ਸਭ ਤੋਂ ਪਹਿਲਾਂ ਉਸ ਬੀੜ ਵਿੱਚੋਂ ਹੁਕਮਨਾਮਾ ਸਾਹਿਬ ਲੈਂਦੇ ਨੇ, ਆਵਾਜ਼ਾਂ ਲੈਂਦੇ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਕਿਹਾ ਕਿ ਬੁੱਢਾ ਜੀ ਅਬ ਖੋਲੋ ਗ੍ਰੰਥ, ਲੇ ਆਵਾਜ਼ਾਂ ਸੁਣੇ ਸਭ ਪੰਥ। ਤੋ ਬਾਬਾ ਬੁੱਢਾ ਜੀ ਨੇ ਆਦਿ ਬੀੜ ਗ੍ਰੰਥ ਨੂੰ ਖੋਲਿਆ ਤੇ ਉਹਦੇ ਵਿੱਚੋਂ ਆਵਾਜ਼ਾਂ ਲਿਆ, ਤੇ ਆਵਾਜ਼ਾਂ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ, ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਤੋ ਅੱਜ ਜੋ ਇਤਿਹਾਸਕ ਸੁਭਾਗਾ ਦਿਹਾੜਾ ਹੈ, ਮੈਂ ਸਵੇਰ ਦਾ ਹੀ ਬੇਨਤੀ ਕਰ ਰਿਹਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਜਿਹੜੀ ਹੈ ਉਹ ਕੋਈ ਸਧਾਰਨ ਘਟਨਾ ਨਹੀਂ ਹੈ। ਸਤਿਗੁਰਾਂ ਨੇ ਸਾਡੇ ਉੱਤੇ ਬੜਾ ਵੱਡਾ ਇੱਕ ਪਰਉਪਕਾਰ ਕੀਤਾ ਹੈ। ਅਸੀਂ ਆਮ ਜਿਵੇਂ ਦੁਨੀਆਂ ਦੀ ਕੋਈ ਕਿਤਾਬ ਰਿਲੀਜ਼ ਹੁੰਦੀ ਹੈ, ਬੁੱਕ ਰਿਲੀਜ਼ ਹੁੰਦੀ ਹੈ, ਤੋ ਉਹਨੂੰ ਬੜਾ ਸਧਾਰਨ ਤਰੀਕੇ ਨਾਲ ਬੰਦਾ ਲੈਂਦਾ ਹੈ ਵੀ ਇੱਕ ਕਿਤਾਬ ਹੀ ਤੇ ਬਣੀ ਹੈ। ਪਰ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਇਤਿਹਾਸਿਕ ਤੌਰ ਉੱਤੇ ਇੱਕ ਬੜੀ ਵੱਡੀ ਘਟਨਾ ਸੀ, ਇੱਕ ਬੜਾ ਵੱਡਾ ਇੱਦਾਂ ਕਹਿ ਲਓ ਵੀ ਕੁੱਲ ਖਲਕਤ ਦੀ ਝੋਲੀ ਦੇ ਵਿੱਚ ਇਹ ਗ੍ਰੰਥ ਦਾ ਪੈਣਾ ਆਪਣੇ ਆਪ ਵਿੱਚ ਇੱਕ ਬੜਾ ਮਹਾਨ ਕਾਰਜ ਸੀ। तो इस तो पहला आदि बीड़ तो पहला गुरु ग्रंथ साहब महाराज तो पहला क्योंकि यह चेता रखो पहला गुरु ग्रंथ साहब लिए जो शब्द है वह आदि बीड़ वरत्या जाता है जदों तक गुरु गोबिंद सिंह महाराज ने यह नहीं कहा भी सब सिख नूं हुकम है गुरु मान्यो ग्रंथ उस तो पहला उन्हूं आदि बीड़ कहा जाता है। तो जदों आदि बीड़ दे विच गुरु तेग बहादुर साहब महाराज की बाणी महाराज ने दमदमा साहब के स्थान के उत्ते दर्ज की फिर इन्हू दमदमी बीड़ कहन लग पे। हुण दमदमा वैसे दो ने एक आनंदपुर साहब विच भी दमदमा है एक तलवंडी साबो विच दमदमा है। तो बहुते विद्वाना का जिहड़े जिहड़ा मत है वह भी है भी जिहड़ी गुरु तेग बहादुर साहब की बाणी गुरु कलगीधर महाराज ने दर्ज की वह आनंदपुर साहब विच जिहड़ा दमदमा साहब है उत्थे ही महाराज ने यह जिहड़ी बाणी है इहनू दर्ज किया है। तो खैर पहला इस ग्रंथ नूं जिहड़ा है आदि बीड़ कहा जाता सी फिर उस तो पहला इन पोथियां कहा जाता सी पोथी साहब भी कहा जाता सी पोथी साहब जिहड़ा एक वड आकार का जिहड़ा पोथा है बाणी का। तो भाई गुरदास साहब की रचना पढ़ोगे तो उन्होंने किताब भी किया है उन्हां दीआं वारां दे विच्चों ये गल मिल जाती है कि महाराज जदों बाणी लिखते ने तो उन्होंने कोल वह सारी बाणी मौजूद है। तो तुहानूं इतिहास के विच्चों जे इस गल नूं समझना होवे तो भाई गुरदास साहब ने अपनियां वारां दे विच्च ये गल दर्ज की है भी आसा हथ किताब कछ आसा कहिंदे ने डंडे नूं गुरु नानक साहब के हाथ में एक डंडा है तो एक किताब है वह किताब किहड़ी सी बाणी की पोथी सी। तो इस किताब नू फोलन लई मुसलमाना दे काजी कहिंदे ने भी सानू इस किताब नू फोल के दस हिंदू वड्डा है कि मुसलमान वड्डा है। तो वह भी दर्ज है भी पुछन फोल किताब नू हिंदू वड्डा के मुसलमान होई। तो जिहड़ी खास बेनती मैं तुहानू यह करनी चाहुंदा भी गुरु ग्रंथ साहब की आदि बीड़ का बनाउणा दुनिया के इतिहास के पूरी संसार की हिस्टरी विच कोई यह सधारण घटना नहीं है बड़ी महान घटना है क्योंकि गुरु ग्रंथ साहब तो पहला जिन्हें भी दुनिया उत्ते धार्मिक ग्रंथ ने उन्होंने किसी ने उहदे रहिबर ने नहीं लिखिया। मान लो जे तुसीं आखो भी अज बाइबल है तो वह ईसा मसीह ने लिखी है तो झूठ है। जे तुसीं आखो कुरान है तो वह हजरत मुहम्मद साहब ने लिखी है तो यह भी झूठ है। जे तुसीं इदां ही वेदा की गल करो जिन्ना धार्मिक साहित लिखिया गया है जिन्हों धार्मिक साहित कहा जाता है वो उन्हां दे बानियां तो कोई हजार साल पिछों लिखिया है कोई 700 साल पिछों लिखिया है कोई 2000 साल बाद पिछों लिखिया है। तो दुनिया ते इको एक ग्रंथ है जिन्हों गुरु साहब ने अपने हथीं लिखिया है तो अपने हथीं इहदे लड़ सानू ला के गए ने। तो तुसीं कदी सोच के वेखो जदों आपां इस्लाम मत की गल करते हैं कुरान ने जिहड़ी कुरान मजीद है इहदे बारे गल कही जाती है कि हजरत मुहम्मद साहब ने जिहड़ियां कुरान दीआं आयतां सन उत्थे शब्द आयतां वरत्या जांदा उन्हें कहा भी खजूर के पत्तियां दे उत्ते लिखियां जिहड़े खजूर के पत्ते होंदे सन ये भी चेते रखो कागज नहीं सी हुंदा पहला। तो कागज जदों आया सानू वह भी इतिहास पढ़ना पवेगा। तो वह लिखा जाता है कहा जाता है भी हजरत मुहम्मद साहब ने जिहड़ियां आयतां जिहड़ा उन्होंने इलहाम कोई होया अल्लाह वल्लों उन्होंने खजूर के पत्तियां दे उत्ते उन्हूं लिख दिता। एक दिन की होया भी वह खजूर के पत्ते बकरी खा गई। तो वह जिहड़ियां आयतां सी जिन्हों जुबानी याद सन जिन्हों कोई उपदेश जुबानी याद सी वह हजरत मुहम्मद साहब तो बाद जिहड़ा है वह लिखा गया। इस तरीके नाल जे तुसीं बाइबल की गल करो तो जिन्ना चिर तक जीजस क्राइस्ट इस दुनिया के उत्ते रहे उन्हां दे हुंदिआं कोई भी बाइबल जिहड़ी है वह लिखी नहीं गई बल्कि उन्हां तो बहुत समा बाद जिन्हां ने जीजस के नाँ ते जिहड़ा ईसाई धर्म खड़ा किया उन्होंने धार्मिक ग्रंथ लिखे ने जिन्हों अज आप बाइबल कहने वो भी दो वर्जन ने एक ओल्ड टैसटामेंट कहें एक न्यू टैसटामेंट कहें। तो इस करके इको एक वाहिद श्री गुरु ग्रंथ साहब महाराज संसार उत्ते धार्मिक पोथी हैं वो धार्मिक ग्रंथ हैं जिन्हों गुरु साहब ने आप बाणी उचारिया तो आप ही वह बाणी जिहड़ा है नालों नाल लिखते रहे संभाल करते रहे। ये यतन पहला कुछ हिस्टोरीकल कारण करके नहीं हो सकिया। तो एक खूबी जिहड़ी धन गुरु ग्रंथ साहब महाराज की होर है भी ये वो गुलदस्ता है जिदे विच ब्राह्मण भी है जिदे विच मुसलमान भी है जिदे विच वख वख जातां मजहबां दे नाल संबंधित जिहड़े रब की इबादत करन वाले भगत एक रब की विचार नूं मन्नण वालियां दी सारी बाणी महाराज ने आप दर्ज की है। ਤੋਂ ਇਹ ਇੱਕ ਇੰਡੀਆ ਦੀ ਧਰਤੀ 'ਤੇ ਨਹੀਂ ਪੂਰੇ ਸੰਸਾਰ ਦੇ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਸੀ ਵੀ ਜਦੋਂ ਸ਼ੇਖ ਫਰੀਦ ਸਾਹਿਬ ਵਰਗਿਆਂ ਦੀ ਬਾਣੀ ਵੀ ਇਹਦੇ ਵਿੱਚ ਦਰਜ ਹੈ, ਭਗਤ ਸਦਨਾ ਜੀ ਦੀ ਬਾਣੀ ਇਹਦੇ ਵਿੱਚ ਦਰਜ ਹੈ, ਭਗਤ ਰਵਿਦਾਸ ਜੀ ਦੀ ਬਾਣੀ ਇਹਦੇ ਵਿੱਚ ਦਰਜ ਹੈ, ਭਗਤ ਕਬੀਰ ਸਾਹਿਬ ਦੀ ਬਾਣੀ ਇਹਦੇ ਵਿੱਚ ਦਰਜ ਹੈ, ਨਾਮਦੇਵ, ਕਿੰਨੇ ਐਸੇ ਭਗਤ ਨੇ ਜਿਹੜੇ ਵੱਖ ਵੱਖ ਜ਼ਾਤਾਂ ਦੇ ਨਾਲ, ਜਿਨ੍ਹਾਂ ਦਾ ਗੁਰੂ ਨਾਨਕ ਸਾਹਿਬ ਦੇ ਨਾਲ ਵੀ ਕੋਈ ਸੰਬੰਧ ਨਹੀਂ ਹੈ, ਉਹਨਾਂ ਦੀ ਬਾਣੀ ਵੀ ਮਹਾਰਾਜ ਨੇ ਜਿਹੜੀ ਹੈ ਇਸ ਮਹਾਨ ਗ੍ਰੰਥ ਦੇ ਵਿੱਚ ਦਰਜ ਕੀਤੀ ਹੈ। ਫਿਰ ਜੇ ਤੁਸੀਂ ਬੋਲੀ ਦੇ ਪੱਖ ਤੋਂ ਵੇਖੋ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਅਰਬੀ, ਫਾਰਸੀ, ਹਿੰਦੀ, ਇਸੇ ਤਰੀਕੇ ਨਾਲ ਪੰਜਾਬੀ ਦੇ ਜਿੰਨੇ ਵਰਜ਼ਨ ਨੇ, ਇਸੇ ਤਰੀਕੇ ਨਾਲ ਹਿੰਦੁਸਤਾਨ ਵਿੱਚ ਮਰਾਠੀ ਬੋਲੀ ਜਾਂਦੀ ਹੈ, ਗੁਜਰਾਤੀ ਬੋਲੀ ਜਾਂਦੀ ਹੈ, ਜਿੰਨੀਆਂ ਭਾਸ਼ਾਵਾਂ ਨੇ ਉਹ ਸਾਰੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਹਨਾਂ ਦੇ ਸ਼ਬਦ ਜਿਹੜੇ ਨੇ ਤਕਰੀਬਨ ਵਰਤੇ ਗਏ ਨੇ। ਤੋ ਮਹਾਰਾਜ ਨੇ ਇੱਕ ਜਿਹੜੀ ਬੌਂਡ, ਇੱਕ ਜਿਹੜੀਆਂ ਹੱਦਾਂ ਤੈਅ ਕੀਤੀਆਂ ਹੋਈਆਂ ਸਨ, ਜਿਵੇਂ ਇੱਕ ਗੱਲ ਨੂੰ ਸਮਝੋ ਸਾਰੇ ਜਾਣੇ ਵੀ ਇੱਕ ਹਿੰਦੂ ਸੰਸਕ੍ਰਿਤੀ ਦੇ ਵਿੱਚ ਜਿਹੜੀ ਬੋਲੀ ਹੈ ਉਹਨੂੰ ਸੰਸਕ੍ਰਿਤ ਨੂੰ ਪ੍ਰਮੁੱਖ ਕਰਕੇ ਮੰਨਿਆ ਗਿਆ। ਉਹਨਾਂ ਨੇ ਕਿਹਾ ਵੀ ਸੰਸਕ੍ਰਿਤ ਜਿਹੜੀ ਹੈ ਉਹ ਕਿਹਦੀ ਭਾਸ਼ਾ ਹੈ, ਰੱਬ ਦੀ ਭਾਸ਼ਾ ਹੈ। ਅਤੇ ਉਹ ਜਿਹੜੀ ਸੰਸਕ੍ਰਿਤ ਸੀ ਉਹ ਆਮ ਬੰਦਿਆਂ ਦੀ ਪਹੁੰਚ ਦੇ ਵਿੱਚ ਨਹੀਂ ਆਈ। ਅੱਜ ਵੀ ਜਿਹੜਾ ਹੈ ਨਾ, ਤੁਸੀਂ ਇੰਡੀਆ ਦੇ ਵਿੱਚ ਜੇ ਕਿਸੇ ਨੇ ਸੰਸਕ੍ਰਿਤ ਰੱਖਣੀ ਹੋਵੇ, ਮੰਨ ਲਓ ਗ੍ਰੈਜੂਏਸ਼ਨ ਦੇ ਵਿੱਚ ਸੰਸਕ੍ਰਿਤ ਨਾ ਰੱਖਣੀ ਹੋਵੇ, ਤਾਂ ਸਰਕਾਰ ਉਹਦੀ ਸਪੋਰਟ ਕਰਦੀ ਹੈ ਵੀ ਤੁਸੀਂ ਇਸ ਭਾਸ਼ਾ ਨੂੰ ਪੜ੍ਹੋ, ਕਿਉਂਕਿ ਪੜ੍ਹਨ ਵਾਲੇ ਉਹਨੂੰ ਹੁਣ ਨਹੀਂ ਮੌਜੂਦ, ਕਿਉਂਕਿ ਆਮ ਬੰਦਿਆਂ ਦੀ ਪਹੁੰਚ ਦੇ ਵਿੱਚੋਂ ਇਹ ਜਿਹੜੀ ਭਾਸ਼ਾ ਹੈ ਇਹ ਪਾਸੇ ਹੋ ਗਈ। ਤੋ ਜਿੰਨੇ ਧਾਰਮਿਕ ਗ੍ਰੰਥ ਸੀ ਉਹ ਤਕਰੀਬਨ ਕਿਹਦੇ ਵਿੱਚ ਲਿਖੇ ਗਏ, ਸੰਸਕ੍ਰਿਤ ਦੇ ਸਲੋਕਾਂ ਵਿੱਚ, ਜਿਹੜੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ, ਉਹਨਾਂ ਨੂੰ ਸਮਝ ਨਹੀਂ ਸੀ ਲੱਗਦੀ ਵੀ ਅਸੀਂ ਕੀ ਪੜ੍ਹ ਰਹੇ ਹਾਂ। ਤੋ ਉਹ ਕੰਮ ਹੋ ਗਿਆ ਪੰਡਤਾਂ ਦਾ, ਜਦੋਂ ਉਹ ਭਾਸ਼ਾ ਦੇ ਉੱਤੇ ਪੰਡਤਾਂ ਦਾ ਕਬਜ਼ਾ ਹੋ ਗਿਆ ਤੇ ਫਿਰ ਆਮ ਸਧਾਰਨ ਲੋਕ ਉਸ ਭਾਸ਼ਾ ਦੇ ਨਾਲ ਉਹ ਟੁੱਟ ਗਿਆ, ਉਹਨੂੰ ਸਮਝਣ ਵਿੱਚ ਮੁਸ਼ਕਲ ਆਉਣ ਲੱਗ ਪਈ। ਇੱਦਾਂ ਹੀ ਤੁਸੀਂ ਜੇ ਇਸਲਾਮ ਦੀ ਗੱਲ ਕਰੋਗੇ ਤੇ ਇੱਥੇ ਜਿਹੜੀ ਅੱਲਾਹ ਦੀ ਭਾਸ਼ਾ ਕਹੀ ਗਈ ਉਹ ਅਰਬੀ ਕਹੀ ਗਈ, ਕਿਉਂਕਿ ਕੁਰਾਨ ਜਿਹੜੀ ਹੈ ਉਹ ਕਿਹਦੇ ਵਿੱਚ ਹੈ, ਅਰਬੀ ਵਿੱਚ। ਹਾਂ, ਉਹਨਾਂ ਨੇ ਚਲੋ ਇਹ ਕੰਮ ਕੀਤਾ ਵੀ ਬੜਾ ਤਰਜਮਾ ਉਹਨਾਂ ਨੇ, ਅੱਜ ਕੁਰਾਨ ਦਾ ਤਕਰੀਬਨ ਦੁਨੀਆ ਦੀ ਹਰ ਭਾਸ਼ਾ ਦੇ ਵਿੱਚ ਤਰਜਮਾ ਜਿਹੜਾ ਹੈ ਉਹ ਮਿਲ ਜਾਂਦਾ। ਪਰ ਸਾਡੀ ਬਦਕਿਸਮਤੀ ਹੈ ਵੀ ਸਾਡੇ ਵਿੱਚ ਅਜਿਹਾ ਜਿਹੜਾ ਹੈ ਉਹ ਨਹੀਂ ਹੋ ਸਕਿਆ। ਵੱਧ ਤੋਂ ਵੱਧ ਇੰਗਲਿਸ਼ ਵਿੱਚ ਜਾਂ ਕੋਈ ਉਰਦੂ ਵਿੱਚ ਜ਼ਰੂਰ ਸਾਨੂੰ ਮਿਲ ਜਾਂਦਾ, ਜਿਵੇਂ ਜਪਜੀ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ, ਪਰ ਹੋਰ ਭਾਸ਼ਾ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ, ਗੁਰੂ ਗ੍ਰੰਥ ਸਾਹਿਬ ਦੀ ਫਿਲੋਸਫੀ ਦਾ ਜਿਹੜਾ ਤਰਜਮਾ ਹੈ ਉਹ ਨਹੀਂ ਕਰ ਸਕੇ। ਉਹਦਾ ਵੀ ਇੱਕ ਰੀਜ਼ਨ ਹੈ, ਕਿਉਂਕਿ ਜਿੱਡੀ ਸ਼ਿੱਦਤ ਨਾਲ ਇਸਲਾਮ ਦੇ ਬੱਚਿਆਂ ਨੇ ਉਸ ਚੀਜ਼ ਨੂੰ ਅਪਣਾਇਆ, ਉੱਡੀ ਸ਼ਿੱਦਤ ਨਾਲ ਸਾਡੇ ਬੱਚਿਆਂ ਨੇ ਇਸ ਚੀਜ਼ ਨੂੰ ਅਪਣਾਇਆ ਨਹੀਂ ਹੈ। ਮਤਲਬ ਕਿੰਨੇ ਐਸੇ ਸਾਡੇ ਆਪਣੇ ਬੱਚੇ ਹੋਣ ਜਿਹੜੇ ਕਹਿਣ ਵੀ ਮੈਂ ਪਹਿਲਾਂ ਇੰਗਲਿਸ਼ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ ਜਪਜੀ ਸਾਹਿਬ ਦੇ ਅਰਥ ਪੜ੍ਹ ਕੇ, ਜਪਜੀ ਸਾਹਿਬ ਦੀ ਬਾਣੀ ਨੂੰ ਸਮਝ ਕੇ ਵਿਚਾਰ ਕੇ ਫਿਰ ਮੈਂ ਉਹਦਾ ਫ੍ਰੈਂਚ ਵਿੱਚ, ਸਪੈਨਿਸ਼ ਵਿੱਚ ਜਾਂ ਹੋਰ ਭਾਸ਼ਾਵਾਂ ਦੇ ਵਿੱਚ ਜਿਹੜਾ ਹੈ ਉਹ ਤਰਜਮਾ ਕਰਕੇ ਦੁਨੀਆ ਦੇ ਅੱਗੇ ਰੱਖਣਾ, ਤਾਂ ਨਹੀਂ ਹੋ ਸਕਿਆ। ਅਸੀਂ ਆਪਣੇ ਇਸ ਮਤ ਨੂੰ, ਤੁਹਾਨੂੰ ਹੈਰਾਨਗੀ ਹੋਵੇਗੀ, ਮੈਂ ਜਦੋਂ ਲਾਸਟ ਟਾਈਮ 'ਤੇ ਇੰਡੀਆ ਨੂੰ ਗਿਆ ਨਾ, ਅਤੇ ਮੈਂ ਮੇਰੀ ਜਿਹੜੀ ਫਲਾਈਟ ਸੀ ਉਹ ਸੀ ਇਸਲਾਮੀ ਕੰਟਰੀਆਂ ਦੀ, ਮੇਰੇ ਖਿਆਲ ਅਰਬ ਅਮੀਰਾਤ ਦੀ ਕੋਈ ਫਲਾਈਟ ਨਹੀਂ, ਕਤਰ ਏਅਰਵੇਜ਼ ਦੀ ਫਲਾਈਟ ਸੀ। ਅਤੇ ਕਤਰ ਏਅਰਵੇਜ਼ ਦੀ ਉਸ ਫਲਾਈਟ ਦੇ ਵਿੱਚ ਜਿਹੜਾ ਸਾਹਮਣੇ ਸਕਰੀਨ ਲੱਗੀ ਹੁੰਦੀ, ਜਿਵੇਂ ਜਹਾਜ਼ਾਂ ਦੇ ਵਿੱਚ ਸਾਰਿਆਂ 'ਚ ਤਕਰੀਬਨ ਲੱਗੀ ਹੈ, ਅਤੇ ਉੱਥੇ ਉਹਨਾਂ ਨੇ ਕੁਰਾਨ ਜਿਹੜੀ ਹੈ ਉਹ ਉਹਦੇ ਵਿੱਚ ਸੀ, ਉਹ ਜਿਹੜੀ ਸਕਰੀਨ ਅੱਗੇ ਚੱਲਦੀ ਸੀ ਉਹਦੇ ਵਿੱਚ ਕੁਰਾਨ ਸੀ। ਅਤੇ ਮੈਂ ਯਤਨ ਕੀਤਾ ਵੀ ਚਲੋ ਵਿਹਨੇ ਨੂੰ ਖੋਲ੍ਹ ਕੇ, ਜਦੋਂ ਮੈਂ ਖੋਲ੍ਹਿਆ ਤਾਂ ਕੁਰਾਨ ਦਾ ਜਿਹੜਾ ਹੈ ਉਹ ਪੰਜਾਬੀ ਵਿੱਚ ਵਰਜ਼ਨ ਵੀ ਉਹਦੇ ਵਿੱਚ ਅਵੇਲੇਬਲ ਸੀ, ਹਿੰਦੀ ਵਿੱਚ ਵੀ ਅਵੇਲੇਬਲ ਸੀ, ਕੁਰਾਨ ਜਿਹੜੀ ਸੀ ਉਹ ਇੰਗਲਿਸ਼ ਵਿੱਚ ਵੀ ਅਵੇਲੇਬਲ ਸੀ, ਪੰਜਾਬੀ ਵਿੱਚ ਤੇ ਅਵੇਲੇਬਲ। ਵੇਖੋ ਵੀ ਜਿਹੜਾ ਬੰਦਾ ਯਾਤਰਾ ਕਰ ਰਿਹਾ ਉਹਦੇ ਲਈ ਅਗਲਿਆਂ ਨੇ ਇਹ ਸਹੂਲਤ ਜਿਹੜੀ ਹੈ ਵੀ ਜੇ ਤੁਸੀਂ ਕੁਰਾਨ ਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਅਸੀਂ ਦੁਨੀਆ ਦੀ ਹਰ ਤਕਰੀਬਨ ਲੈਂਗੁਏਜ ਜਿਹੜੀ ਬੋਲੀ ਜਾਂਦੀ ਹੈ ਉਹਦੇ ਵਿੱਚ ਉਹਦਾ ਤਰਜਮਾ ਕਰਕੇ ਤੁਹਾਡੇ ਅੱਗੇ ਜਿਹੜਾ ਹੈ ਉਹ ਰੱਖ ਦਿੱਤਾ, ਤੁਸੀਂ ਪੜ੍ਹ ਲਓ। ਤਾਂ ਸਾਡੀ ਮੁਸ਼ਕਲ ਇਹ ਹੈ ਕਿ ਸਾਡੇ ਘਰਾਂ ਦੇ ਵਿੱਚ ਪਹਿਲੀ ਗੱਲ ਬਾਣੀ ਦੀਆਂ ਪੋਥੀਆਂ ਲੱਭਦੀਆਂ ਨਹੀਂ, ਇੱਕ ਤਾਂ ਆ ਬੇਅਦਬੀ ਮਹਿਕਮਾ ਜਿਹੜਾ ਹੈ ਜਿਹੜਾ ਵਾਧੂ ਦਾ ਰੌਲਾ ਕਈ ਵਾਰ ਪਾ ਲੈਂਦਾ ਹੈ। ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀਆਂ ਪੋਥੀਆਂ ਵੀ ਲੋਕ ਡਰਦੇ ਆ ਗੁਰਦੁਆਰਿਆਂ ਵਿੱਚ ਛੱਡ ਆਏ ਵੀ ਕੱਲ੍ਹ ਨੂੰ ਇਹਨਾਂ ਦਾ ਕੀ ਪਤਾ ਵੀ ਕਿਹੜੀ ਕਿਹਦੇ ਸਿਰ ਉੱਤੇ ਤਲਵਾਰ ਰੱਖ ਕੇ ਆਖਣ ਵੀ ਤੁਸੀਂ ਦੇ ਮਹਾਰਾਜ ਦੀ ਬੇਅਦਬੀ ਕਰਦੇ ਹੋ, ਤੁਸੀਂ ਦੇ ਬਾਣੀ ਦੀ ਬੇਅਦਬੀ ਕਰਦੇ ਹੋ। ਤਾਂ ਤੁਸੀਂ ਵੇਖੋ ਅਗਲੀਆਂ ਕਮਿਊਨਿਟੀਆਂ ਕਿੱਥੋਂ ਤੱਕ ਪਹੁੰਚ ਗਈਆਂ ਵੀ ਉਹਨਾਂ ਨੇ ਕੁਰਾਨ ਦੀਆਂ ਜਿਹੜੀਆਂ ਹੈ ਉਹ ਕਈ ਭਾਸ਼ਾਵਾਂ ਵਿੱਚ ਉਹਨੂੰ ਟਰਾਂਸਲੇਟ ਕੀਤਾ ਤਾਂ ਕਿ ਲੋਕਾਂ ਤੱਕ ਪਹੁੰਚਣ। ਅੱਜ ਵੀ ਤੁਸੀਂ ਪੰਜਾਬ ਦੇ ਪਿੰਡਾਂ ਵਿੱਚ ਵੇਖੋ ਕ੍ਰਿਸਚਨ ਜਾ ਕੇ ਲੋਕਾਂ ਦੇ ਹੱਥਾਂ ਵਿੱਚ ਬਾਈਬਲ ਰੱਖਦੇ ਫਿਰਦੇ ਨੇ ਵੀ ਲੈ ਜਾਓ ਕੋਈ ਗੱਲ ਨਹੀਂ ਵੀ ਪੜ੍ਹਨੀ ਤਾਂ ਵੀ ਲੈ ਜਾਓ, ਵੀ ਤੁਸੀਂ ਖੜੋ ਤਾਂ ਸਹੀ ਆਪਣੇ ਘਰੇ ਜਾ ਕੇ ਰੱਖੋ ਤੁਸੀਂ, ਪਰ ਸਾਡੀ ਮੁਸ਼ਕਲ ਹੈ ਵੀ ਏਡਾ ਮਹਾਨ ਗ੍ਰੰਥ, ਏਡੀ ਮਹਾਨ ਵਿਚਾਰ ਦੇ ਮਾਲਕ ਹੋਣ ਦੇ ਬਾਵਜੂਦ ਵੀ ਅਸੀਂ ਦੂਜਿਆਂ ਨੂੰ ਤੇ ਕੀ ਸੁਨੇਹਾ ਦੇਣਾ ਸੀ, ਅਜੇ ਸਾਨੂੰ ਆਪ ਹੀ ਜਿਹੜੀ ਹੈ ਉਹ ਗੱਲ ਸਮਝ ਨਹੀਂ ਲੱਗੀ। ਕਿੰਨੇ ਵਰੇ ਹੋ ਗਏ ਜਪਜੀ ਸਾਹਿਬ ਦਾ ਪਾਠ ਉਚਾਰਨ ਕੀਤਿਆਂ ਨੂੰ, ਪਰ ਅਸੀਂ ਕਦੀ ਯਤਨ ਨਹੀਂ ਕੀਤਾ ਵੀ ਇਸ ਜਪਜੀ ਸਾਹਿਬ ਦੇ ਅਰਥ ਕੀ ਨੇ, ਮੈਂ ਕਦੀ ਬਹਿ ਕੇ ਆਪ ਪੜ੍ਹ ਲਵਾਂ, ਵਿਚਾਰ ਲਵਾਂ। ਤੋ ਸਾਨੂੰ ਇਹ ਇਹ ਜ਼ਰੂਰੀ ਹੈ ਵੀ ਆਪਾਂ ਗੁਰਬਾਣੀ, ਜਿਹੜਾ ਏਡਾ ਮਹਾਨ ਕਾਰਜ ਮਹਾਰਾਜ ਨੇ ਅੱਜ ਦੇ ਦਿਨ ਕੀਤਾ ਸੀ, ਅਤੇ ਇਸ ਕਾਰਜ ਦਾ ਕਰਕੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੱਕ ਹੋਈ ਵੀ ਇੱਕ ਧਾਰਮਿਕ ਗ੍ਰੰਥ ਰਚਨ ਕਰਕੇ ਉਹਨਾਂ ਦੀ ਸ਼ਹਾਦਤ ਤੱਕ ਹੋਈ, ਉਹਨਾਂ ਨੂੰ ਤਤੀਆਂ ਤਵੀਆਂ ਤੱਕ ਬੈਠਣਾ ਪਿਆ। ਅਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਬੇਸ਼ੱਕ ਅੱਜ ਨਮਸਕਾਰ ਕਰਦੇ ਹਾਂ, ਪਰ ਯਤਨ ਨਹੀਂ ਕਰਦੇ ਵੀ ਇਹਦੇ ਵਿੱਚ ਲਿਖਿਆ ਕੀ ਹੈ ਉਹਨੂੰ ਵੀ ਆਪਾਂ ਵਿਚਾਰ ਲਈਏ। ਤੋ ਯਤਨ ਕਰਿਆ ਕਰੋ। ਖੈਰ, ਆਪਾਂ ਜਿੱਥੇ ਅੱਜ ਤੁਹਾਨੂੰ ਸਾਰਿਆਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਯਾਦ ਪੀੜ ਹੈ ਉਹਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ, ਉੱਥੇ ਆਪਾਂ ਯਤਨ ਕਰ ਰਹੇ ਹਾਂ ਸ਼ੇਖ ਫਰੀਦ ਸਾਹਿਬ ਦੇ ਪਾਵਨ ਬਚਨਾਂ ਨੂੰ ਵਿਚਾਰਨ ਦਾ। ਤੋ ਸ਼ੇਖ ਫਰੀਦ ਸਾਹਿਬ ਦਾ ਅੱਜ ਦਾ ਜਿਹੜਾ ਬਚਨ ਹੈ ਉਹ ਕਹਿੰਦੇ, ਜੋ ਬਨ ਜਾਂਦੇ ਨਾ ਡਰਾਂ। ਜੋਬਨ ਕਹਿੰਦੇ ਨੇ ਜੀ ਜਵਾਨੀ ਨੂੰ, ਆਖਿਆ ਜਵਾਨੀ ਦੇ ਚਲੇ ਜਾਣ ਦਾ ਕੋਈ ਡਰ ਨਹੀਂ ਹੈ। ਜੇ ਸ਼ੈ ਪ੍ਰੀਤ ਨਾ ਜਾਏ, ਪਰ ਮੇਰੀ ਆਪਣੇ ਗੁਰੂ ਦੇ ਨਾਲੋਂ, ਆਪਣੇ ਖਸਮ ਦੇ ਨਾਲੋਂ ਪ੍ਰੀਤ ਨਹੀਂ ਟੁੱਟਣੀ ਚਾਹੀਦੀ। ਮੁਹੱਬਤ ਦਾ ਨਾ ਹੋਣਾ, ਪ੍ਰੀਤ ਦਾ ਟੁੱਟ ਜਾਣਾ ਸਭ ਤੋਂ ਜ਼ਿਆਦਾ ਖਤਰਨਾਕ ਹੈ। ਜਵਾਨੀ ਤਾਂ ਇੱਕ ਦਿਨ ਚਲੀ ਜਾਣੀ ਹੈ, ਸਰੀਰ ਜਿਹੜਾ ਹੈ ਇਹਨੇ ਤਾਂ ਢਲ ਜਾਣਾ, ਪਰ ਜਿਹੜੀ ਮੇਰੀ ਆਪਣੇ ਰੱਬ ਨਾਲ, ਆਪਣੇ ਖਸਮ ਨਾਲ ਜਿਹੜੀ ਮੇਰੀ ਪ੍ਰੀਤ ਹੈ ਨਾ, ਜਿਹੜਾ ਮੇਰਾ ਪਿਆਰ ਹੈ, ਜਿਹੜੀ ਮੇਰੀ ਮੁਹੱਬਤ ਹੈ, ਬਾਬਾ ਜੀ ਕਹਿੰਦੇ ਇਹ ਨਹੀਂ ਜਾਣੀ ਚਾਹੀਦੀ। ਜਵਾਨੀ ਬੇਸ਼ੱਕ ਚਲੀ ਜਾਵੇ, ਖਤਮ ਹੋ ਜਾਵੇ, ਪਰ ਮੈਂ ਇਹ ਨਹੀਂ ਸੁਣ ਸਕਦਾ ਵੀ ਮੇਰੀ ਰੱਬ ਦੇ ਨਾਲੋਂ ਪ੍ਰੀਤ ਘੱਟ ਗਈ ਹੈ। ਆਪਾਂ ਬਾਣੀ ਦੇ ਵਿੱਚੋਂ ਜਦੋਂ ਇਹਦੇ ਬਾਰੇ ਪੜ੍ਹਦੇ ਹਾਂ, ਤੇ ਇੱਕ ਥਾਂ ਉੱਤੇ ਰਵਿਦਾਸ ਜੀ ਨੇ ਬੜਾ ਕੀਮਤੀ ਬਚਨ ਰੱਖਿਆ। ਉਹ ਕਹਿੰਦੇ ਨੇ, ਜਿਹੜੀ ਮੇਰੀ ਰੱਬ ਦੇ ਨਾਲ ਪ੍ਰੀਤ ਹੈ ਨਾ, ਮੈਂ ਬੜੀ ਮਹਿੰਗੀ ਲਈ ਹੈ। ਮੇਰਾ ਆਪਣੇ ਰੱਬ ਦੇ ਨਾਲ, ਆਪਣੇ ਗੁਰੂ ਦੇ ਨਾਲ ਮੁਹੱਬਤ ਹੈ, ਬੜਾ ਮਹਿੰਗਾ, ਬੜਾ ਮੁੱਲ ਤਾਰਿਆ ਇਹਦਾ ਮੈਂ। ਉਹ ਕਹਿੰਦੇ ਨੇ, ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੈ। ਆਖਿਆ ਮਤਾਂ ਕਿਤੇ ਮੇਰੀ ਜਿਹੜੀ ਉਸ ਸ੍ਰਿਸ਼ਟੀ ਦੇ ਸਵਾਮੀ ਅਕਾਲ ਪੁਰਖ ਦੇ ਨਾਲ, ਗੁਰੂ ਨਾਲ, ਸਿੱਖੀ ਨਾਲ ਪ੍ਰੀਤ ਹੈ, ਉਹ ਕਿਤੇ ਘੱਟ ਜਾਵੇ। ਪੁੱਛਿਆ ਰਵਿਦਾਸ ਸਾਹਿਬ ਕਿਉਂ? ਆਖਿਆ ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਇਹ ਪ੍ਰੀਤ ਮੈਂ ਬੜੀ ਮਹਿੰਗੀ ਲਈ ਹੈ, ਜਿਹੜੀ ਸਿੱਖੀ ਵੀ ਹੈ ਨਾ, ਇਹ ਸਾਡੇ ਗੁਰੂਆਂ ਨੇ ਬੜੀ ਮਹਿੰਗੀ, ਬੜਾ ਮਹਿੰਗਾ ਮੁੱਲ ਤਾਰ ਕੇ ਸਾਡੀ ਝੋਲੀ ਦੇ ਵਿੱਚ ਪਾਈ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਗੁਰੂ ਜਿਹੜਾ ਹੈ ਨਾ, ਬੜਾ ਮਹਿੰਗਾ ਮੁੱਲ ਤਾਰ ਕੇ ਤੁਹਾਡੀ ਝੋਲੀ ਵਿੱਚ। ਦੋਵੇਂ ਗੱਲਾਂ ਨੇ ਜੀ, ਗੁਰੂ ਗ੍ਰੰਥ ਸਾਹਿਬ ਪੰਥ ਦੀ ਝੋਲੀ 'ਚ ਹੈ ਅਤੇ ਪੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਝੋਲੀ 'ਚ ਹੈ, ਦੋਵੇਂ ਇੱਕ ਦੂਜੇ ਤੋਂ ਵੱਖਰੇ ਨਹੀਂ। ਤੋ ਬਾਣੀ ਨੂੰ ਸਤਿਗੁਰ ਨੇ ਸਾਡੀ ਝੋਲੀ ਵਿੱਚ ਪਾਇਆ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਵੀ ਤੁਹਾਨੂੰ, ਜਿਵੇਂ ਨਾ ਕੋਈ ਸਿਆਣਾ ਬੰਦਾ ਆਪਣੇ ਤਜਰਬੇ ਵਿੱਚੋਂ ਕੋਈ ਡੂੰਘੀ ਗੱਲ ਤੁਹਾਨੂੰ ਸਮਝਾ ਜਾਵੇ, ਅਤੇ ਜਦੋਂ ਸ਼ਬਦ ਦੇ ਲੜ ਤੁਹਾਨੂੰ ਸਾਰਿਆਂ ਨੂੰ ਲਾ ਦਿੱਤਾ ਨਾ, ਅਤੇ ਮਹਾਰਾਜ ਨੇ ਬੜੀ ਡੂੰਘੀ ਗੱਲ ਤੁਹਾਨੂੰ ਸਮਝਾਈ ਸੀ, ਕਦੀ ਆਪਣੀ ਜ਼ਿੰਦਗੀ ਵਿੱਚ ਸਰੀਰਾਂ ਪਿੱਛੇ ਨਾ ਲੱਗਿਓ। ਸਮਝੇ ਬੇਨਤੀ ਨੂੰ? ਸ਼ਬਦ ਦੇ ਲਾੜ ਲਾ ਕੇ ਤੁਹਾਨੂੰ ਬਾਬੇ ਨੇ ਇਹ ਡੂੰਘੀ ਗੱਲ ਸਮਝਾਈ ਸੀ ਵੀ ਕਦੀ ਆਪਣੀ ਜ਼ਿੰਦਗੀ ਵਿੱਚ ਕਿਸੇ ਸਰੀਰ ਦੇ ਉਪਾਸ਼ਕ ਨਾ ਬਣਿਓ, ਕਿਸੇ ਬਾਡੀ ਨੂੰ ਨਾ ਪੂਜਿਓ। ਹੁਣ ਤਾਂ ਅਸੀਂ ਜਦੋਂ ਇਸ ਗੱਲ ਨੂੰ ਸਮਝ ਨਹੀਂ ਸਕੇ, ਹੁਣ ਮੰਨ ਲਓ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜਦੋਂ ਸੰਸਾਰ ਤੋਂ ਜਾਣ ਲੱਗਦੇ ਨੇ, ਤੇ ਉਹ ਆਪਣੇ ਸਿੱਖਾਂ ਨੂੰ, ਆਪਣੇ ਪਿਆਰਿਆਂ ਨੂੰ ਕਹਿ ਕੇ ਜਾਂਦੇ ਨੇ ਵੀ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗ੍ਰੰਥ ਕੀ ਹੈ? ਬਾਣੀ ਹੈ ਨਾ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਤੋ ਗੁਰੂ ਨੂੰ ਸਿੱਖਾਂ ਨੇ ਇਹ ਪੁੱਛਿਆ ਵੀ ਮਹਾਰਾਜ ਫਿਰ ਸਰੀਰ ਦਾ ਕੀ ਬਣੇਗਾ? ਉਹਨਾਂ ਨੇ ਆਖਿਆ ਆਤਮਾ ਗ੍ਰੰਥ ਵਿੱਚ ਅਤੇ ਸਰੀਰ ਪੰਥ ਵਿੱਚ। ਤੋ ਬੜੀ ਪ੍ਰਚਲਿਤ ਗੱਲ ਹੈ ਵੀ ਬਾਬੇ ਨੇ ਆਖਿਆ ਵੀ ਮੇਰੀ ਜਿਹੜੀ ਆਤਮਾ ਹੈ ਨਾ, ਉਹ ਗ੍ਰੰਥ ਹੈ, ਉਹ ਗੁਰੂ ਦਾ ਸ਼ਬਦ ਹੈ, ਉਪਦੇਸ਼ ਹੈ, ਅਤੇ ਜੇ ਤੁਸੀਂ ਸਰੀਰ ਦੇ ਦਰਸ਼ਨ ਕਰਨੇ ਨੇ ਤਾਂ ਸਰੀਰ ਜਿਹੜਾ ਹੈ ਉਹ ਪੰਥ ਦੇ ਵਿੱਚ ਹੈ, ਜਾਣੀ ਕਿ ਜਿਹੜਾ ਗੁਰੂ ਗ੍ਰੰਥ ਦੀ ਤਾਬਿਆ ਹੈ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਫੋਲੋ ਕਰਦਾ ਹੈ, ਸਮਝੋ ਮੇਰਾ ਸਰੀਰ ਹੀ ਹੈ, ਉਹ ਪੰਥ ਮੇਰਾ ਸਰੀਰ ਹੀ ਹੈ। ਤੋ ਸਾਡੀ ਮੁਸ਼ਕਲ ਇਹ ਬਣ ਗਈ ਵੀ ਅੱਜ ਇਸ ਆਤਮਾ ਦੇ ਨਾਲੋਂ ਟੁੱਟ ਕੇ, ਵੇਖੋ ਆਤਮਾ ਨਾਲੋਂ ਟੁੱਟ ਜਾਓ ਬੰਦਾ ਮੁਰਦਾ ਹੋ ਜਾਂਦਾ, ਸਰੀਰ ਕਿਸੇ ਕੰਮ ਦਾ ਨਹੀਂ ਰਹਿੰਦਾ। ਤੋ ਗੁਰੂ ਗ੍ਰੰਥ ਸਾਹਿਬ ਸਿੱਖ ਦੀ ਆਤਮਾ ਹੈ, ਰੂਹ ਹੈ, ਅਤੇ ਜੇ ਅਸੀਂ ਇਸ ਰੂਹ ਦੇ ਨਾਲੋਂ ਟੁੱਟ ਗਏ ਤਾਂ ਅਸੀਂ ਵੀ ਮੁਰਦਿਆਂ ਦੀ ਨਿਆਈ ਹਾਂ, ਸਾਡਾ ਵੀ ਜੀਣ ਦਾ ਜਿਹੜਾ ਹੈ ਉਹ ਕੋਈ ਹੱਜ ਨਹੀਂ ਹੈ। ਹੁਣ ਹੋਇਆ ਕੀ ਵੀ ਗੁਰੂ ਨੇ ਬੜੀ ਵੱਡੀ ਗੱਲ ਸਮਝਾ ਦਿੱਤੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਸ਼ਬਦ ਤੋਂ ਬਿਨਾਂ ਕਿਸੇ ਸਰੀਰ ਨੂੰ ਪੂਜਣਾ ਨਹੀਂ ਹੈ, ਕਿਸੇ ਅੱਖਾਂ ਨੂੰ, ਕਿਸੇ ਦੇਹ ਨੂੰ, ਕਿਸੇ ਚੰਮ ਨੂੰ, ਕਿਉਂਕਿ ਚੰਮ ਖਤਮ ਹੋ ਜਾਣੇ ਨੇ, ਚਮੜੀਆਂ ਜਿਹੜੀਆਂ ਨੇ ਉਹ ਪੂਜਣ ਯੋਗ ਥੋੜ੍ਹਾ ਰਹਿੰਦੀਆਂ, ਪੂਜਣ ਯੋਗ ਵਿਚਾਰ ਹੁੰਦੇ ਨੇ ਹਮੇਸ਼ਾ। ਆਡੋਲੋਜੀ ਜਿਹੜੀ ਹੈ ਨਾ ਉਹ ਪੂਜਣ ਯੋਗ ਹੁੰਦੀ ਹੈ। ਵਿਚਾਰ ਖਤਮ, ਵਿਚਾਰ ਕਦੀ ਨਹੀਂ ਮਰਦੇ, ਸਰੀਰ ਖਤਮ ਹੋ ਜਾਂਦਾ। ਅੱਜ ਦੁਨੀਆ ਨੇ ਜਿੰਨੀ ਡਿਵੈਲਪਮੈਂਟ ਕੀਤੀ, ਤਰੱਕੀ ਕੀਤੀ, ਅੱਜ ਥੋਮਸ ਐਡੀਸਨ ਦਾ ਤੁਸੀਂ ਸਾਰੇ ਜਣੇ ਨਾਂ ਪੜ੍ਹਦੇ ਹੋ, ਨਿਊਟਨ ਦਾ ਨਾਂ ਪੜ੍ਹਦੇ ਹੋ, ਉਹਨਾਂ ਦੇ ਨਾਂ ਦੇ ਉੱਤੇ ਅੱਗੇ ਨਿਊਟਨ ਦੇ ਲਾਅ ਦੀ ਗੱਲ ਚੱਲਦੀ ਹੈ, ਜਿਹੜੇ ਉਹਨੇ ਤਿੰਨ ਲਾਅ ਸੰਸਾਰ ਨੂੰ ਦਿੱਤੇ। ਹਾਲਾਂਕਿ ਉਹ ਲਾਅ ਪਹਿਲਾਂ ਹੀ ਕੁਦਰਤ ਦੇ ਵਿੱਚ ਸੀ, ਉਹ ਲਾਅ ਉਹਨੇ ਬਣਾਏ ਨਹੀਂ, ਕੋਈ ਉਹਨੇ ਨਿਊਟਨ ਨੇ ਲਾਅ ਇਨਵੈਂਟ ਨਹੀਂ ਕੀਤੇ, ਬਲਕਿ ਪਹਿਲਾਂ ਹੀ ਕੁਦਰਤ ਦੇ ਵਿੱਚ ਉਹ ਪਏ ਹੋਏ ਸੀ। ਕੁਦਰਤ ਦੇ ਲਾਅ ਸਾਨੂੰ ਨਿਊਟਨ ਦੇ ਤੇ ਵੱਜ ਗਏ, ਕਿਉਂਕਿ ਉਹਨੇ ਉਸ ਚੀਜ਼ ਦੀ ਕੀ ਕਰ ਲਈ, ਖੋਜ ਕਰ ਲਈ, ਉਹਨੇ ਉਸ ਬਰੀਕੀ ਨੂੰ ਸਮਝਿਆ। ਹੁਣ ਥੋਮਸ ਐਡੀਸਨ ਦੀ ਗੱਲ ਚੱਲਦੀ ਹੈ, ਤੁਸੀਂ ਕਿੰਨਾ ਕੁ ਵੇਖਿਆ ਵੀ ਲੋਕ ਥੋਮਸ ਐਡੀਸਨ ਦੀਆਂ ਫੋਟੋਆਂ ਨੂੰ ਪੂਜਦੇ ਨੇ, ਨਿਊਟਨ ਦੀਆਂ ਫੋਟੋਆਂ ਨੂੰ ਪੂਜਦੇ ਨੇ। ਜਿੰਨੀ ਸਟੱਡੀ, ਜਿੰਨੀ ਤਰੱਕੀ ਹੁੰਦੀ ਹੈ ਉਸ ਥੋਟ ਦੇ ਬੇਸ ਉੱਤੇ ਹੁੰਦੀ ਹੈ, ਉਸ ਵਿਚਾਰ ਦੇ ਬੇਸ ਉੱਤੇ ਹੁੰਦੀ ਹੈ। ਅਤੇ ਜੇ ਵਿਚਾਰ ਮਾਰ ਦਿਓ, ਤੁਸੀਂ ਵਿਚਾਰ ਖਤਮ ਕਰ ਦਿਓ, ਇੱਕ ਮਿੰਟ ਲਈ ਇੱਦਾਂ ਸਮਝ ਲਓ ਵੀ ਦੁਨੀਆ ਨਿਊਟਨ ਦੇ ਉਹਨਾਂ ਲਾਅਜ਼ ਨੂੰ ਚੇਤੇ ਨਾ ਕਰੇ, ਬਲਕਿ ਨਿਊਟਨ ਦੀ ਫੋਟੋ ਨੂੰ ਹੀ ਜਿਹੜਾ ਉਹ ਸਭ ਕੁਝ ਮੰਨ ਲਵੇ। ਕੀ ਦੁਨੀਆ ਵਿੱਚ ਤਰੱਕੀ ਹੋ ਸਕਦੀ ਹੈ? ਕਦੀ ਵੀ ਨਹੀਂ ਹੋ ਸਕਦੀ। ਆਖਰ ਜੇ ਕੁਦਰਤ ਵੀ ਚੱਲ ਰਹੀ ਹੈ ਤਾਂ ਕੁਦਰਤ ਕਿਹਦੇ ਬੇਸਿਸ ਉੱਤੇ ਚੱਲ ਰਹੀ ਹੈ? ਕੁਝ ਲਾਅ ਦੇ, ਕੁਝ ਕਾਨੂੰਨਾਂ ਦੇ ਬੇਸ ਉੱਤੇ ਕੁਦਰਤ ਚੱਲਦੀ ਹੈ। ਦੇਸ਼ ਨੇ, ਇੱਥੋਂ ਦੇ ਪ੍ਰਧਾਨ ਮੰਤਰੀ ਬਦਲਦੇ ਰਹਿੰਦੇ ਨੇ, ਰਾਸ਼ਟਰਪਤੀ ਬਦਲਦੇ ਰਹਿੰਦੇ ਨੇ, ਅਫਸਰ ਬਦਲਦੇ ਰਹਿੰਦੇ ਨੇ, ਇੱਕ ਅਫਸਰ ਮਰਦਾ ਦੂਜਾ ਆ ਜਾਂਦਾ, ਪਰ ਦੇਸ਼ ਕਿਸੇ ਅਫਸਰ ਦੇ ਸਿਰ ਉੱਤੇ ਨਹੀਂ ਚੱਲਦਾ। ਦੇਸ਼ ਇੱਕ ਜਿਹੜਾ ਸੰਵਿਧਾਨ ਬਣ ਜਾਂਦਾ ਉਹਦੇ ਆਸਰੇ ਚੱਲਦਾ। ਬੰਦੇ ਆਉਣਗੇ ਪੁਲਿਸ ਵਿੱਚ, ਲੋਕ ਨਵੇਂ ਭਰਤੀ ਹੁੰਦੇ ਨੇ, ਡੀ ਜੀ ਪੀ ਨਵਾਂ ਆਉਂਦਾ, ਇੱਥੇ ਤਾਂ ਚਲੋ ਡੀ ਜੀ ਪੀ ਵਗੈਰਾ ਤਾਂ ਮੈਨੂੰ ਪਤਾ ਨਹੀਂ ਹੁੰਦੇ ਕਿ ਨਹੀਂ ਹੁੰਦੇ, ਪਰ ਡੀ ਜੀ ਪੀ ਆਇਆ, ਐਸ ਪੀ ਆਇਆ, ਕੋਈ ਆਇਆ, ਉਹ ਬਦਲ ਗਿਆ, ਸਮਾਂ ਪਾ ਕੇ ਉਹਦਾ ਸਰੀਰ ਬੁੱਢਾ ਹੋ ਗਿਆ, ਪਰ ਜਿਹੜਾ ਲਾਅ ਹੁੰਦਾ ਹੈ, ਜਿਹੜਾ ਕਾਨੂੰਨ ਹੁੰਦਾ ਹੈ, ਉਹ ਤਾਂ ਨਿਰੰਤਰ ਕੰਮ ਕਰਦਾ ਨਾ, ਉਹਨੇ ਤਾਂ ਉੱਦਾਂ ਕੰਮ ਕਰਨਾ। ਆ ਕਈ ਵਾਰ ਤੁਸੀਂ ਵੇਖੋ, ਜਦੋਂ ਦੇਸ਼ਾਂ ਦੇ ਵਿੱਚ ਰਾਸ਼ਟਰਪਤੀ ਰਾਜ ਹੋ ਜਾਂਦਾ, ਉਦੋਂ ਪ੍ਰਧਾਨ ਮੰਤਰੀ ਪਾਵਰਲੈਸ ਹੋ ਜਾਂਦਾ, ਕਿਸੇ ਕੋਲ ਪਾਵਰ ਨਹੀਂ ਹੁੰਦੀ, ਪਰ ਜਿਹੜਾ ਪ੍ਰਸ਼ਾਸਨ ਹੁੰਦਾ ਹੈ ਉਹ ਆਪਣਾ ਕੰਮ ਨਿਰੰਤਰ ਲਾਅ ਦੇ ਬੇਸ ਉੱਤੇ ਕਰਦਾ ਰਹਿੰਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਗੱਲ ਨੂੰ ਜਾਣਿਆ ਸੀ ਵੀ ਧਾਰਮਿਕ ਦੁਨੀਆ ਵਿੱਚ ਵੀ ਸੰਸਾਰ ਦੇ ਲੋਕੋ ਇਹ ਗੱਲ ਪੱਲੇ ਬੰਨ ਲਓ, ਤੁਹਾਡਾ ਜੀਵਨ ਸ਼ਬਦ ਦੇ ਬੇਸ ਉੱਤੇ ਕਰਕੇ ਚੱਲਿਆ, ਵੀ ਆਹ ਸ਼ਬਦ ਦੀ ਪੋਥੀ ਤੁਹਾਡੀ ਝੋਲੀ ਵਿੱਚ ਪਾ ਕੇ, ਅਤੇ ਇਹਨੂੰ ਮੈਂ ਕਹਿ ਚੱਲਿਆ ਵੀ ਪੋਥੀ ਪਰਮੇਸ਼ਰ ਕਾ ਥਾਨ ਭਾਈ, ਜੇ ਤੁਸੀਂ ਰੱਬ ਲੱਭਣਾ ਹੈ ਨਾ ਤਾਂ ਇਸ ਪੋਥੀ ਦੇ ਵਿੱਚੋਂ ਲੱਭ ਲਿਓ, ਇਹ ਸ਼ਬਦ ਵਿੱਚੋਂ ਲੱਭ ਲਿਓ। ਤੋ ਸਤਿਗੁਰ ਨੇ ਸਾਨੂੰ ਹੋਕਾ ਦਿੱਤਾ ਵੀ ਸ਼ਬਦ ਗੁਰੂ ਸੁਰਤ ਧੁਨ ਚੇਲਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵੀ ਆਹ ਜਿਹੜਾ ਲਾਅ ਕਾਨੂੰਨ ਸ਼ਬਦ ਦੇ ਰੂਪ ਵਿੱਚ ਤੁਹਾਨੂੰ ਮੈਂ ਦੇ ਕੇ ਚੱਲਿਆ, ਇਹਨੂੰ ਫੋਲੋ ਕਰ ਲਿਓ, ਇੱਕ ਪੰਨਾ ਪੜ੍ਹ ਲਿਓ, ਦੋ ਪੜ੍ਹ ਲਿਓ, ਇਹਦੇ ਵਿੱਚੋਂ ਜ਼ਿੰਦਗੀ ਦਾ ਸਬਕ ਲੈ ਲਿਓ, ਨਾ ਸਮਝ ਲੱਗੂਗੀ ਤੇ ਕਿਸੇ ਆਲਮ ਫਾਜ਼ਲ ਵਿਦਵਾਨ ਦੇ ਕੋਲ ਬਹਿ ਕੇ ਸਮਝ ਲਿਓ, ਪਰ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਕਿਸੇ ਸਰੀਰ ਨੂੰ ਗੁਰੂ ਨਾ ਮੰਨਿਓ। ਤੋ ਸਤਿਗੁਰ ਨੇ ਉਹ ਚੀਜ਼ ਸਾਡੇ ਵਿੱਚੋਂ ਖਤਮ ਕਰ ਦਿੱਤੀ। ਅੱਛਾ, ਇੱਕ ਬੇਨਤੀ ਹੋਰ ਕਰਾਂ ਆਪਾਂ, ਤੁਸੀਂ ਸਾਰੇ ਜਾਣੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ, ਆਦਿ ਬੀੜ ਦੇ ਪ੍ਰਕਾਸ਼ ਨੂੰ ਚੇਤੇ ਕਰ ਰਹੇ ਹੋ। ਗੁਰੂ ਘਰ ਦੇ ਵਿੱਚ ਨਾ ਦੋ ਪੋਸਟਾਂ ਹੁੰਦੀਆਂ ਸਨ, ਇਸ ਤੋਂ ਬਿਨਾਂ ਕੋਈ ਤੀਜੀ ਪੋਸਟ ਨਹੀਂ ਸੀ। ਉਹ ਕਿਹੜੀ ਸੀ? ਗੁਰੂ ਅਰਜਨ ਸਾਹਿਬ ਦੇ ਕਾਲ ਦੀ ਮੈਂ ਗੱਲ ਕਰ ਰਿਹਾ। ਗ੍ਰੰਥ ਨੂੰ ਪੜ੍ਹਨ ਵਾਲਾ ਗ੍ਰੰਥੀ ਹੁੰਦਾ। ਗ੍ਰੰਥੀ ਦਾ ਮਤਲਬ ਕੀ ਹੁੰਦਾ? ਗ੍ਰੰਥੀ ਦਾ ਮਤਲਬ ਹੁੰਦਾ ਜਿਹੜਾ ਗ੍ਰੰਥ ਦੀ ਮੁਕੰਮਲ ਇਨਫੋਰਮੇਸ਼ਨ ਰੱਖਦਾ, ਉਹਨੂੰ ਕੀ ਕਿਹਾ ਜਾਂਦਾ? ਗ੍ਰੰਥੀ ਰੱਖ ਲੈ, ਗ੍ਰੰਥੀ ਕਿਹਾ ਜਾਂਦਾ। ਅੱਛਾ, ਦੂਜੇ ਹੁੰਦੇ ਸੀ ਗੁਰੂ ਘਰਾਂ 'ਚ ਰਬਾਬੀ, ਰਾਗੀ, ਕੀਰਤਨੀਆਂ। ਇਸ ਤੋਂ ਬਿਨਾਂ ਕੋਈ ਤੀਜੀ ਪੋਸਟ ਗੁਰੂ ਘਰ ਦੇ ਵਿੱਚ ਨਹੀਂ ਹੁੰਦੀ। ਪਰ ਅੱਜ ਕੋਈ ਸੰਤ ਹੈ, ਕੋਈ ਬ੍ਰਹਮ ਗਿਆਨੀ ਹੈ, ਕੋਈ 108 ਹੈ, ਕੋਈ 1008 ਹੈ, ਕੋਈ ਕੁਝ ਹੈ, ਕੋਈ ਕੁਝ ਹੈ। ਤੁਸੀਂ ਵੇਖੋ, ਜਿਹੜੇ ਗੁਰੂ ਸਾਹਿਬ ਵੱਲੋਂ ਜਿਹੜਾ ਇੰਸਟੀਟਿਊਸ਼ਨ ਬਣਾਇਆ ਗਿਆ ਨਾ, ਜੇ ਦਰਬਾਰ ਸਾਹਿਬ ਵੀ ਇੰਸਟੀਟਿਊਸ਼ਨ ਮਹਾਰਾਜ ਨੇ ਬਣਾਇਆ, ਤੇ ਉੱਥੇ ਤੁਹਾਨੂੰ ਬਾਬਾ ਬੁੱਢਾ ਜੀ ਦਾ ਨਾਮ ਮਿਲੇਗਾ, ਭਾਈ ਗੁਰਦਾਸ ਜੀ ਦਾ ਨਾਮ ਮਿਲ ਜਾਵੇਗਾ, ਉਹ ਗੁਰੂ ਘਰ ਦੇ ਪ੍ਰਚਾਰਕ ਸਨ। ਪਰ ਕਿਤੇ ਐਸਾ ਤੁਹਾਨੂੰ ਨਹੀਂ ਮਿਲੇਗਾ ਵੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਤੇ ਗੁਰੂ ਘਰ ਦੇ ਵਿੱਚ ਇੱਕ ਬ੍ਰਹਮ ਗਿਆਨੀ ਵੀ ਬਣਾਇਆ, ਇੱਕ ਸੰਤ ਵੀ ਬਣਾਇਆ, ਕੁਝ ਨਹੀਂ ਬਣਾਇਆ। ਵੀ ਸਿੱਧੀ ਗੱਲ ਇਹ ਸੀ ਵੀ ਤੁਹਾਡਾ ਡਾਇਰੈਕਟ ਸੰਬੰਧ ਗੁਰੂ ਦੇ ਸ਼ਬਦ ਨਾਲ ਜੁੜ ਜਾਵੇ, ਜਿਹਨੇ ਤੁਹਾਨੂੰ ਸ਼ਬਦ ਦੇ ਬਾਰੇ ਦੱਸਣਾ ਹੈ ਉਹਨੂੰ ਆਪਾਂ ਗ੍ਰੰਥੀ ਕਹਿ ਦਿੱਤਾ, ਵੀ ਇਹ ਗ੍ਰੰਥ ਸਾਹਿਬ ਨੂੰ ਸਾਨੂੰ ਪੜ੍ਹ ਕੇ ਸੁਣਾਉਂਦਾ, ਅਦਰਵਾਈਜ਼ ਹੋਰ ਕੋਈ ਪੋਸਟ ਨਹੀਂ। ਅੱਜ ਸਾਡਾ ਦੁਖਾਂਤ ਕੀ ਬਣਿਆ? ਹਰ ਇੱਕ ਬੰਦੇ ਦਾ ਆਪੋ ਆਪਣਾ ਗੁਰੂ ਬਣ ਗਿਆ, ਹਰ ਇੱਕ ਬੰਦੇ ਦਾ ਸ਼ਬਦ ਨਾਲੋਂ ਐਸੇ ਟੁੱਟੇ ਆ ਤੁਹਾਡੇ ਸਰੀਰ ਦੇ ਵਿੱਚ ਹੀ। ਆਹ ਜਿਹੜੇ ਨਾਨਕ ਸਰੀਏ ਨੇ, ਉਹ ਬਾਬਾ ਆਨੰਦ ਸਿੰਘ ਦੀ ਫੋਟੋ ਰੱਖ ਕੇ ਘੁੰਮਾਉਂਦੇ ਫਿਰਦੇ ਨੇ। ਵੇਖੋ, ਸਿੱਖ ਮੂਰਤੀਆਂ ਦਾ ਪੁਜਾਰੀ ਕਦੋਂ ਦਾ ਹੋ ਗਿਆ? ਹੁਣ ਇਹ ਗੱਲ ਕਈਆਂ ਨੂੰ ਕੌੜੀ ਲੱਗ ਸਕਦੀ, ਸਿੱਖ ਬਾਬੇ ਆਨੰਦ ਸਿੰਘ ਦਾ ਪੁਜਾਰੀ ਕਦੋਂ ਦਾ ਹੋ ਗਿਆ? ਤੇ ਮੈਂ ਤਾਂ ਕਹਿੰਦਾ ਹੁੰਦਾ ਵੀ ਚਲੋ, ਜੇ ਕੋਈ ਤੁਹਾਨੂੰ ਲੱਗਦਾ ਵੀ ਕੋਈ ਮਹਾਂਪੁਰਖ ਪਹਿਲਾਂ ਹੋਇਆ ਤੇ ਉਹਦੀ ਇੱਜ਼ਤ ਬਣਾ ਕੇ ਰੱਖੋ, ਇਹ ਨਾ ਹੋਵੇ ਵੀ ਸਾਨੂੰ ਪ੍ਰਚਾਰਕਾਂ ਨੂੰ ਮਜਬੂਰ ਹੋ ਕੇ ਉਹਦੇ ਬਾਰੇ ਵੀ ਦੋ ਸ਼ਬਦ ਮਾੜੇ ਬੋਲਣੇ ਪੈਣ। ਉਹ ਬੋਲਣੇ ਕਿਉਂ ਪੈਂਦੇ ਨੇ? ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਵਾਲੀ ਜਿਹੜੀ ਅਹੁਦਾ ਹੈ, ਜਿਹੜੀ ਉਹ ਸਟੇਜ ਹੈ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉੱਥੇ ਸਿੱਖ ਸਿਰ ਝੁਕਾਉਂਦਾ ਆਣ ਕੇ, ਜੇ ਉਦਾਂ ਤੁਸੀਂ ਆਪਣੇ ਬਾਬਿਆਂ ਦੀਆਂ ਫੋਟੋਆਂ ਲਾਓਗੇ ਤੇ ਫਿਰ ਸਾਨੂੰ ਅੱਕ ਚੱਬਣਾ ਪਵੇਗਾ ਨਾ, ਬੋਲਣਾ ਹੀ ਪਵੇਗਾ ਨਾ। ਫਿਰ ਲੋਕ ਕਹਿਣਗੇ ਜੀ ਨਿੰਦਿਆ ਕਰਦੇ, ਮਾੜਾ ਬੋਲਦੇ। ਨਹੀਂ, ਨਿੰਦਿਆ ਨਹੀਂ ਹੈ, ਨਿੰਦਿਆ ਤੇ ਤੁਸੀਂ ਕਰ ਰਹੇ ਹੋ। ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਤੁਸੀਂ ਆਪਣੇ ਬਾਬੇ ਨੂੰ ਦੇ ਦਿੱਤੀ ਤੇ ਉਹ ਫੋਟੋਆਂ ਰੱਖ ਕੇ ਘੁਮਾ ਰਹੇ ਨੇ, ਫੋਟੋਆਂ ਰੱਖ ਕੇ ਘੁਮਾ ਰਹੇ ਨੇ। ਤੇ ਬੜੇ ਸ਼ਬਦ ਐਸੇ ਬੋਲੇ ਜਾਂਦੇ ਨੇ, ਬੜਾ ਕੁਝ ਐਸਾ ਬੋਲਿਆ ਜਾਂਦਾ। ਅੱਛਾ, ਕੋਈ ਉਹਨਾਂ ਨੂੰ ਰੋਕਣ ਵਾਲਾ ਨਹੀਂ, ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਵੀ ਤੁਸੀਂ ਕੀ ਕਰ ਰਹੇ ਜੋ। ਇਸ ਕਰਕੇ ਸਾਨੂੰ ਸਿਆਣੇ ਬਣਨਾ ਪੈਣਾ ਵੀ ਜੇ ਮੈਨੂੰ ਦੱਸੋ ਵੀ ਜਦੋਂ ਗੁਰੂ ਕਲਗੀ ਧਰਮਾ ਰਾਜ ਸਾਨੂੰ ਕਹਿ ਗਏ ਵੀ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਕੀ ਇਹ ਫੋਟੋਆਂ ਦੇ ਪੁਜਾਰੀ ਜਿਹੜੇ ਸੀ ਉਹ ਸਿੱਖ ਨਹੀਂ ਸੀ ਉਦੋਂ? ਗੁਰੂ ਗੋਬਿੰਦ ਸਿੰਘ ਦਾ ਇੱਕ ਚਿੱਤਰ ਬਣਾ ਕੇ ਨਾਲ ਨਾਲ ਫਿਰ ਮਹਾਰਾਜ ਦੇ ਨਾਲ ਉਹ ਵੀ ਰੱਖ ਲੈਂਦੇ ਉਦੋਂ, ਵੀ ਗੁਰੂ ਗੋਬਿੰਦ ਸਿੰਘ ਦਾ ਇੱਕ ਚਿੱਤਰ ਬਣਾ ਕੇ, ਇੱਕ ਤਸਵੀਰ ਬਣਾ ਕੇ ਉਹਨਾਂ ਸਮਿਆਂ ਦੇ ਵਿੱਚ ਉਹ ਵੀ ਨਾਲ ਹੀ ਤਾਂ ਰੱਖ ਲੈਂਦੇ। ਤੋ ਕੀ ਜਿਹੜਾ ਤੁਹਾਡਾ ਬਾਬਾ ਇਹ ਜਿਹੜਾ ਸੋ ਕਾਲਡ ਆਨੰਦ ਸਿੰਘ ਹੈ ਕੋਈ, ਉਹ ਗੁਰੂ ਗ੍ਰੰਥ ਸਾਹਿਬ ਵਰਗਾ ਰੁਤਬਾ ਰੱਖਦਾ ਹੈ? ਤੋ ਸਾਨੂੰ ਸਮਝਣ ਦੀ ਲੋੜ ਹੈ। ਮੈਂ ਫਿਰ ਕਹਿ ਰਿਹਾ, ਜਿਹੜਾ ਵੀ ਕੋਈ ਚਲੋ ਪੁਰਾਣਾ ਬਜ਼ੁਰਗ ਕੋਈ ਹੋਇਆ ਜਿਹਨੇ ਕੋਈ ਮਾੜਾ ਮੋਟਾ ਗੁਰਮਤ ਦੀ ਗੱਲ ਕੀਤੀ ਹੈ, ਗੁਰਬਾਣੀ ਸਮਝਾਈ ਹੈ, ਮੇਰਾ ਸਿਰ ਝੁਕਦਾ ਉਹਦੇ ਅੱਗੇ। ਪਰ ਸਾਨੂੰ ਇਹ ਗੱਲ ਚੇਤੇ ਰੱਖਣ ਦੀ ਲੋੜ ਹੈ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਾਕੁਰ ਤੁਲ ਕੋਈ ਵੀ ਜੇ ਆਪਣੇ ਬਾਬਿਆਂ ਨੂੰ ਪ੍ਰਮੋਟ ਕਰ ਰਿਹਾ ਤੇ ਉਹ ਗੁਰੂ ਗ੍ਰੰਥ ਸਾਹਿਬ ਦਾ ਦੋਖੀ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰੇਮੀ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਤੋ ਬਾਬਿਆਂ ਦੀਆਂ ਲੈਟਰੀਨਾਂ ਤੱਕ ਲੋਕ ਇਹ ਪੂਜਣ ਲੱਗ ਪਏ। ਤੁਸੀਂ ਚਲੇ ਜਾਓ ਡੇਰਿਆਂ ਦੇ ਵਿੱਚ, ਕੀ ਕੁਝ ਹੈ ਇਹ ਜੀ? ਬਾਬਾ ਦੀ ਕਾਰ ਹੈ, ਬਾਬਿਆਂ ਦੀ ਕਾਰ ਹੈ ਜੀ ਇਹ ਕੀ ਹੈ? ਇਹ ਬਾਬਿਆਂ ਦੇ ਇੱਥੇ ਕਛਹਿਰੇ ਪਏ ਨੇ, ਬਾਬਿਆਂ ਦੇ ਤੌਲੀਏ ਪਏ ਨੇ, ਬਾਬਿਆਂ ਦੇ ਕੁੜਤੇ ਪਜਾਮੇ ਪਏ ਨੇ, ਬਾਬਿਆਂ ਦੇ ਚੋਲੇ ਪਏ ਨੇ। ਤੋ ਇਹ ਸਿਚੁਏਸ਼ਨ ਹੈ, ਇਹ ਕੀ ਹੈ ਜੀ? ਇੱਥੇ ਬਾਬਾ ਜੀ ਇਸ਼ਨਾਨ ਕਰਦੇ ਰਹੇ ਨਲਕੇ ਦੁਆਰਾ, ਉੱਥੇ ਵੀ ਗੋਲਕਾਂ ਲਾਈਆਂ ਨੇ, ਉੱਥੇ ਵੀ ਲੋਕ ਮੱਥੇ ਟੇਕੀ ਜਾਂਦੇ ਨੇ। ਵੀ ਜਦੋਂ ਸਾਡੇ ਗੁਰੂ ਨੇ ਸਾਨੂੰ ਇਹ ਗੱਲ ਕਹਿ ਦਿੱਤੀ ਵੀ ਗੁਰੂ ਸ਼ਬਦ ਤੋਂ ਬਿਨਾਂ ਅਸੀਂ ਕਿਸੇ ਦੇ ਪੁਜਾਰੀ ਨਹੀਂ ਹੈਗੇ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਿੱਖ ਨੇ ਕਿਸੇ ਨੂੰ ਸੀਸ ਨਹੀਂ ਝੁਕਾਉਣਾ, ਤੇ ਫਿਰ ਬਾਬੇ ਦੇ ਨਲਕੇ ਦਾ ਕੀ ਮਤਲਬ ਹੋਇਆ? ਬਾਬਿਆਂ ਦੀਆਂ ਜੁੱਤੀਆਂ ਦਾ ਕੀ ਮਤਲਬ ਹੋਇਆ? ਉਹ ਇੱਕ ਥਾਂ ਇਹਨਾਂ ਦੀ, ਉੱਥੇ ਇਹਨਾਂ ਸਾਂਭਿਆ ਹੋਇਆ ਸਾਰਾ ਕੁਝ। ਮੈਨੂੰ ਯਾਦ ਹੈ ਅਸੀਂ ਬੱਚਿਆਂ ਦਾ ਕੈਂਪ ਲਾਇਆ ਸੀ ਆ, ਗੁਰਮਤ ਕੈਂਪ, ਤੇ ਉਹ ਨਾਲ ਦੇ ਸਿੰਘ ਕਹਿੰਦੇ ਵੀ ਆਪਾਂ ਨਾ ਚੱਲ ਕੇ ਆਈਏ, ਵੇਖ ਕੇ ਆਈਏ। ਤੋ ਅਸੀਂ ਚਲੇ ਗਏ ਜੀ ਵੇਖਣ। ਜਦੋਂ ਵੇਖਣ ਗਏ ਨਾ, ਉਹ ਕਹਿੰਦੇ ਜੀ ਇਹ ਬਾਬਾ ਜੀ ਦਾ ਭੋਰਾ, ਤੇ ਜੇ ਇਹਦੇ ਦਰਸ਼ਨ ਕਰਨੇ ਨੇ ਤੇ ਇੰਨੇ ਸੁਖਮਣੀ ਸਾਹਿਬ ਦੇ ਪਾਠ ਕਰਨੇ ਪੈਣੇ ਤੁਹਾਨੂੰ। ਮੈਂ ਕਿਹਾ ਚਲੋ ਕੋਈ ਤਗੜੀ ਗੱਲ ਹੀ ਹੋਣੀ ਵੀ ਜਿਹਦੇ ਦਰਸ਼ਨ ਕਰਨ ਲੱਗਿਆ ਇੰਨੇ ਜਪਜੀ ਸਾਹਿਬ ਦੇ ਤੇ ਇੰਨੇ ਸੁਖਮਣੀ ਸਾਹਿਬ ਦੇ ਪਾਠ ਕਰਨੇ ਪੈਣੇ। ਤੇ ਉਹ ਨਾਲ ਦੇ, ਮੈਂ ਕਿਹਾ ਵੀ ਇੰਨੇ ਜਿੰਨੇ ਕਹੀ ਜਾਂਦੇ ਇੰਨੇ ਤੇ ਆਪਣੇ ਹੋਣੇ ਨੀ ਇੱਕੋ ਰਾਂ। ਉਹ ਕਹਿੰਦੇ ਚਲ ਕੋਈ ਨੀ, ਔਖੇ ਸੌਖੇ ਕਰਾਂਗੇ। ਕੀ ਪਤਾ ਕੋਈ ਕੀਮਤੀ ਚੀਜ਼ ਹੀ ਨਹੀਂ ਪਈ ਵੀ ਜਿਹਦੇ ਦਰਸ਼ਨ ਕਰਨ ਲੱਗਿਆ ਤੁਹਾਨੂੰ ਕੀ ਕਰਨਾ ਪੈਣਾ, ਜਪਜੀ ਸਾਹਿਬ ਦੇ ਸੁਖਮਣੀ ਸਾਹਿਬ ਦੇ ਇੰਨੇ ਪਾਠ ਕਰਨੇ ਪੈਣੇ। ਵੇਖੋ ਕਿਸੇ ਚੀਜ਼, ਕੋਈ ਮਹਿੰਗੀ ਚੀਜ਼ ਦਾ ਨੂੰ ਖਰੀਦਣ ਲਈ ਮੁੱਲ ਮਹਿੰਗਾ ਤਾਰਨਾ ਪੈਂਦਾ ਨਾ ਉਹਦਾ, ਤੇ ਮੈਂ ਕਿਹਾ ਬੜੀ ਮਹਿੰਗੀ ਚੀਜ਼ ਹੋਣੀ ਹੈ। ਚਲੋ ਭੋਰੇ ਦੇ ਵਿੱਚ ਕੁਛ ਨਹੀਂ ਹੁੰਦਾ, ਕਰ ਲਾਂਗੇ ਪਾਠ, ਕੋਈ ਗੱਲ ਨਹੀਂ। ਅੱਛਾ, ਜਦੋਂ ਅਸੀਂ ਗਏ ਤੇ ਅੱਗੇ ਕੀ ਪਿਆ? ਬਾਬਾ ਜੀ ਦੇ ਚੋਲੇ ਪਏ, ਚਿੱਟੇ ਚੋਲੇ, ਉਹਦੀਆਂ ਜੁੱਤੀਆਂ, ਉਹਦੇ ਕਛਹਿਰੇ। ਉਹ ਮੈਂ ਕਿਹਾ ਬੱਲੇ ਉਹ ਤੁਹਾਡੇ, ਮਤਲਬ ਜੁੱਤੀਆਂ ਤੇ ਕਛਹਿਰਿਆਂ ਦੇ ਦਰਸ਼ਨ ਕਰਨ ਬਦਲੇ ਅਸੀਂ ਕੀ ਕਰੀਏ, ਇੰਨੇ ਜਪਜੀ ਸਾਹਿਬ ਦੇ ਪਾਠ ਕਰੀਏ। ਇਹਦਾ ਮਤਲਬ ਜਪਜੀ ਸਾਹਿਬ ਦੇ ਪਾਠਾਂ ਨਾਲੋਂ ਤੁਹਾਡੀਆਂ ਬਾਬੇ ਦੀਆਂ ਜੁੱਤੀਆਂ ਤੇ ਚੋਲੇ ਵੱਡੇ ਹੋ ਗਏ। ਸਮਝੋ ਨਾ ਗੱਲ ਨੂੰ, ਵੀ ਸੁਖਮਣੀ ਸਾਹਿਬ ਦੇ ਪਾਠ ਨਾਲੋਂ ਤੁਹਾਡੇ ਬਾਬੇ ਦੀਆਂ ਜੁੱਤੀਆਂ ਮਹਿੰਗੀਆਂ ਹੋ ਗਈਆਂ। ਕਦੀ ਨਹੀਂ ਕਿਸੇ ਨੇ ਕਿਹਾ ਵੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨੇ ਨੇ ਤੇ ਪਹਿਲਾਂ 10 ਪਾਠ ਜਪਜੀ ਸਾਹਿਬ ਦੇ ਘਰੋਂ ਕਰਕੇ ਜਾਓ। ਕਹਿੰਦਾ ਕੋਈ? ਕੋਈ ਕਹਿੰਦਾ ਵੀ ਸਰਹੰਦ ਵਿੱਚ ਸਾਹਿਬਜ਼ਾਦਿਆਂ ਦੀ ਨੀਂਹ ਦੇ ਦਰਸ਼ਨ ਕਰਨੇ ਨੇ ਤੇ 5 ਸੁਖਮਣੀ ਸਾਹਿਬ ਦੇ ਪਾਠ ਘਰੋਂ ਕਰਕੇ, 5 ਜਪਜੀ ਸਾਹਿਬ ਦੇ ਪਾਠ ਕਰਕੇ ਮਨ ਨੂੰ ਸ਼ੁੱਧ ਕਰਕੇ ਉੱਥੇ ਜਾਇਓ। ਕੋਈ ਕਹਿੰਦਾ ਬਾਬੇ ਦੀਆਂ ਜੁੱਤੀਆਂ ਦੇ ਦਰਸ਼ਨ ਕਰਨੇ ਨੇ ਤੇ ਇੰਨੇ ਪਾਠ ਕਰਕੇ ਜਾਓ, ਹੱਦ ਹੈ। ਤੋ ਅਸੀਂ ਅੱਜ ਜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਦਿ ਬੀੜ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾ ਰਹੇ ਹਾਂ, ਤੇ ਚੇਤਾ ਰੱਖੋ ਇੱਕੋ ਖਜ਼ਾਨਾ ਹੈ ਗੁਰੂ ਸ਼ਬਦ ਦਾ, ਜਿਹੜਾ ਸਾਡੀ ਝੋਲੀ ਵਿੱਚ ਸਾਡੇ ਪਾਤਸ਼ਾਹ ਨੇ ਪਾਇਆ ਹੈ। ਜੇ ਇਸ ਖਜ਼ਾਨੇ ਨੂੰ ਵੇਖ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ ਸੀ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ। ਇਹਦਾ ਕੋਈ ਮੁੱਲ ਨਹੀਂ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋੜ, ਖਾਵੇਂ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵਾਧੋ ਜਾਈ। ਏਡਾ ਮਹਿੰਗਾ ਖਜ਼ਾਨਾ ਏ, ਹਮ ਤਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੇ ਸਹਿਸ ਪਾਏ। ਇਸ ਖਜ਼ਾਨੇ ਬਾਰੇ ਕਿਹਾ ਪੋਥੀ ਪਰਮੇਸ਼ਰ ਕਾ ਥਾਨ, ਇਸ ਖਜ਼ਾਨੇ ਦੇ ਬਾਰੇ ਬਾਬੇ ਨੇ ਆਖਿਆ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਹ ਉਹ ਖਜ਼ਾਨਾ ਹੈ। ਤੋ ਇਸ ਖਜ਼ਾਨੇ ਨਾਲ ਮੁਹੱਬਤ ਕਰੀਏ ਚਾਹੇ ਸਾਡਾ ਜੀਵਨ ਚੱਲਿਆ ਜਾਵੇ, ਚਾਹੇ ਜਵਾਨੀ ਚਲੀ ਜਾਵੇ, ਮੇਰੀ ਆਪਣੇ ਗੁਰੂ ਨਾਲ ਇੰਨੀ ਮੁਹੱਬਤ ਹੋਵੇ, ਇੰਨੀ ਪ੍ਰੀਤ ਹੋਵੇ। ਗੁਰੂ ਨਾਲ ਪ੍ਰੀਤ ਨਹੀਂ ਤੇ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਕੋਈ ਗੱਲ ਨਹੀਂ, ਫਿਰ ਜੋਬਨ ਜਾਂਦਾ ਹੈ ਤੇ ਚੱਲਿਆ ਜਾਵੇ। ਤੋ ਭਗਤ ਰਵਿਦਾਸ ਨੇ ਆਖਿਆ ਪ੍ਰੀਤ ਮੈਂ ਬੜੀ ਮਹਿੰਗੀ ਲਈ ਹੈ, ਇਹ ਜਿਹੜਾ ਖਜ਼ਾਨਾ ਹੈ ਬੜਾ ਮਹਿੰਗਾ ਮੁੱਲ ਤਾਰ ਕੇ ਗੁਰੂ ਨੇ ਸਾਡੀ ਝੋਲੀ ਦੇ ਵਿੱਚ ਪਾਇਆ ਹੈ। ਉਹਨਾਂ ਨੇ ਆਪਣੇ ਬੱਚੇ ਤੱਕ ਵਾਰੇ ਨੇ ਤਾਂ ਜਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਖਜ਼ਾਨਾ ਸਾਡੀ ਝੋਲੀ ਦੇ ਵਿੱਚ ਪਿਆ ਹੈ। ਤੋ ਭਗਤ ਰਵਿਦਾਸ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਮੈਂ ਤਾਂ ਮੋਲ ਮਹਿੰਗੀ ਲਈ ਜੀ ਸੱਟਿਆ, ਆਖਿਆ ਬੜੀ ਮਹਿੰਗੀ ਲਈ, ਆਪਣੀ ਜਿੰਦ ਦੇ ਕੇ ਪ੍ਰੀਤ ਲਈ ਹੈ। ਮੇਰੀ ਪ੍ਰੀਤ ਗੋਬਿੰਦ ਸਿੰਘ, ਉਹਨਾਂ ਆਖਿਆ ਚਿੱਤ ਸਿਮਰਨ ਕਰੋ ਨੈਣ ਅਵਲੋਕਣੋ, ਮੈਂ ਆਪਣੇ ਚਿੱਤ ਵਿੱਚ ਸਿਮਰਨ ਕਰਦਾ, ਉਹਨੂੰ ਯਾਦ ਕਰਦਾ, ਅੱਖਾਂ ਨਾਲ ਆਪਣੇ ਗੁਰੂ ਨੂੰ ਤੱਕਦਾ। ਤੋ ਸ਼ੇਖ ਫਰੀਦ ਸਾਹਿਬ ਦਾ ਬੋਲ, ਉਹ ਕਹਿੰਦਾ ਜੋਬਨ ਜਾਂਦੇ ਨਾ ਡਰਾਂ। ਸ਼ੇਖ ਫਰੀਦ ਸਾਹਿਬ ਮਹਾਰਾਜ ਕਹਿੰਦੇ ਨੇ ਜੋਬਨ ਜਵਾਨੀ ਦੇ ਚਲੇ ਜਾਣ ਦਾ ਕੋਈ ਡਰ ਨਹੀਂ ਹੈ, ਸ਼ਰਤ ਕੀ ਹੈ, ਕੰਡੀਸ਼ਨਲ ਹੈ। ਜੇ ਸ਼ੈ ਪ੍ਰੀਤ ਨਾ ਜਾਏ, ਸ਼ੈ ਖਸਮ ਰੱਬ, ਇਹਦੀ ਪ੍ਰੀਤ ਨਹੀਂ ਜਾਣੀ ਚਾਹੀਦੀ। ਫਰੀਦਾ ਕੀਤੀ ਜੋਬਨ ਪ੍ਰੀਤ ਬਿਨਾ, ਹੇ ਫਰੀਦਾ ਕਿੰਨੇ ਰੱਬ ਦੀ ਪ੍ਰੀਤ ਤੋਂ ਸੱਖਣੇ, ਜਿਹਨਾਂ ਤੇ ਜਵਾਨੀ ਸੀ ਪਰ ਉਹ ਜਵਾਨੀ ਕਮਲਾ ਗਈ, ਸੁੱਕ ਗਈ ਵਿਕਾਰਾਂ ਦੇ ਵਿੱਚ। ਜਿਵੇਂ ਕੋਈ ਫੁੱਲ ਖਿੜਿਆ ਹੋਵੇ ਤੇ ਉਹਨੂੰ ਕੋਈ ਬਿਮਾਰੀ ਐਸੀ ਲੱਗ ਜਾਵੇ, ਉਸ ਖਿੜੇ ਹੋਏ ਫੁੱਲ ਨੂੰ ਜਿਹੜਾ ਹੈ ਉਹ ਬਿਮਾਰੀ ਚਿੰਬੜ ਗਈ ਤੇ ਫੁੱਲ ਸੁੱਕ ਕੇ ਮੁਰਝਾ ਗਿਆ। ਤੋ ਬਾਬਾ ਜੀ ਨੇ ਕਿਹਾ ਜਿਨ੍ਹਾਂ ਕੋਲ ਗੁਰੂ ਦੀ ਵਿਚਾਰ ਨਹੀਂ ਉਹਨਾਂ ਦਾ ਜੀਵਨ ਭਾਵੇਂ ਜਵਾਨੀ ਵਾਲਾ ਹੈ ਪਰ ਅਸਲ ਵਿੱਚ ਮੁਰਝਾਇਆ ਹੋਇਆ ਹੈ, ਤੇ ਮੁਰਝਾਏ ਹੋਏ ਫੁੱਲ ਦੇ ਵਿੱਚੋਂ ਕਦੀ ਸੁਗੰਧੀ ਨਹੀਂ ਆਉਂਦੀ। ਔਗਣਾ ਔਗਣ ਭਰੇ ਪਏ ਨੇ, ਜੀਵਨ ਜਿਹੜਾ ਹੈ ਉਹ ਬੇਰਸਾ ਹੋ ਗਿਆ, ਹੈ ਜਵਾਨੀ ਵਿੱਚ ਹੈ ਪਰ ਚਿੰਤਾਵਾਂ ਨੇ ਝੋਰੇ ਨੇ, ਸੁੱਕਾ ਹੋਇਆ, ਕੋਈ ਉਤਸ਼ਾਹ ਹੀ ਨਹੀਂ ਜੀਵਨ ਦੇ ਵਿੱਚ, ਸਿਰਫ ਵਿਕਾਰ ਭੋਗ ਰਿਹਾ। ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ, ਕਿੰਨੇ ਜੋਬਨ ਰੱਬ ਦੀ ਪ੍ਰੀਤ ਤੋਂ ਬਿਨਾਂ, ਗੁਰੂ ਦੀ ਮੱਤ ਤੋਂ ਬਿਨਾਂ ਸੁੱਕੇ ਹੀ ਪਏ ਨੇ। ਹੁਣ ਉਸ ਜੀਵਨ ਦਾ ਹਾਲ ਕੀ ਹੈ? ਬਾਬਾ ਸ਼ੇਖ ਫਰੀਦ ਸਾਹਿਬ ਨੇ ਅਗਲੇ ਸਲੋਕ ਵਿੱਚ ਕਿਹਾ, ਉਹਨਾਂ ਕਿਹਾ ਫਰੀਦਾ ਚਿੰਤ ਖਟੋਲਾ। ਖਟੋਲਾ ਕਹਿੰਦੇ ਨੇ ਜੀ ਨਿੱਕੀ ਜਿਹੀ ਖਾਟ ਨੂੰ, ਜਿਹਨੂੰ ਆਪਾਂ ਮੰਜੀ ਕਹਿੰਦੇ ਹਾਂ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਰੱਬ ਦੀ ਯਾਦ ਨੂੰ ਛੱਡ ਕੇ ਨਾ ਮੈਂ ਚਿੰਤਾ ਦੀ ਮੰਜੀ 'ਤੇ ਪਿਆ ਰਹਿੰਦਾ। ਜਿਵੇਂ ਬੰਦਾ ਮੰਜੇ 'ਤੇ ਲੰਮਾ ਪਿਆ ਹੋਵੇ ਅਤੇ ਮਨ 'ਚ ਚਿੰਤਾ ਹੀ ਚਿੰਤਾ ਹੈ, ਚਿੰਤਾ ਹੀ ਹੈ, ਸਹਿਮਿਆ ਹੀ ਪਿਆ, ਆਖਿਆ ਮੈਂ ਚਿੰਤਾ ਦੇ ਉੱਤੇ ਸੁੱਤਾ ਹੋਇਆ, ਚਿੰਤਾ ਦੀ ਮੰਜੀ 'ਤੇ। ਫਰੀਦਾ ਚਿੰਤ ਖਟੋਲਾ ਵਾਣ ਦੁੱਖ, ਅਤੇ ਦੁੱਖ ਕੀ ਹੈ? ਉਸ ਮੰਜੇ ਦਾ ਵਾਣ, ਵਾਣ ਸਮੇਂ 'ਤੇ ਜਿਹਨਾਂ ਨਾਲ ਮੰਜਾ ਬੁਣਿਆ ਹੁੰਦਾ ਉਹਨੂੰ ਵਾਣ ਕਹਿੰਦੇ ਨੇ। ਆਖਿਆ ਚਿੰਤਾ ਦੀ ਮੰਜੀ ਉੱਤੇ ਡਿੱਗਾ ਹੋਇਆ ਤੇ ਦੁੱਖ ਭੋਗ ਰਿਹਾ, ਇਹ ਵਾਣ ਹੈ। ਚਿੰਤ ਖਟੋਲਾ ਵਾਣ ਦੁੱਖ, ਬਿਰੈ ਵਿਛਾਵਣ ਲੇਫ, ਬਿਰੈ ਦਾ ਅਰਥ ਹੁੰਦਾ ਜੀ ਵਿਛੋੜਾ। ਆਖਿਆ ਤੇਰੇ ਵਿਛੋੜੇ ਦੀ ਤਲਾਈ ਵਿਛੀ ਹੋਈ ਹੈ, ਵਿਛੋੜੇ ਦੀ ਪੀੜ ਜੀਵਨ ਨੂੰ ਤੜਫਾ ਰਹੀ ਹੈ। ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ, ਹੇ ਸੱਚੇ ਵੇਖ ਅਕਾਲ ਪੁਰਖ ਵਾਹਿਗੁਰੂ, ਵੇਖ ਇੱਦਾਂ ਦਾ ਮੇਰਾ ਜੀਵਨ ਬਣਿਆ ਹੋਇਆ, ਤੈਨੂੰ ਵਿਸਾਰ ਕੇ ਮੇਰਾ ਜੀਵਨ ਦੇ ਹਾਲਾਤ ਕੋਈ ਵਧੀਆ ਨਹੀਂ, ਮੈਂ ਚਿੰਤਾ ਵਿੱਚ ਹਾਂ, ਸਹਿਮਿਆ ਹੋਇਆ ਹਾਂ, ਝੋਰੇ ਨੇ, ਰਾਤ ਨੂੰ ਮੰਜੇ 'ਤੇ ਸੌਣਾ ਨੀਂਦ ਨਹੀਂ ਆਉਂਦੀ, ਕਈ ਸੋਚਾਂ ਵਿੱਚ ਡੁੱਬਿਆ ਹੋਇਆ, ਸਹਿਮਾਂ ਵਿੱਚ ਡੁੱਬਿਆ ਹੋਇਆ, ਜੀਵਨ ਬੇਰਸਾ ਹੋਇਆ ਪਿਆ। ਤੋ ਗੁਰੂ ਦੀ ਲਿਵ ਨਾਲੋਂ ਟੁੱਟ ਕੇ, ਗੁਰੂ ਦੇ ਸ਼ਬਦ ਨਾਲੋਂ ਟੁੱਟ ਕੇ ਬੰਦੇ ਦਾ ਜੀਵਨ ਇੱਦਾਂ ਦਾ ਹੀ ਹੁੰਦਾ ਹੈ। ਤੋ ਗੁਰੂ ਕਿਰਪਾ ਕਰੇ। ਇਹ ਸੀ ਸ਼ੇਖ ਫਰੀਦ ਸਾਹਿਬ ਦੇ ਦੋ ਬਚਨਾਂ ਦੀ ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ, ਸਾਰੀ ਸੰਗਤ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ, ਜੋ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਸ਼ਾਮ ਦੇ ਦੀਵਾਨਾਂ ਵਿੱਚ ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਪਿਛਲੇ ਲੰਬੇਰੇ ਸਮੇਂ ਤੋਂ ਚੱਲਦੀ ਆ ਰਹੀ ਹੈ। ਆਪ ਜੀ ਰੋਜ਼ਾਨਾ ਸਰਵਣ ਕਰਦੇ

ਪਰਮ ਸਨਮਾਨ ਤੇ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਰੇ ਗੁਰਸੰਗ ਧੰਤਾ ਦੇ ਯੋਗ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਪਾਸੋਂ ਆਪ ਗੁਰਸੰਗਤਾਂ ਨੇ ਲੜੀਵਾਰ ਕਥਾ ਸਰਵਣ ਕਰੀ ਹੈ। ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਆ ਢਾਡੀ ਵਾਰਾਂ ਗੁਰ ਇਤਿਹਾਸ ਰਾਹੀਂ ਤਵੱਜੋ ਦਿਓ, ਅਸੀਂ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਸਾਰੀ ਗੁਰਸੰਗ ਧੰਤਾ ਦੇ ਯੋਗ ਹੋ। ਅੱਜ ਆਪਾਂ ਪਹਿਲਾ ਪ੍ਰਕਾਸ਼ ਪੁਰਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਨਾ ਰਹੇ ਹਾਂ, ਜੋ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ 'ਤੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰੀ ਹੈ। ਦੁਪਹਿਰ ਦੇ ਦੀਵਾਨ ਸਜੇ ਸੀ, ਉਹ 'ਚ ਵੀ ਇਹੀ ਪ੍ਰਸੰਗ ਪ੍ਰਕਰਨ ਆਰੰਭਿਆ ਸੀ, ਉਸੇ ਨੂੰ ਅੱਗੇ ਤੋਰਨ ਦਾ ਯਤਨ ਕਰਦੇ ਹਾਂ। ਸਾਰੀਆਂ ਸਿੱਖ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ, ਔਰ ਗੁਰੂ ਸਾਹਿਬ ਸਾਨੂੰ ਲੱਖ ਲੱਖ ਖੁਸ਼ੀਆਂ ਬਖਸ਼ਿਸ਼ ਕਰਨ। ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਪਿਆਰੇ ਖਾਲਸਾ ਜੀ, ਬਾਣੀ ਦਾ ਫਰਮਾਨ ਹੈ ਵੀ ਬਾਣੀ ਗੁਰੂ, ਗੁਰੂ ਹੈ ਬਾਣੀ। ਦੇਖੋ ਗੁਰਗੱਦੀ ਦਿੱਤੀ ਹੈ ਬਾਜਾਂ ਵਾਲੇ ਸਤਿਗੁਰਾਂ ਨੇ 1708 ਦੇ ਵਿੱਚ ਨਦੇੜ ਦੀ ਧਰਤੀ ਤੇ, ਵੀ ਸਭ ਸਿੱਖ ਨੂੰ ਹੁਕਮ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਦੇ ਗਿਆ ਮਹਾਰਾਜ ਨੇ। ਪਰ ਉਦੋਂ 110 ਸਾਲ ਪਹਿਲਾਂ ਸੋਢੀ ਪਾਤਸ਼ਾਹ ਦੀ ਬਾਣੀ ਹੈ ਜਿਹੜੀ ਮੈਂ ਗੱਲ ਕੀਤੀ ਹੈ, ਰਾਗ ਨਟ ਨਰਾਇਣ ਮਹੱਲੇ ਵਿੱਚ ਬਾਣੀ ਹੈ ਇਹ। ਸੋਢੀ ਪਾਤਸ਼ਾਹ ਕੌਣ? ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ, ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ। ਪਹਿਲਾਂ ਹੀ ਦਰਜਾ ਦੇ ਤਾ ਬਾਣੀ ਨੂੰ ਗੁਰੂ ਦਾ। ਦੇਖੋ ਗੁਰੂ ਸਾਹਿਬ ਦੀ ਬੜੀ ਅਪਾਰ ਬਖਸ਼ ਕਿਰਪਾ ਹੈ, ਬਾਣੀ ਲਿਖੀ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ, ਸਭ ਤੋਂ ਛੋਟੇ ਪੁੱਤਰ ਬਾਬਾ ਅਰਜਨ ਦੇਵ ਜੀ ਨੂੰ ਗੁਰੂ ਨਾਨਕ ਦੇ ਤਖ਼ਤ ਤੇ ਬਿਠਾਤਾ, ਪੰਜਵੇਂ ਗੁਰੂ ਬਣਾਤਾ, ਗੁਰੂ ਅਰਜਨ ਦੇਵ ਬਣ ਗਏ ਹੈ। ਸੋ ਪਿਆਰੇ ਖਾਲਸਾ ਜੀ, ਮਹਾਰਾਜ ਦਾ ਵੱਡਾ ਭਾਈ ਬਾਬਾ ਪ੍ਰਿਥੀ ਚੰਦ, ਉਹਦਾ ਪੁੱਤਰ ਮਿਹਰਬਾਨ, ਜੋ ਬਣਤਾ ਇਹੀ ਬਣਾਈ ਗਏ ਹੈ ਵੀ ਜਿਹੜਾ ਅਰਜਨ ਦੇਵ ਹੈ ਇਹ ਸਭ ਤੋਂ ਛੋਟਾ ਹੈ, ਇਹਨੂੰ ਕੋਈ ਨਾ ਸਮਝਦਾਰੀ ਹੈ, ਨਾ ਦੁਨੀਆਦਾਰੀ ਦਾ ਪਤਾ ਹੈ, ਨਾ ਗੁਰਬਾਣੀ ਬਾਰੇ ਪਤਾ, ਨਾ ਕੋਈ ਹੋਰ ਪਤਾ। ਪਰ ਜਦੋਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਬਾਣੀ ਦੀਆਂ ਪੋਥੀਆਂ ਤਿਆਰ ਕਰਦੇ ਸੀ ਨਾ, ਪੋਥੀਆਂ ਤਿਆਰ ਕਰਦੇ ਸੀ, ਅਤੇ ਬਾਲ ਅਵਸਥਾ ਵਿੱਚ ਬਾਬਾ ਅਰਜਨ ਦੇਵ ਜੀ ਉਹ ਪੋਥੀਆਂ ਨੂੰ ਐਂ ਚੱਕ ਕੇ ਖੋਲ੍ਹ ਕੇ ਦੇਖਦੇ ਹੁੰਦੇ, ਔਰ ਮਹਾਰਾਜ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ। ਤੀਸਰੇ ਪਾਤਸ਼ਾਹ ਕਹਿੰਦੇ ਦੋਹਤਾ ਬਾਣੀ ਕਾ ਬੋਹਥਾ, ਆਏ ਕਿਰਪਾ ਕਰਤੀ ਹੈ, ਬਾਣੀ ਦੇ ਪੁੰਜ ਹੋਏ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ। ਪਰ ਪ੍ਰਿਥੀ ਚੰਦ, ਇਹਦੀ ਪਤਨੀ ਬੀਬੀ ਕਰਮੋ, ਇਹਦਾ ਪੁੱਤਰ ਮਿਹਰਬਾਨ, ਮਿਹਰਬਾਨ ਦਾ ਪੁੱਤਰ ਹਰਜੀ, ਇਹ ਬਸ ਜਿੰਨਾ ਚਿਰ ਰਹੇ ਹੈ ਇਹ ਵੈਰੀ ਕਰੀ ਗਏ ਹੈ। ਇਹ ਕਹਿੰਦੇ ਸਾਡੇ ਪਿਤਾ ਤੋਂ ਗਲਤੀ ਹੋ ਗਈ ਹੈ। ਸਾਡੇ ਪਿਤਾ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਗਲਤੀ ਕਰਤੀ ਹੈ, ਸਭ ਤੋਂ ਛੋਟੇ ਨੂੰ ਗੱਦੀ ਦੇ ਬਿਠਾਤਾ, ਹੱਕ ਹੁੰਦਾ ਵੱਡਿਆਂ ਦਾ। ਜੋ ਪਹਿਲੇ ਪਾਤਸ਼ਾਹ ਨੇ ਵੀ ਇਹੀ ਕੀਤਾ, ਪੁੱਤਰ ਵਸਾਰ ਕੇ ਹੈ ਭਾਈ ਲੈਣ ਨੂੰ ਗੱਦੀ ਦਿੱਤੀ ਹੈ, ਗੁਰੂ ਅੰਗਦ ਦੇਵ ਜੀ ਨੇ ਆਪਣੇ ਪੁੱਤਰ ਵਸਾਰ ਕੇ ਆਪਣੇ ਕੁੜਮ ਗੁਰੂ ਅਮਰਦਾਸ ਜੀ ਨੂੰ ਗੱਦੀ ਦਿੱਤੀ ਹੈ, ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਦਮਾਦ ਨੂੰ, ਉਹਨਾਂ ਨੇ ਵੀ ਦੋਵੇਂ ਪੁੱਤਰ ਵਸਾਰੇ ਹੈ, ਆਪਣੇ ਦਮਾਦ ਭਾਈ ਜੇਠਾ ਜੀ ਕਿਰਪਾ ਕੀਤੀ ਹੈ, ਭਾਈ ਜੇਠੇ ਤੋਂ ਗੁਰੂ ਰਾਮਦਾਸ ਮਹਾਰਾਜ ਬਣ ਗਏ ਹੈ। ਹੁਣ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਭ ਤੋਂ ਛੋਟੇ ਬਾਬਾ ਅਰਜਨ ਦੇਵ ਜੀ ਨੂੰ ਗੱਦੀ ਤੇ ਬਿਠਾਇਆ ਹੈ। ਜਦੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੁਨਿਆਵੀ ਤੌਰ ਤੇ ਸੱਚਖੰਡ ਗਏ ਹੈ ਤੇ ਉਹਨਾਂ ਦਾ ਸਹਿਰਾ ਹੋ ਰਿਹਾ ਹੈ, ਅੰਤਮ ਸਮਾਗਮ ਹੋ ਰਿਹਾ, ਅੰਤਮ ਅਰਦਾਸ ਹੋ ਰਹੀ ਹੈ ਨਾ, ਇੱਕ ਤਾਂ ਰਿਸ਼ਤੇਦਾਰੀ ਵੱਲੋਂ ਪੱਗ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਖਸ਼ਿਸ਼ ਕੀਤੀ ਹੈ, ਇੱਕ ਸੰਗਤਾਂ ਵੱਲੋਂ ਪੱਗ ਬਖਸ਼ੀ ਹੈ, ਤੇ ਜਿਹੜਾ ਸੀ ਨਾ ਆਪਣਾ ਵੱਡਾ ਪੁੱਤ ਪ੍ਰਿਥੀ ਚੰਦ, ਉਹਨੇ ਧੱਕੇ ਦੇ ਨਾਲ ਸੰਗਤਾਂ ਵਾਲੀ ਪੱਗ ਗੁਰੂ ਅਰਜਨ ਦੇਵ ਜੀ ਨੂੰ ਧੱਕੇ ਨਾਲ ਖੋਲੀ ਹੈ। ਕਹਿੰਦਾ ਮੈਂ ਵੱਡਾ ਹੈ, ਮੈਂ ਗੁਰੂ ਹੈ, ਇਹ ਤਾਂ ਗਲਤ ਫੈਸਲਾ ਹੋ ਗਿਆ, ਗਲਤ ਫੈਸਲਾ ਹੋ ਗਿਆ, ਮੇਰੇ ਪਿਤਾ ਤੋਂ ਪੱਗ ਧੱਕੇ ਨਾਲ ਖੋਲੀ ਹੈ। ਜਦੋਂ ਧੱਕੇ ਨਾਲ ਪੱਗ ਖੋਹੀ ਹੈ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੂੰ ਗੁਰੂ ਨਾਨਕ ਮਹਾਰਾਜ ਨੇ ਨਵਾਜਿਆ ਕਿਰਪਾ ਕੀਤੀ ਹੈ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਕਹਿੰਦੇ ਉਹ ਪ੍ਰਿਥੀਏ, ਤੂੰ ਗੁਰੂ ਦੀ ਗੱਲ ਕਰਦਾ, ਉਹ ਤੂੰ ਤਾਂ ਹਜੇ ਨਾ ਤਾਂ ਸਿੱਖ ਬਣ ਸਕਿਆ, ਨਾ ਤੂੰ ਚੰਗੀ ਤਰ੍ਹਾਂ ਪੁੱਤ ਬਣ ਸਕਿਆ, ਲੜਿਆ ਇਹ ਪ੍ਰਿਥੀ ਚੰਦ ਗੁਰੂ ਰਾਮਦਾਸ ਮਹਾਰਾਜ ਜੀ ਨਾਲ। ਕਹਿੰਦਾ ਮੇਰਾ ਹੱਕ ਸੀ ਛੋਟੇ ਨੂੰ ਦਿੱਤੀ ਹੈ, ਬੜਾ ਬੋਲੇ ਅਪਸ਼ਬਦ ਬੋਲੇ ਇਹਨੇ ਪ੍ਰਿਥੀ ਚੰਦ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ,
ਹੁਣ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਕਹਿੰਦੇ ਆ ਪ੍ਰਿਥੀਆਂ ਜੇ ਪੱਗ ਲੈ ਜਾਏਗਾ ਫਿਰ ਕੀ ਹੋ ਜਾਊਗਾ, ਤੂੰ ਕਿਹੜਾ ਗੁਰੂ ਬਣ ਜਾਏਗਾ, ਗੁਰੂ ਬਣਨਾ ਔਖਾ ਹੈ, ਤੂੰ ਤਾਂ ਸਿੱਖ ਵੀ ਨਹੀਂ ਬਣ ਸਕਿਆ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਪ੍ਰਿਥੀ ਚੰਦ ਨੂੰ ਜਿਵੇਂ ਕਹਿੰਦੇ ਹੈ, ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾ, ਹੋਰ ਸਾਥੀ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ ਬਿਆਨ ਇਉਂ ਕਰਦੇ ਹੈ।

ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਗੁਰੂ ਪੁੱਤਰ ਪ੍ਰਿਥੀ ਚੰਦ ਨੂੰ ਕਹਿੰਦਾ, ਤੂੰ ਤਾਂ ਸਿੱਖ ਨਹੀਂ ਬਣਿਆ ਨਾ ਪੁੱਤ ਬਣਿਆ, ਤੇਰੀ ਤਾਂ ਜੈ ਜੈਕਾਰ ਹੋਣੀ ਸੀ ਜੇ ਤੇਰੇ ਅੰਦਰ ਉਹ ਭਾਵਨਾ ਹੁੰਦੀ, ਤੇਰੇ ਅੰਦਰ ਉਹਦਾ ਹੰਕਾਰ ਦੀ ਬੋ ਆਉਂਦੀ ਸੀ। ਤੂੰ ਤਾਂ ਇਹ ਸਮਝਦਾ ਵੀ ਗੁਰੂ ਮੈਂ ਬਣੂੰਗਾ, ਤੇਰੇ ਅੰਦਰ ਮੈਂ ਬੋਲਦੀ ਸੀਗੀ। ਤੇ ਜਿਹੜਾ ਸਭ ਤੋਂ ਛੋਟਾ ਹੈ ਉਹ ਨਿਮਰਤਾ ਦੇ ਪੁੰਜ, ਸ਼ਾਂਤੀ ਦੇ ਪੁੰਜ, ਆਗਿਆਕਾਰੀ ਪੁੱਤਰ, ਤੁਹਾਨੂੰ ਦੋਨਾਂ ਨੂੰ ਵਿਆਹ ਤੇ ਜਾਣ ਵਾਸਤੇ ਕਿਹਾ, ਤੁਸੀਂ ਇਨਕਾਰੀ ਹੋ ਗਏ, ਜਵਾਬ ਦੇ ਤਾ। ਤੈਨੂੰ ਆਏ ਸੀ ਵੀ ਗੁਰੂ ਪਿਤਾ ਚਲੇ ਜਾਣਗੇ ਤੇ ਗੱਦੀ ਮਰਜ਼ੀ ਛੋਟੇ ਨੇ, ਜਿਵੇਂ ਵੱਡਾ ਚਲਿਆ ਗਿਆ, ਮੰਝ ਤੇਰੇ ਖੋਟ ਹੈ। ਇਹ ਕੋਈ ਜਾਇਦਾਦ ਜੱਦੀ ਨਹੀਂ ਹੈ। ਗੁਰੂ ਨਾਨਕ ਮਹਾਰਾਜ ਆਪਣੇ ਪੁੱਤਾਂ ਨੂੰ ਨਾ ਗੱਦੀ ਦੇ ਗਏ, ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਆਪਣੇ ਪੁੱਤਾਂ ਨੂੰ ਨਾ ਗੱਦੀ ਦੇ ਗਏ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੇ ਵੀ ਦੋ ਪੁੱਤ ਸੀ, ਦੋ ਦਮਾਦ, ਉਹ ਤਿੰਨਾਂ ਨੂੰ ਮਿਲ ਸਕਦੀ ਸੀਗੀ, ਸਭ ਤੋਂ ਛੋਟੇ ਨੂੰ ਕਹਿੰਦੀ ਦਮਾਦ ਨੂੰ, ਭਾਈ ਜੇਠੇ ਨੇ ਕਿਉਂ ਗੱਦੀ ਦਿੱਤੀ ਹੈ। ਸੋ ਪਿਆਰੇ ਖਾਲਸਾ ਜੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਐਂ ਲਾਹਨਤਾਂ ਪਾਈਆਂ, ਪਰ ਕਿੱਥੇ, ਜਿਹਦੇ ਅੰਦਰ ਹੰਕਾਰ ਵੜ ਜੇ ਉਹ ਛੇਤੀ ਨਹੀਂ ਨਿਕਲਦਾ ਹੈ, ਉਹ ਨਹੀਂ ਨਿਕਲਦਾ ਛੇਤੀ। ਦੇਖੋ ਗੁਰੂ ਪੁੱਤਰ ਹੋ ਗਏ, ਪਤਾ ਨਹੀਂ ਕਿੱਡਾ ਹੰਕਾਰਿਆ ਗਿਆ ਇਹ। ਸੰਗਤਾਂ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਕਹਿੰਦੇ ਵੀ ਅਸਲੀ ਗੁਰੂ ਪੰਜਵੇਂ ਪਾਤਸ਼ਾਹ ਹੈ, ਗੁਰੂ ਅਰਜਨ ਦੇਵ ਮਹਾਰਾਜ ਹੈ, ਪ੍ਰਿਥੀ ਚੰਦ ਨਹੀਂ ਹੈ। ਸੋ ਪਿਆਰੇ ਖਾਲਸਾ ਜੀ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਤੇ ਚਲੇ ਗਏ ਹੈ ਪ੍ਰਚਾਰ ਕਰਨ ਵਾਸਤੇ। ਪਿੱਛੇ ਕੀ ਹੋਇਆ, ਇਹ ਜਿਹੜਾ ਪ੍ਰਿਥੀ ਚੰਦ ਹੈ ਨਾ, ਇਹਦਾ ਪੁੱਤਰ ਮਿਹਰਬਾਨ ਹੈ, ਇਹਨਾਂ ਨੇ ਵੀ ਆਪਣਾ ਹਰਿਮੰਦਰ ਸਾਹਿਬ ਦੇ ਵਰਗਾ ਆਪਦਾ ਅਸਥਾਨ ਬਣਾ ਲਿਆ, ਪਿੰਡ ਹੇਰਾ, ਹੇਰਾ ਪਿੰਡ ਲਾਹੌਰ ਦੇ ਕੋਲੇ ਪਾਕਿਸਤਾਨ ਦੇ ਵਿੱਚ, ਇਹਦਾ ਸਹੁਰਾ ਪਿੰਡ ਸੀ ਪ੍ਰਿਥੀ ਚੰਦ ਦਾ, ਇਹਨਾਂ ਨੇ ਉੱਥੇ ਡੇਰਾ ਬਣਾ ਲਿਆ ਆਪਦਾ ਅਸਥਾਨ ਉਹਦੇ ਜੈਡ, ਔਰ ਸੰਗਤਾਂ ਨੂੰ ਭਰਮਾਉਂਦੇ ਆ, ਮਸੰਦੇ ਇਹਨੇ ਮਸੰਦਾਂ ਨੂੰ ਤੋਰੀ ਰੱਖਿਆ ਏ ਵੀ ਅਸਲੀ ਗੁਰੂ ਤਾਂ ਉਹ ਹੈ, ਵੱਡਾ ਪੁੱਤਰ ਹੈ, ਗੁਰੂ ਪਿਤਾ ਤੋਂ ਗਲਤੀ ਹੋ ਗਈ ਹੈ, ਸਾਰੀ ਸੰਗਤ ਇੱਧਰ ਆਵੇ। ਭੇਟਾ ਜਿਹੜੀਆਂ ਸੰਗਤਾਂ ਤਿਲ ਫੁੱਲ ਭੇਟਾ ਲੈ ਕੇ ਆਉਂਦੀਆਂ, ਉਹ ਤਾਂ ਲਈ ਜਾਂਦਾ ਪ੍ਰਿਥੀ ਚੰਦ, ਤੇ ਜਦੋਂ ਲੰਗਰ ਦੀ ਗੱਲ ਆਉਂਦੀ, ਲੰਗਰ ਛਕਣਾ, ਉੱਧਰ ਜਾਓ ਤੁਸੀਂ ਗੁਰੂ ਵਾਲੇ ਪਾਸੇ ਜਾਓ, ਗੁਰੂ ਰਾਮਦਾਸ ਦੇ ਲੰਗਰ 'ਚ ਜਾਓ, ਲੰਗਰ ਛਕਣ ਵਾਸਤੇ ਭੇਜ ਦਿੰਦਾ ਉੱਧਰ, ਤੇ ਪਟਾਵਾਂ ਤੇ ਵਸਤਾਂ ਲੈ ਲੈਂਦਾ ਆਪ। ਇਹ ਵੀ ਤਾਂ ਇੱਕ ਚਲਾਕੀ ਹੈ ਨਾ, ਮਨ ਦੇ ਵਿੱਚ ਖੋਟ ਹਨ ਵੀ ਮਾਇਆ ਧਨ ਦੌਲਤ ਪਟਾਵਾਂ ਇੱਧਰ ਆਉਣ, ਲੰਗਰ ਛਕਣ ਵਾਸਤੇ ਉੱਧਰ ਭੇਜ ਦਿਓ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਆਉਂਦੇ ਹੈ, ਗੁਰੂ ਸਾਹਿਬ ਦੇ ਨਾਲ ਗਏ ਸੀ, ਗੁਰੂ ਸਾਹਿਬ ਵੀ ਆਉਂਦੇ ਹੈ, ਆ ਕੇ ਮਾਤਾ ਜੀ ਨੂੰ ਪੁੱਛਦੇ, ਮਾਤਾ ਜੀ ਆ ਲੰਗਰ ਮਸਤ ਕਿਉਂ ਹੋ ਗਿਆ ਏ, ਕੀ ਗੱਲ ਥੋੜ ਕਿਉਂ ਆਈ ਹੈ, ਇਹ ਤਾਂ ਗੁਰੂ ਨਾਨਕ ਦਾ ਲੰਗਰ ਹੈ, ਤੋਠ ਨਾ ਆਵੇ ਵੱਧ ਹੋ ਜਾਈ। ਗੁਰੂ ਨਾਨਕ ਮਹਾਰਾਜ ਦੀ ਬੜੀ ਅਪਾਰ ਕਿਰਪਾ ਹੈ, ਜਿੰਨੇ ਵੀ ਲੰਗਰ ਲੱਗ ਰਹੇ ਆ ਹੁਣ ਤੱਕ, ਇਹ ਸਾਰੀ ਉਹਨਾਂ ਦੀ ਦੇਣ ਹੈ, ਗੁਰੂ ਨਾਨਕ ਦੇਵ ਮਹਾਰਾਜ ਦੀਆਂ ਦੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਆ ਕੇ ਪੁੱਛਦੇ ਆ, ਮਾਤਾ ਜੀ ਇਹ ਗੁਰੂ ਨਾਨਕ ਦਾ ਲੰਗਰ ਹੈ, ਗੁਰੂ ਰਾਮਦਾਸ ਮਹਾਰਾਜ ਦਾ ਲੰਗਰ ਹੈ, ਇੱਥੇ ਸੰਗਤਾਂ ਆਉਂਦੀਆਂ ਭੋਜਨ ਪ੍ਰਸ਼ਾਦਾ ਛਕਣ ਵਾਸਤੇ, ਤ੍ਰਿਪਤ ਹੋ ਕੇ ਜਾਂਦੀਆਂ, ਇਹ ਕੀ ਗੱਲ ਬਣ ਗਈ ਹੈ, ਲੰਗਰ ਮਸਤ ਕਿਉਂ ਹੋ ਰਿਹਾ। ਮਾਤਾ ਜੀ ਕਹਿੰਦੇ ਨਾ, ਸਾਰੀ ਮਿਹਰਬਾਨੀ ਉਹਦੀ ਹੈ, ਪ੍ਰਿਥੀ ਚੰਦ ਉਹਦੇ ਪੁੱਤਰ ਮਿਹਰਬਾਨ ਦੀ, ਮਸੰਦ ਇਕੱਠੇ ਕਰ ਰੱਖੇ ਹੈ, ਸੰਗਤਾਂ ਵਿੱਚ ਹੋਕਾ ਦਿੰਦੇ ਫਿਰਦੇ ਹੈ ਵੀ ਅਸਲੀ ਗੁਰੂ ਤਾਂ ਉਹ ਹੈ, ਸਾਰੀਆਂ ਪਟਾਵਾਂ ਰਸਤਾਂ ਵਸਤਾਂ ਆਪ ਲੈ ਲੈਂਦਾ ਔਰ ਭਰਮਾਈ ਜਾਂਦਾ, ਤੇ ਜਦੋਂ ਲੰਗਰ ਛਕਣ ਦੀ ਵਾਰੀ ਆਉਂਦੀ ਇੱਧਰ ਭੇਜ ਦਿੰਦਾ, ਜਾਓ ਜਾ ਕੇ ਪ੍ਰਸ਼ਾਦਾ ਉੱਧਰ ਛਕੋ। ਹੁਣ ਜੇ ਰਸਦਾਂ ਵਾਸਤਾਂ ਆਉਣਗੀਆਂ ਤਾਂ ਹੀ ਲੰਗਰ ਬਣੂਗਾ, ਰਸਦਾਂ ਵਾਸਤਾ ਆਪ ਲੈ ਲੈਂਦਾ, ਆਹ ਗੱਲ ਬਣੀ ਹੈ। ਹੁਣ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਕਹਿੰਦੇ, ਮਾਤਾ ਜੀ ਘਬਰਾਓ ਨਾ, ਫਿਕਰ ਨਾ ਕਰੋ, ਅਸੀਂ ਸੰਗਤਾਂ ਨੂੰ ਕਹਿੰਦੇ ਹਾਂ। ਹੁਣ ਇੱਕ ਪਾਸੇ ਤਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਸੋਟਾ ਲੈ ਕੇ ਖੜ ਗਏ ਹੈ, ਇੱਕ ਪਾਸੇ ਭਾਈ ਗੁਰਦਾਸ ਖੜ ਗਏ ਹੈ, ਸੰਗਤਾਂ ਨੂੰ ਰੋਕਦੇ ਹੈ, ਕਹਿੰਦੇ ਉਹ ਪਖੰਡੀ ਹੈ, ਦਿੰਬਧਾਰੀ ਹੈ, ਲਾਲਚੀ ਹੈ। ਉਹ ਬਾਣੀ ਵੀ ਰਚਦਾ ਹੈ ਨਾ, ਉਹ ਬਾਣੀ ਅਸਲੀ ਨਹੀਂ ਹੈ, ਉਹਦੀ ਅਸਲੀ ਬਾਣੀ ਤਾਂ ਗੁਰਾਂ ਦੇ ਕੋਲੇ ਹੈ। ਲੁੱਟ ਹੋਇਓ ਨਾ, ਪਖੰਡੀਆਂ ਦੇ ਡੇਰੇ ਕੂੜ ਪ੍ਰਧਾਨ ਹੋ ਗਿਆ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਇੱਕ ਸੰਗਤਾਂ ਨੂੰ ਸੱਚ ਦਾ ਹੋਕਾ ਦਿੰਦੇ, ਕਹਿੰਦੇ ਆ ਜਾਓ ਉਧਰ ਨਾ ਜਾਇਓ, ਉਹ ਕੂੜ ਪ੍ਰਚਾਰ ਹੋ ਰਿਹਾ ਹੈ, ਤੁਸੀਂ ਆਪਦੇ ਆਪ ਸਮਝੋ, ਸਾਰੀਆਂ ਪਟਾਵਾਂ ਮਾਇਆ ਧਨ ਦੌਲਤ ਰਸਦਾਂ ਆਪਦੇ ਕੋਲ ਲਈ ਜਾਂਦਾ, ਲੰਗਰ ਛਕਣ ਵਾਸਤੇ ਗੁਰੂ ਰਾਮਦਾਸ ਮਹਾਰਾਜ ਦਰਬਾਰ ਵਿੱਚ ਭੇਜਦਾ ਹੈ। ਇੱਕ ਸੱਚ ਦਾ ਹੋਕਾ, ਜਿਵੇਂ ਇਹ ਦੋਵੇਂ ਜਾਣੇ ਸੰਗਤਾਂ ਨੂੰ ਸਮਝਾ ਰਹੇ ਕਹਿ ਰਹੇ ਹੈ, ਉਹ ਸਿਵ ਦੀ ਵਾਰਤਾ ਮੇਰੇ ਸਾਥੀ।

ਲੁੱਟ ਹੋਇਓ ਨਾ ਪਖੰਡੀਆਂ ਦੇ ਡੇਰੇ ਕੂੜ ਪ੍ਰਧਾਨ ਹੋ ਗਿਆ। ਇਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਭਾਈ ਗੁਰਦਾਸ ਸੰਗਤਾਂ ਨੂੰ ਕਹਿੰਦੇ, ਜਿਹੜੇ ਆਪਣੇ ਪਿਤਾ ਦਾ ਨਹੀਂ ਹੋਇਆ, ਬਾਪ ਦਾ ਨਹੀਂ ਬਣ ਸਕਿਆ ਪ੍ਰਿਥੀ ਚੰਦ, ਉਹਦੇ ਨਾਲ ਲੜਿਆ, ਉਹਦੀ ਮੱਤ ਤੇ ਪੜਦਾ ਪਿਆ ਹੋਇਆ, ਉਹ ਸੰਗਤ ਦਾ ਕਿੱਥੋਂ ਬਣ ਜਾਊ? ਉਹਨਾਂ ਤੋਂ ਬਾਅਦ ਚੌਧਰ ਦੇ ਭੁੱਖੇ ਆ, ਚੌਧਰ ਚਾਹੀਦੀ ਉਹਨਾਂ ਤੋਂ, ਬਸ ਵੀ ਸਾਡੀ ਆਓ ਭਗਤ ਹੋਈ ਚੱਲੇ ਤੇ ਸੰਗਤਾਂ ਸਾਨੂੰ ਨਮਸਕਾਰਾਂ ਕਰਨ। ਸੰਗਤਾਂ ਨੇ ਨਮਸਕਾਰਾਂ ਉਈ ਕਰਨੀਆਂ ਸੀ, ਗੁਰੂ ਪੁੱਤਰ ਸੀਗਾ ਉਹ, ਇਹ ਬਣਾ ਕੇ ਰੱਖਤਾ ਮਹਾਰਾਜ ਦੇ ਨਾਲ, ਜਾਂ ਉੱਥੇ ਪਾਤਸ਼ਾਹ ਨਾਲ, ਜਾਂ ਆਪਣੇ ਛੋਟੇ ਭਾਈ ਦੇ ਨਾਲ, ਗੁਰੂ ਅਰਜਨ ਦੇਵ ਮਹਾਰਾਜ ਬਣਾ ਕੇ ਰੱਖਤਾ, ਸੰਗਤਾਂ ਦਾ ਵੈਸੇ ਹੀ ਸਤਿਕਾਰ ਦੇਣਾ ਸੀਗਾ। ਤੁਸੀਂ ਦੇਖੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਪਹਿਲੇ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਰਹੇ, ਕਿਉਂਕਿ ਗੁਰੂ ਨਾਨਕ ਮਹਾਰਾਜ ਨੇ ਕਿਹਾ ਸੀ ਛੇ ਪਾਤਸ਼ਾਹੀਆਂ ਤੱਕ ਤਿਲਕ ਲਾਏਗਾ ਤੂੰ, ਗੱਦੀ ਤੇ ਬਿਠਾਏਗਾ, ਤੇ ਕਿੱਡਾ ਮਾਣ ਸਤਿਕਾਰ ਬ੍ਰਹਮ ਗਿਆਨੀ ਦਾ ਖਿਤਾਬ ਦੇ ਤਾ ਮਹਾਰਾਜ ਨੇ ਕਿਰਪਾ ਕੀਤੀ ਹੈ। ਔਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਹੋਰ ਕਿਰਪਾ ਕਰਤੀ, ਹੋਰ ਨਵਾਜਤਾ ਮਾਤਾ ਗੰਗਾ ਨੂੰ ਭੇਜਤਾ ਵੀ ਜਾਓ ਉਹ ਅਰਦਾਸ ਕਰਨਗੇ, ਕਿਉਂਕਿ ਇਹ ਆਪਣਾ ਜਿਹੜਾ ਸੀਗੀ ਬੀਬੀ ਕਰਮੋ ਤੇ ਪ੍ਰਿਥੀ ਚੰਦ ਇਹੀ ਬਣਤਾ ਬਣਾਉਂਦੇ ਸੀਗੇ। ਜਿਹੜਾ ਆਪਣਾ ਅਰਜਨ ਦੇਵ ਹੈ ਨਾ ਗੁਰੂ ਬਣਿਆ ਬੈਠਾ, ਇਹਨਾਂ ਦੇ ਕਦੇ ਔਲਾਦ ਨਹੀਂ ਹੋਣੀ, ਇਹਨਾਂ ਦੇ ਬੱਚਾ ਨਹੀਂ ਹੋਣਾ। ਜੇ ਆਪਣੇ ਵੱਡਿਆਂ ਤੋਂ ਗਲਤੀ ਹੋ ਗਈ ਹੈ ਨਾ ਤੇ ਰੱਬ ਦਾ ਦੇਖਦਾ ਏ, ਉਹ ਮੇਰਾ ਪੁੱਤਰ ਮਿਹਰਬਾਨ ਛੇਵਾਂ ਗੁਰੂ ਬਣੂਗਾ, ਇਹਨਾਂ ਦੇ ਕੋਈ ਔਲਾਦ ਨਹੀਂ ਹੋਣੀ। ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਹੋਰ ਨਵਾਜ਼ ਤਾਂ ਮਾਤਾ ਗੰਗਾ ਜੀ ਨੂੰ, ਕਹਿੰਦੇ ਗੰਗਾ ਜਾ ਉੱਥੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਮਹਾਰਾਜ ਨੇ ਨਵਾਜਿਆ ਹੋਇਆ ਏ, ਉਹ ਅਰਦਾਸ ਕਰੂਗਾ ਗੁਰੂ ਨਾਨਕ ਦੇ ਚਰਨਾਂ 'ਚ, ਫਿਰ ਆਪਣੇ ਘਰੇ ਔਲਾਦ ਹੋਊਗੀ। ਦੇਖੋ ਨਵਾਜਦਾ ਗੁਰੂ ਸਾਹਿਬ ਤਾਂ। ਉਹੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਕਹਿੰਦੇ, ਜਿਹੜਾ ਆਪਦੇ ਪਿਓ ਦਾ ਨਹੀਂ ਬਣ ਸਕਿਆ, ਸੰਗਤ ਦਾ ਕਿੱਥੋਂ ਬਣ ਜੂ, ਉਹਦਾ ਕੋਈ ਮਨੋਰਥ ਨਹੀਂ ਹੈ, ਕੂੜ ਪ੍ਰਚਾਰ ਹੈ। ਹੁਣ ਪਿਆਰੇ ਖਾਲਸਾ ਜੀ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਿੱਖ ਸੰਗਤਾਂ ਕਹਿੰਦੀਆਂ, ਆ ਕੇ ਉਹਨਾਂ ਦੀਆਂ ਕਰਤੂਤਾਂ ਦੱਸਦੀਆਂ ਮਿਹਰਬਾਨ ਦੀਆਂ, ਔਰ ਉਹਨਾਂ ਦੇ ਪੁੱਤਰ ਹਰਜੀ ਦੀਆਂ, ਉਹ ਛੇਵਾਂ ਤੇ ਸੱਤਵਾਂ ਮਹੱਲਾ ਲਹਿ ਕੇ ਗੁਰੂ ਨਾਨਕ ਪਦ ਪਾ ਕੇ ਬਾਣੀ ਰਚ ਰਹੇ ਹੈ। ਇੱਕ ਆਪਾਂ ਆਮ ਹੀ ਗੱਲ ਹੁੰਦੀ ਹੈ, ਉਹ ਵਿਆਹ ਵਾਲੇ ਕਾਰਡਾਂ ਤੇ ਲਿਖਿਆ ਹੁੰਦਾ ਏ, ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਬਣਾਈ, ਦਾਸਾਂ ਕਾਰਜ ਆਪ ਸਵਾਰੇ ਇਹ ਇਸ ਦੀ ਵਡਿਆਈ। ਇਹ ਮਿਹਰ ਬਾਣ ਉਹਨਾਂ ਦੀ ਬਾਣੀ ਹੈ, ਹਰਜੀ ਉਹਨਾਂ ਦੀ ਬਾਣੀ, ਗੁਰੂ ਨਾਨਕ ਦੀ ਬਾਣੀ ਨਹੀਂ ਹੈ। ਇੱਕ ਆਪਾਂ ਕਹਿੰਦੇ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਇਹ ਵੀ ਉਹਨਾਂ ਦੀ ਬਾਣੀ ਹੈ, ਕਵਿਤਾ ਰੂਪੀ ਕਵਿਛੜੀ ਰੂਪੀ ਬਾਣੀ ਉਹਨਾਂ ਦੀ ਹੈ। ਸੋ ਇਹ ਜਿਹੜੀਆਂ ਇਹੋ ਜਿਹੀਆਂ ਬਾਣੀਆਂ ਹਨ ਕਵਿਤਾ ਤੇ ਕਵਿਸ਼ਰੀ ਦੇ ਰੂਪ ਵਿੱਚ, ਛੇਵਾਂ ਪਦ ਤੇ ਸੱਤਵਾਂ ਤੇ ਅੱਠਵਾਂ ਪਦ ਲਿਖ ਕੇ ਲਿਖ ਰਹੇ ਹੈ। ਤੇ ਸੰਗਤਾਂ ਨੇ ਕਿਹਾ ਮਹਾਰਾਜ ਨੂੰ ਆ ਕੇ, ਸੱਚੇ ਪਾਤਸ਼ਾਹ ਤੁਹਾਡੇ ਕੋਲ ਵੀ ਇੰਨੀ ਬਾਣੀ ਪਈ ਹੈ, ਕੋਈ ਕਰੋ ਕਿਰਪਾ ਕੇ ਰਹੋ, ਉਹ ਤਾਂ ਬਾਣੀ ਲਿਖ ਲਿਖ ਕੇ ਸੰਗਤਾਂ ਨੂੰ ਭਰਵਾ ਰਹੇ ਹੈ, ਛੇਵਾਂ ਪਦ ਪਾ ਰਹੇ ਹੈ, ਸੱਤਵਾਂ ਪਦ ਪਾ ਰਹੇ ਹੈ, ਤੁਸੀਂ ਕਰੋ ਹੱਲੋ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਆਪਾਂ ਮਹਾਨ ਕਾਰਜ ਆਰੰਭਦੇ ਹਾਂ। 1601 ਈਸਵੀ ਨੂੰ ਰਾਮਸਰ ਸਰੋਵਰ ਦੇ ਕੰਢੇ ਦੇ ਉੱਪਰ ਡਿਊਟੀ ਲਾ ਰਹੇ ਆ ਮਹਾਰਾਜ, ਕਿਹਦੀ ਦਰਗਾਹੀ ਡਿਊਟੀਆਂ ਲੱਗਣੀਆਂ ਇਹ? ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ, ਉਹਨਾਂ ਦੀ ਮਹਾਨ ਡਿਊਟੀ ਲੱਗੀ ਹੈ ਤੇ ਚਾਰ ਸਹਾਇਕ ਲਖਾਰੀ ਨਾਲ ਲਾਏ ਹੈ, ਭਾਈ ਸੰਤ ਰਾਮ ਜੀ, ਭਾਈ ਹਰੀਆ ਜੀ, ਭਾਈ ਸੁੱਖਾ ਜੀ, ਭਾਈ ਮਨਸਾ ਰਾਮ। ਭਾਈ ਬੰਨੋ ਦੀ ਡਿਊਟੀ ਹੈ ਵੀ ਕਲਮਾਂ ਤਿਆਰ ਕਰਨੀਆਂ, ਕਲਮਾਂ ਘੜ ਘੜ ਕੇ ਦੇਣੀਆਂ, ਸਿਆਹੀ ਬਣਾਉਣੀ ਹੈ, ਇਹੋ ਜਿਹੀ ਸਿਆਹੀ ਉਹਨੇ ਕਈ ਪ੍ਰਕਾਰ ਦੀ ਵਿੱਚ ਪਾ ਕੇ ਨਾ, ਉਹਦੇ ਵਿੱਚ ਗੂੰਦ ਲੈ ਕੇ ਸੋਨੇ ਨੂੰ ਢਾਲ ਕੇ ਸੁਨਹਿਰੀ ਅੱਖਰ ਬੰਨ, ਕੋਈ ਹਨੇਰੇ ਦੀ ਰੋਸ਼ਨੀ ਵਿੱਚ ਵੀ ਇਹ ਅੱਖਰ ਸ਼ਬਦ ਚਮਕਣ, ਇਹੋ ਜਿਹੀ ਇਹ ਡਿਊਟੀ ਲਾਈ ਹੈ, ਦਰਗਾਹੀ ਡਿਊਟੀਆਂ ਲਾਈਆਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ। ਭਾਈ ਬੰਨੋ ਨੇ ਕਲਮਾ ਘੜ ਕੇ ਸਿਆਹੀ ਤਿਆਰ ਕਰਕੇ ਦੇਣੀ ਹੈ, ਇਹ ਚਾਰ ਸਹਾਇਕ ਲਾਲ ਲਖਾਰੀ ਲਾਤੇ ਹੈ ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਡਿਊਟੀ ਲਾਈ ਹੈ। ਇੱਕ ਮਹਾਨ ਕਾਰਜ ਆਰੰਭ ਹੈ, ਜਦੋਂ ਕਾਰਜ ਆਰੰਭ ਹੈ ਨਾ, ਗੁਰੂਆਂ ਦੀ ਹੁਣ ਬਾਣੀ ਪਈ ਹੈ, ਗੁਰੂ ਨਾਨਕ ਦੀ ਬਾਣੀ ਪਈ ਹੈ ਬੇਦੀਆਂ ਦੇ ਕੋਲੇ, ਗੁਰੂ ਸਾਹਿਬ ਦੇ ਸਪੁੱਤਰ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ, ਫਿਰ ਤਰੇਹਨ ਗੁਰੂ ਅੰਗਦ ਦੇਵ ਮਹਾਰਾਜ ਤਰੇਹਨ ਹੋਏ ਆ, ਉਹਨਾਂ ਦੇ ਪੁੱਤਰ ਭਾਈ ਦਾਤੂ ਤੇ ਭਾਈ ਦਾਸੂ ਜੀ, ਉਹਨਾਂ ਕੋਲ ਬਾਣੀ ਪਈ ਹੈ। ਤੀਸਰੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਭੱਲੇ ਹੋਏ ਆ, ਭੱਲੇ ਭੱਲੇ ਉਹਨਾਂ ਦੇ ਪੁੱਤਰ ਬਾਬਾ ਮੋਹਨ ਤੇ ਬਾਬਾ ਮੋਹਰੀ ਜੀ, ਉਹਨਾਂ ਕੋਲ ਬਾਣੀ ਪਈ ਹੈ। ਐਂ ਗੁਰੂ ਸਾਹਿਬ ਜਿਹੜੀ ਬਾਣੀ ਥਾਂ ਥਾਂ ਤੇ ਪਈ ਹੈ, ਆਪਣੇ ਸਿੱਖਾਂ ਨੂੰ ਭੇਜ ਕੇ ਬਾਣੀ ਮੰਗਵਾ ਰਹੇ ਹੈ। ਮਹਾਨ ਕਾਰਜ ਇਹ ਆਰੰਭਿਆ ਹੈ, ਰਾਮਸਰ ਤੀਰਥ ਅਸਥਾਨ ਉਹਦੇ ਕੰਢੇ ਸਰੋਵਰ ਦੇ ਕੰਢੇ ਤੇ ਮਹਾਨ ਕਾਰਜ ਆਰੰਭਿਆ ਹੈ। ਹੁਣ ਮਹਾਰਾਜ ਭੇਜ ਰਹੇ ਬਾਬਾ ਮੋਹਨ ਜੀ ਦੇ ਕੋਲੇ, ਜੋ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸਪੁੱਤਰ ਆ, ਭੱਲੇ
ਭੱਲਿਆਂ ਦੇ ਵੰਸ਼ ਵਿੱਚੋਂ ਬਾਬਾ ਮੋਹਨ ਤੇ ਬਾਬਾ ਮੋਹਰੀ ਜੀਆਂ ਕੋਲ ਭੇਜਦਿਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇ ਹੋਰ ਸਿੱਖਾਂ ਨੂੰ, ਕਹਿੰਦੇ ਉਹਨਾਂ ਤੋਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਲੈ ਕੇ ਆਓ। ਹੁਣ ਉਹ ਜਾਂਦੇ ਹੈ ਤੇ ਬਾਬਾ ਮੋਹਨ ਜੀ ਭਗਤੀ ਵਿੱਚ ਲੀਨ ਬੈਠੇ ਹੁੰਦੇ ਹੈ, ਦਰਵਾਜ਼ਾ ਨਹੀਂ ਖੋਲਦੇ, ਉਹ ਬੈਠੇ ਰਹਿੰਦੇ ਹੈ, ਫਿਰ ਕਿਤੇ ਜਾ ਕੇ ਸਮਾਧੀ ਖੁੱਲਦੀ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਕਹਿੰਦੇ ਆ ਵੀ ਆਹ ਜਿਹੜੀ ਬਾਣੀ ਆ ਤੁਹਾਡੇ ਕੋਲ ਤੀਸਰੇ ਪਾਤਸ਼ਾਹ ਦੀ, ਪੰਜਵੇਂ ਪਾਤਸ਼ਾਹ ਨੇ ਬਾਣੀ ਮੰਗਾਈ ਹੈ। ਉਹ ਕਹਿੰਦੇ ਮੈਂ ਨਹੀਂ ਦੇਣਾ, ਇਹ ਤਾਂ ਮੇਰੇ ਪਿਤਾ ਦਾ ਖਜ਼ਾਨਾ ਹੈ। ਗੱਦੀ ਵੀ ਲੈ ਗਿਆ ਗੁਰੂ ਅਰਜਨ ਦੇਵ ਜੀ, ਸਾਡੇ ਪੱਲੇ ਕੋਈ ਛੱਡਿਆ ਨਹੀਂ ਹੈ, ਤੇ ਅਸੀਂ ਤਾਂ ਉਵੇਂ ਬੈਠੇ ਹਾਂ, ਸਾਡੇ ਕੋਲ ਬਾਣੀ ਹੈ, ਅਸੀਂ ਬਾਣੀ ਨਹੀਂ ਦੇਣੀ। ਹੁਣ ਬਾਬਾ ਮੋਹਨ ਜੀ ਜਿਵੇਂ ਜਵਾਬ ਦਿੰਦਾ, ਮੇਰੇ ਸਾਥੀ ਬਿਆਨ ਇਉਂ ਕਰਦੇ ਆ।

ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਗੁਰੂ ਬਣਨ ਤੋਂ ਪਹਿਲਾਂ ਸੇਵਾ ਕੀਤੀ ਹੈ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ। ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਪੁੱਤਰੀ ਬੀਬੀ ਅਮਰੋ ਬਾਬਾ ਅਮਰਦਾਸ ਜੀਆਂ ਦੇ ਭਤੀਜੇ ਭਾਈ ਜੱਸੂ ਨੂੰ ਵਿਆਹੀ ਹੋਈ ਸੀ। ਕੁੜਮ ਲੱਗਦੇ ਸੀ ਰਿਸ਼ਤੇਦਾਰੀ ਵਿੱਚ। ਬਾਬਾ ਅਮਰਦਾਸ ਜੀ ਤਾਂ ਜਾਂਦੇ ਹੁੰਦੇ ਸੀ ਗੰਗਾ ਤੇ ਹਰਿਦੁਆਰ ਤੇ, ਤੇ ਜਦੋਂ ਸੋਝੀ ਆਈ ਪਤਾ ਲੱਗਿਆ, ਫਿਰ ਆਪਣਾ ਗੁਰੂ ਦੇ ਚਰਨਾਂ 'ਚ ਆਏ। ਬੀਬੀ ਅਮਰੋ ਲੈ ਕੇ ਆਈ ਜਦੋਂ ਉਹਦੇ ਮੁੱਖ ਤੋਂ ਬਾਣੀ ਸੁਣੀ ਗੁਰੂ ਨਾਨਕ ਮਹਾਰਾਜ ਦੀ, ਤੇ ਬਾਬਾ ਅਮਰਦਾਸ ਜੀ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ 'ਚ ਹਾਜ਼ਰ ਹੋਏ ਆ ਲਗਭਗ 12 ਸਾਲ ਦੇ। ਲਗਭਗ ਬਿਆਸਾ ਦਰਿਆ ਤੋਂ ਗਾਗਰ ਚੱਕ ਕੇ ਮੋਢੇ ਤੇ ਰੱਖ ਕੇ ਵਡੇਰੀ ਉਮਰ ਹੈ, ਤੇ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦਾ ਆਪਦੇ ਹੱਥੀਂ ਇਸ਼ਨਾਨ ਕਰਾਇਆ ਉਹਨਾਂ ਨੇ। ਇਸ਼ਨਾਨ ਐਂ ਕਿਰਪਾ ਹੋਈ ਹੈ ਤੇ ਜਲਾਹਾ ਤੇ ਜਲਾਹੀ ਨੇ ਬੋਲੀ ਮਾਰੀ ਹੈ। ਜਦ ਮੀਂਹ ਵਰਖਾ ਹਨੇਰੀ ਸੀ ਤੇ ਅੜਕ ਕੇ ਉਹਨਾਂ ਦੇ ਐਂ ਖੱਡੀ ਦੇ ਵਿੱਚ ਪੈਰ ਅੜਕ ਗਿਆ, ਪਰ ਪਾਣੀ ਨਹੀਂ ਡੁੱਲਣ ਦਿੱਤਾ ਗਾਗਰ ਵਾਲਾ, ਤੇ ਉਹ ਧਮਾਕਾ ਹੋਇਆ। ਉਹ ਜਲਾਹਾ ਜਲਾਹੀ ਕਹਿੰਦੀ ਹੋਰ ਕੌਣ ਹੋਣਾ, ਤਾਂ ਅਮਰੂ ਨਥਾਵਾਂ ਹੋਣਾ। ਬਾਬਾ ਮੋਹਨ ਜੀ ਕਹਿੰਦੇ ਕੋੜਮਾਂ ਦਾ ਪਾਣੀ ਢੋਣਾ ਬਹੁਤ ਔਖਾ ਹੈ, ਲੋਕਾਂ ਨੇ ਬੋਲੀਆਂ ਮਾਰੀਆਂ ਸੀ ਵੀ ਇਹ ਤਾਂ ਅਮਰੂ ਨਥਾਵਾਂ ਹੈ। ਬੱਚਿਆਂ ਦੇ ਸਾਂਭਣ ਦੇ ਉਮਰ ਸੀ, ਬਜ਼ੁਰਗ ਹੈਗਾ ਚਿੱਟਾ ਦਾੜਾ, ਇਹ ਵਡੇਰੀ ਉਮਰ ਵਿੱਚ ਗੁਰੂ ਘਰ ਵਾਲੇ ਪਾਸੇ ਧੱਕਤਾ ਵੀ ਆਪੇ ਉੱਥੇ ਰਹੂਗਾ, ਗੁਰੂ ਕੋਲ ਆਪੇ ਲੰਗਰ ਪ੍ਰਸ਼ਾਦਾ ਉਹ ਦੇਣਗੇ। ਲੋਕਾਂ ਦੇ ਕਿਹੜਾ ਮੂੰਹ ਬੰਨੇ ਜਾ ਸਕਦੇ ਆ, ਮੂੰਹ ਸੀਤੇ ਜਾ ਸਕਦੇ ਆ। ਉਹ ਤਾਂ ਜਿੰਨੇ ਮੂੰਹ ਹੁੰਦੀਆਂ ਗੱਲਾਂ, ਤਰ੍ਹਾਂ ਤਰ੍ਹਾਂ ਦੀ ਗੱਲ ਕਹੀ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਚੀਆਂ। ਬਾਬਾ ਮੋਹਨ ਜੀ ਕਹਿੰਦੇ ਕੋੜਵਾਂ ਦਾ ਪਾਣੀ ਧੋਣਾ ਬਹੁਤ ਔਖਾ ਹੈ, ਲੋਕਾਂ ਦੇ ਤਾਨੇ ਮੇਨੇ ਸਹੇ ਹੈ, ਫਿਰ ਜਾ ਕੇ ਕਿਤੇ ਮਰਤਬੇ ਮਿਲੇ ਹੈ। ਔਰ ਬਾਣੀ ਲਿਖੀ ਹੈ, ਇਹ ਤਾਂ ਮੇਰੇ ਪਿਤਾ ਦਾ ਅਨਮੋਲ ਖਜ਼ਾਨਾ, ਜਿਹੜਾ ਅਸਲੀ ਲੈਕ ਸਪੁੱਤਰ ਆ, ਪਿਤਾ ਦਾ ਧਨ ਖਜ਼ਾਨਾ ਨਹੀਂ ਲਟਾਉਂਦਾ ਹੈ। ਇਹੀ ਤਾਂ ਸਾਡੇ ਕੋਲ ਰਹਿ ਗਿਆ, ਗੱਦੀ ਵੀ ਇਹ ਲੈ ਗਏ ਹੈ, ਸਾਰਾ ਕੁਝ ਲੈ ਕੇ ਸਾਡੇ ਵੱਲੇ ਛੱਡਿਆ ਕੀ ਹੈ, ਆਹੀ ਖਜ਼ਾਨਾ, ਪੋਥੀਆਂ ਪਈਆਂ ਸਾਡੇ ਕੋਲ, ਅਸੀਂ ਨਹੀਂ ਦੇਣਾ। ਜਾਓ ਕਹਿ ਦਿਓ, ਜੇ ਗ੍ਰੰਥ ਰਚਨ ਲੱਗੇ ਹੈ ਨਾ, ਆਪਣੀ ਬਾਣੀ ਆਪੇ ਰਚ ਲੈਣ, ਅਸੀਂ ਨਹੀਂ ਦੇਣੀ ਬਾਣੀ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇ ਹੋਰ ਸਿੱਖਾਂ ਨੂੰ ਜਵਾਬ ਦੇ ਤਾ, ਫਿਰ ਸਮਾਧੀ 'ਚ ਬਹਿ ਗਏ ਬਾਬਾ ਮੋਹਨ ਜੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਆਉਂਦੇ ਆ ਮਹਾਰਾਜ ਦੇ ਕੋਲੇ, ਪੰਜਵੇਂ ਪਾਤਸ਼ਾਹ ਨੂੰ ਆ ਕੇ ਕਹਿੰਦੇ, ਸੱਚੇ ਪਾਤਸ਼ਾਹ ਅਸੀਂ ਗਏ ਸੀਗੇ ਬਾਬਾ ਮੋਹਨ ਜੀ ਕੋਲੇ, ਗਏ ਰਹੇ, ਉਹਦੀ ਤਾੜੀ ਲੱਗ ਗਈ, ਸਮਾਧੀ ਲੱਗੀ, ਬੈਠੇ ਰਹੇ ਹੈ, ਜਾਂ ਤਾੜੀ ਖੁੱਲੀ ਹੈ, ਉਹਨਾਂ ਨੇ ਅੱਜ ਕੀਤੀ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਆ ਇੱਕ ਮਹਾਨ ਗ੍ਰੰਥ ਗੁਰੂ ਗ੍ਰੰਥ ਸਾਹਿਬ ਲਿਖ ਰਹੇ ਹੈ, ਉਹ 'ਚ ਗੁਰੂਆਂ ਦੀ ਬਾਣੀ ਪਾਉਣੀ ਹੈ, ਤੀਸਰੇ ਪਾਤਸ਼ਾਹ ਦੀ ਬਾਣੀ ਜੋ ਤੁਹਾਡੇ ਕੋਲੇ ਪਈ ਹੈ ਪੋਥੀਆਂ ਦੇ ਰੂਪ ਵਿੱਚ, ਉਹ ਬਾਣੀ ਸਾਨੂੰ ਦੇ ਦਿਓ। ਪਰ ਬਾਬਾ ਮੋਹਨ ਜੀ ਜਵਾਬ ਦੇਤਾ, ਕੋਰਾ ਜਵਾਬ ਦੇਤਾ, ਕਹਿੰਦੇ ਮੈਂ ਬਾਣੀ ਨਹੀਂ ਦੇਣੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਹੁਣ ਤੁਸੀਂ ਜਾਓ, ਤੁਸੀਂ ਨਿਹਾਲ ਕਰੋ, ਗੁਰੂ ਪੁੱਤਰ ਹੈ, ਚਾਹੇ ਥੋਤੋਂ ਤੁਸੀਂ ਗੁਰੂ ਨਾਨਕ ਦੇ ਤਖ਼ਤ ਤੇ ਬੈਠੇ ਹੋ, ਗੁਰੂ ਨਾਨਕ ਦੀ ਤੀਜੀ ਜੋਤ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਸੁਪੁੱਤਰ ਹੈ, ਬਾਬਾ ਮੋਹਨ ਤੇ ਬਾਬਾ ਮੋਹਰੀ ਜੀ ਦੋਨਾਂ ਕੋਲੇ ਬਾਣੀ ਹੈ, ਤੁਹਾਨੂੰ ਜਾਣਾ ਪੈਣਾ, ਤੁਸੀਂ ਜਾਓ। ਹੁਣ ਫਿਰ ਬਾਬਾ ਗੁਰੂ ਅਰਜਨ ਦੇਵ ਮਹਾਰਾਜ ਜੀ ਜਾਂਦੇ ਹੈ, ਜਾ ਕੇ ਦੇਖੋ ਗੁਰੂ ਹੋ ਕੇ ਆਉਣ, ਵੀ ਅਸੀਂ ਗੁਰੂ ਹੈ ਤੇ ਕੋਈ ਹੀਨ ਭਾਵਨਾ ਨਹੀਂ ਹੈ, ਨਿਮਰਤਾ ਦੇ ਘਰ ਵਿੱਚ ਆ ਕੇ ਗਏ ਆ, ਆਪ ਗਏ ਆ ਬਾਬਾ ਮੋਹਨ ਜੀ ਦੇ ਦੁਆਰੇ ਤੇ। ਬਾਬਾ ਮੋਹਨ ਜੀ ਦੀ ਤਾੜੀ ਲੱਗੀ ਹੈ, ਸੁਣ ਸਮਾਧੀ ਵਿੱਚ ਬੈਠੇ ਆ, ਨੇਤਰ ਨਹੀਂ ਖੋਲੇ, ਉਹ ਅੰਦਰ ਬੈਠੇ ਹੈ ਤੇ ਗੁਰੂ ਅਰਜਨ ਦੇਵ ਜੀ ਬਾਹਰ ਬੈਠੇ ਆ, ਬੈਠੇ ਰਹੇ ਹੁਣ ਵੀ ਮੈਂ ਹੁਣ ਨਿਮਰਤਾ ਦੇ ਘਰ ਵਿੱਚ ਇੱਕ ਨਿਮਾਣਾ ਸਿੱਖ ਬਣ ਕੇ, ਗੁਰੂ ਨਾਨਕ ਮਹਾਰਾਜ ਦੀ ਗੱਦੀ ਦਾ ਇੱਕ ਨਿਮਾਣਾ ਸਿੱਖ ਬਣ ਕੇ ਗੁਰੂ ਪੁੱਤਰ ਪਾਸੋਂ ਮਹਾਰਾਜ ਦੀ ਬਾਣੀ ਲੈਣ ਵਾਸਤੇ ਆਇਆ, ਸਿਫਤੀ ਵੀ ਕਰਦੇ ਹੈ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦੁਆਰ ਜੀਓ ਸੰਤ ਧਰਮ ਸਾਲਾ, ਆਏ ਬਾਣੀ ਵਿੱਚ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਿਆ ਹੈ। ਹੁਣ ਬਾਹਰ ਬੈਠੇ ਹੋਏ ਬਾਬਾ ਮੋਹਨ ਦੀ ਸਿਫਤ ਕਰਦੇ ਹੈ, ਮੋਹਨ ਜੀ ਤੇਰੇ ਉੱਚੇ ਮੰਦਰ ਨੇ, ਦੇਸ ਦੇ ਸੋਹਣੇ ਬੋਧ ਚਵਾਰੇ, ਕਿਰਪਾ ਕਰੋ ਕਰਾਂ, ਅੰਦਰਲੀਆਂ ਤਾਰਾਂ ਮਿਲਦੀਆਂ ਏ, ਦਰਗਾਹੀ ਤਾਰਾਂ, ਦਰਗਾਹੀ ਟੈਲੀਫੋਨ। ਗੁਰੂ ਅਰਜਨ ਦੇਵ ਮਹਾਰਾਜ ਜੀ ਇੱਕ ਆਵਾਜ਼ਾਂ ਜਿਵੇਂ ਬਾਬਾ ਮੋਹਨ ਦੀ ਸਿਫਤ ਕਰਦੇ ਹੈ ਤੇ ਕਹਿੰਦੇ ਆ ਵੀ ਖਜ਼ਾਨਾ ਅਸੀਂ ਲੈ ਕੇ ਜਾਣਾ ਏ, ਉਨੀ ਦੇਰ ਤੱਕ ਅਸੀਂ ਜਾਣਾ ਨਹੀਂ ਹੈ। ਉਸ

ਤੇਰੇ ਉੱਚੇ ਮੰਦਰ ਨੇ ਮੋਹਨ ਜੀ ਸਹੁੰ ਦੇ ਮਹਿਲ ਮਲਾਰੇ। ਗੁਰੂ ਅਰਜਨ ਦੇਵ ਮਹਾਰਾਜ ਜੀ ਬਾਬਾ ਮੋਹਨ ਜੀ ਦੀ ਸਿਫਤ ਕਰਦੇ ਹੈ। ਫਿਰ ਉਹ ਕਹਿੰਦਾ ਤੁਸੀਂ ਲੈ ਜਾਓ ਬਾਣੀ। ਫਿਰ ਬਾਬਾ ਮੋਹਨ ਜੀ ਤੋਂ ਬਾਬਾ ਮੋਹਰੇ ਜੀ ਤੋਂ ਬਾਣੀ ਲੈ ਕੇ ਆਏ, ਵਿੱਚ ਦਰਜ ਕੀਤੀ ਹੈ। ਮਹਾਨ ਕਾਰਜ ਜੋ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਦੇਣ ਹੈ। ਅੱਜ ਪਹਿਲਾ ਪ੍ਰਕਾਸ਼, ਉਸ ਤੋਂ

ਵਾਹਿਗੁਰੂ ਵਾਹਿਗੁਰੂ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮ ਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਕ ਬਹਾਦਰ ਸਿਮਰਿਆ ਕਰਨਾਉਣ ਤੇ ਆਵੇ ਤਾਇ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ

ਜਿਨ੍ਹਾਂ ਸਿੰਘਾਂ ਸਿੰਘਣਿਆਂ ਧਰਮ ਹੇ ਸਿਰ ਤੇ ਬੰਦ ਬੰਦ ਕੁਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸਦਾਰ ਹਿੱਤ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਏ ਆਪ ਜੀ ਦੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ

ਦੀ ਸ਼ਾਮਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਅੱਜ ਦੇ ਦੀਵਾਨ ਸਜਾਏ ਗਏ। ਸੱਜੇ ਦੀਵਾਨਾਂ ਵਿੱਚ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਲਾਹੀ ਪਾਣੀ ਦਾ ਕੀਰਤਨ ਢਾਡੀ ਸਿੰਘਾਂ ਵੱਲੋਂ ਗੁਰ ਇਤਿਹਾਸ ਰਾਹੀਂ ਸੇਵਾ ਕੀਤੀ ਗਈ ਹੈ। ਸੱਚੇ ਪਾਤਸ਼ਾਹ ਜੀ ਆਪ ਜੀ ਦੀ ਲਾਹੀ ਪਾਣੀ ਦੇ ਪਾਠ ਕਰਦਿਆਂ ਕੀਰਤਨ ਕਰਦਿਆਂ ਢਾਡੀ ਸਿੰਘਾਂ ਕੋ ਢਾਡੀ ਵਾਰਾਂ ਗਾਉਂਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ, ਅਣਜਾਣ ਬੱਚੇ ਸਮਝ ਕੇ ਮੁਆਫ਼ ਕਰਨਾ, ਅੱਗੇ ਤੋਂ ਸ਼ੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦੇ ਸੱਚੇ ਪਾਤਸ਼ਾਹ ਬਲ ਬੂਤਾ ਸਮਤ ਬਖਸ਼ੇ ਕਰਨੇ, ਪੜ੍ਹੀ ਸੁਣੀ ਗਾ ਵੀ ਹੋਈ ਪਾਣੀ ਦਾ ਭਾਵ ਸਮੂਹ ਸਾਧ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ, ਜੋ ਮਾਈ ਭਾਈ ਆਪ ਦੇ ਦਰ ਤੇ ਤਿਲ ਫਰ ਭੇਟਾ ਲੈ ਕੇ ਹਾਜ਼ਰ ਹੋਇਆ, ਸਭ ਦੀਆਂ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਹਾਜ਼ਰੀਆਂ ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ,

ਰਖਵਿੰਦਰ ਕੌਰ, ਜਤਿੰਦਰ ਸਿੰਘ ਜੀ, ਜਸਪ੍ਰੀਤ ਕੌਰ ਸੱਚੇ ਪਾਤਸ਼ਾਹ ਜੀਓ, ਆਪ ਜੀ ਦਰ ਤੇ ਪੁੱਤਰ ਦੀ ਦਾਤ ਬਖਸ਼ਿਸ਼ ਮੰਗ ਦਾਤ ਦੀ ਦਾਤ ਯਾਚਨਾ ਕਰਦੇ ਹਾਂ। ਸੱਚੇ ਪਾਤਸ਼ਾਹ ਜੀ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਭਾਵੇ। ਸੱਚੇ ਪਾਤਸ਼ਾਹ ਜੀ, ਸੋ ਸੇਵਕਾਂ ਦੀਆਂ ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ,

ਵਾਹਿਗੁਰੂ ਸਾਹਿਬ ਜੀ ਸੋ ਕਹੋ ਟਲ ਗੁਰ ਸੇਵੀਐ ਅਹਨ ਸਹਿ ਸਿਪਾਹੀ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਨਾਵੇ ਕੀ ਕੀਮਤ ਮਿਤ ਕਹੀ ਨਾ ਜਾਏ

ਤਿਸ ਬਿਨ ਦੂਜਾ ਅਬਰ ਨ ਕੋਇ, ਜਿਸ ਸੱਚ ਲਾਇ ਸੋਈ ਲਾਗੈ, ਨਾਨਕ ਨਾਮ ਸਦਾ ਸੁਖ ਆਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ। ਆਪ ਜੀ ਨੇ ਲੰਮੇ ਸਮੇਂ ਤੋਂ ਬੈਠ ਕੇ ਗੁਰੂ ਪਾਤਸ਼ਾਹ ਦੀ ਪਿਆਰੀ ਗੋਦ ਵਿੱਚ ਬੈਠ ਕੇ, ਨਿੱਘੀ ਗੋਦ ਵਿੱਚ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ, ਕਥਾ ਵਿਚਾਰਾਂ, ਢਾਡੀ ਸਿੰਘਾਂ ਕੋਲ ਵਾਰਾਂ ਸਰਵਣ ਕੀਤੀਆਂ ਨੇ। ਸੋ ਸੱਚੇ ਪਾਤਸ਼ਾਹ ਕਿਰਪਾ ਕਰੇ, ਆਪ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰਨ, ਨਾਮ ਦੀ ਦਾਤ ਬਖਸ਼ ਕਰਨ। ਸਮੂਹ ਸਾਹਸਾਂ ਨੂੰ ਬੇਨਤੀ ਹੈ, ਜਿਤਨੀਆਂ ਸੰਗਤਾਂ ਗੁਰੂ ਘਰ ਵਿਖੇ ਪਹੁੰਚੀਆਂ ਹਨ, ਉਹ ਗੁਰੂ ਘਰ ਲੰਗਰ ਛਕਣ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਾਲ ਮੂਰਤ ਅਜੂਨੀ ਸਾਹਿਬ ਹੰਗੁਰ ਪ੍ਰਸਾਦ ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸਾਹਿਬ ਹੰਗੁਰ ਪ੍ਰਸਾਦ ਪੂਰਾ ਥਾੜ ਬਣਾਇਆ ਪੂਰੇ ਵੇਖੋ ਇੱਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ ਇਹ ਬਾਣੀ ਜੋ ਜਿਉਂ ਜਾਣੈ ਤਿਸ ਅੰਤਰ ਰਵੇ ਹਰ ਨਾਮਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰਸੀ ਜੇ ਕੋ ਬੁਰ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜਕਰ ਵਾਸਾ ਹੋਏ ਦਰਸ਼ਨ ਪਿਆਸੀ ਦਿਨ ਸਰਾਤ ਚਿਤੋਂ ਵਿਅੰਦਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੋ ਕਹੋ ਟਲ ਗੁਰੂ ਸੇਵੀਆ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਵਤ ਸੰਧੀ ਨੂਰ ਅਰਸੋਂ ਗੁਰਸੋਂ ਚਟੀਐ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਹੁੰਦੇ ਸ਼ਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸਤਨਾਮ ਧੰਨ ਵਾਹਿਗੁਰੂ ਜੀ ਸੋਹੀ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ ਬੇ ਚਰਨਾ ਦੂਰ ਗਮਨ ਸਿਰ ਉੱਪਰ ਮਰਨਾ ਕਿਆ ਤੂੰ ਸੋਇਆ ਜਾਗਿਆਨਾ ਤੈਂ ਜੀਵਨ ਜਗ ਸੱਚ ਕਰ ਜਾਨਾ ਰਹਾਓ ਜਿਨ ਜੀਓ ਰਿਜਕ ਸੋ ਰਿਜਕ ਜਿਨ ਜੀਓ ਦੀਆ ਸੋ ਰਿਜਕ ਅੰਬਰਾਵੈ ਸਭ ਗੜ ਭੀਤਰ ਹਾੜ ਚਲਾਵੈ ਕਰ ਬੰਦਗੀ ਛਾੜ ਮੈਂ ਮੇਰਾ
ਹਿਰਦੇ ਨਾਮ ਸਮਾਰ ਸਵੇਰਾ, ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਭਰੀ ਦੈ ਦਿਸ ਅੰਧਿਆਰਾ, ਕੈਰ ਵਿਦਾਸ ਨਿਦਾਨ ਦਵਾਨ, ਚੇਤਸ ਨਾਹੀ ਦੁਨੀਆ ਫਨ ਖਾਨ, ਕੈਰ ਵਿਦਾਸ ਨਿਦਾਨ ਦਵਾਨ, ਚੇਤਸ ਨਾਹੀ ਦੁਨੀਆ ਫਨ ਖਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹੀ ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤੇ ਹਮ ਵੀ ਚਲਣਾ, ਦੂਰ ਗਵਨ ਸੇ ਪਰ ਸਿਰੇ ਉੱਪਰ ਮਰਨਾ। ਸਤਨਾਮ ਸ੍ਰੀ ਵਾਹਿਗੁਰੂ ਜੀ ਜੈ ਸਤ ਸਤਿਗੁਰੂ ਸੁਣੀਂਦਾ, ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ, ਹਰ ਨਾਮੋ ਮੰਤੜਾਏ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤੇ ਨਾਮ ਲਾਇਆ, ਜਿਨ ਤੁਰੇ ਪਿਆ ਸੰਜੋ, ਤੀਰਥ ਨਾਵਾ ਜਿਤ ਭਾਵਣ ਪਾਣੇ ਕੇ ਨਾਏ ਕਰੀ, ਜੇ ਤੀ ਸਿਰਡੋ ਪਾਈ ਵੇਖਾਵਣ ਕਰਮਾਂਗੇ ਮਿਲੇ ਲਈ, ਮਤ ਵਿੱਚ ਰਤਨ ਜਵਾਰ ਮਾਣਕ, ਜੇ ਗੁਰ ਕੀ ਸਿੱਖ ਸੁਣਈ, ਗੁਰਾ ਇੱਕ ਦੇਹ ਬਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ, ਜੇ ਉਚਾਰੇ ਆਰ ਜਾ ਹੋਰ ਸੁਣੀ ਹੋਏ, ਨਾ ਖੰਡਾ ਵੇਹ ਜਾਣੀਏ ਨਾਲ ਚਲੇ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਾਸ ਕੀ ਰਜਾਲੇ, ਜੇ ਤੇ ਨਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਹਿ ਕੀਟਾਂ ਅੰਦਰ ਕੀਟ, ਕਰ ਦੋਸ਼ੀ ਦੋ ਤਰੈ, ਨਾਨਕ ਨੇਰ ਗੁਣ ਗੁਣ ਕਰੈ, ਗੁਣਵੰਤ ਆ ਗੁਣ ਦੇ ਤਿਆ ਕੋਈ ਨਾ ਸੁਝੇ, ਜੇ ਤੇ ਗੁਣ ਕੋਈ ਕਰੈ, ਸੁਣਿਆ ਸਿਧ ਪੀਰ ਸੁਰਨਾਥ, ਸੁਣਿਆ ਤਰ ਤਵਲੇ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੂਰਨ ਸੁਕੇ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੋ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੋਹ ਸਲਾਹ ਮੰਦ, ਸੁਣਿਆ ਜੋ ਜੋ ਧਨ ਭੇਦ, ਸੁਣਿਆ ਸਾ ਸਿਮਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੋ ਪਾਪ ਕਾ ਨਾਸ, ਸੁਣਿਆ ਸਾ ਸੰਦੋ ਗਿਆਨ, ਸੁਣਿਆ ਅਰਸ ਕਾ ਇਸ਼ਨਾਨ, ਸੁਣਿਆ ਪੜਪੜ ਪਾਵੇ ਮਾਣ, ਸੁਣਿਆ ਲਾਗੇ ਸਹਿ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੋ ਪਾਪ ਕਾ ਨਾਸ, ਸੁਣਿਆ ਸਵਾ ਗੁਰਾਂ ਕੇ ਗਾਹ, ਸੁਣਿਆ ਸ਼ੇਖ ਪੀਰ ਪਾਤਸ਼ਾਹ, ਸੁਣਿਆ ਦੇ ਪਾਵੇ ਰਾਹ, ਸੁਣਿਆ ਹਉ ਤੋਵੇ ਸਗਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੋਹ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਜ਼ ਕਰਮ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਣ ਕੀ ਸੁਰਦ, ਮੰਨੇ ਮੋਹ ਝੋਟਾ ਨਾ ਖਾਏ, ਮੰਨੇ ਜਮ ਕੇ ਸਾਰ ਨਾ ਜਾਏ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣੇ ਮਨ ਖੋਏ, ਮੰਨੇ ਮਾਰਗ ਠਾ ਨਾ ਪਾਏ, ਮੰਨੇ ਪਾਸਿਓਂ ਪ੍ਰਗਟ ਜਾਏ, ਮੰਨੇ ਮਗ ਨਾ ਚੱਲੇ ਪੰਥ, ਮੰਨੇ ਧਰਮ ਸੇ ਸੰਬੰਧ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਪਾਵੇ ਮੋਹ ਦੁਆਰ, ਮੰਨੇ ਪਰਵਾਰੇ ਸਦ ਹਾਰ, ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨ ਪਾਵੇ ਨਾ ਪੇਖਾ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਪੰਜ ਪਰਵਾਨ ਪੰਜ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਨ, ਪੰਚੇ ਸੋਹੇ ਦਾ ਰਾਜਾਨ,
पंचम का गुरे त्याहन जे को वह कह बह जे को कह करे विचार करते कह करने नाही सोमवार तौल धर्म दया का पूत संतो थाप रख्या जिन सूत जे को बुझे विचार तवले ऊपर केता पार तरती होर परे होर होर तिस्ते पार तले कवने जोर जी जात रंग के नाव सबना लिखिया बड़ी कलाम ए लेखा लिख जाने को ए लेखा लिखिया केता होए केता दांस वाले रूप केती दात जाने कौन कूत कीता पसाओ एको को आओ तिस्ते हो लख तरे आओ कुदरत कौन का विचार वारिया न जावा एक वार जो तुद पावे साई पलिकार तू सदा सलाम निरंकार असंख जाप संख पाओ संख पूजा संख तप ताओ असंख ग्रंथ मोह वेद पाठ संग जो मरे उदास संग पद गुण ज्ञान विचार संग सती असंदा तार असंग सुर मो पाख सार संग मो लेवलाए तार कुदर काम का विचार वार जावा एक वार जो तुद पावे साई पलिकार तू सदा सलाम निरंकार असंख मूर्ख अंध कोर संख चोर हराम खोर संख अमर कर जाए जोर असंग लुटिया कमाए असंख पापी पाप कर जाए संख कूड़िया कूड़े भराए संख मले मल पख खाए असंख ने स करे पार नौन नीच कहे विचार वार जामा एक वार जो तु पावे साई पलिकार तू सदा सलाम निरंकार असंख नाव संख थाव गम गम संख लहो संख है सिर पार हो अखरी न मखरी सला अखरी ज्ञान गीत गुण गा अखरी लिखण बोलन बाण अखरा से संजो वखाण जिने लिखे ते सरनाए जे फरमाए ते ते पाए जेता गीता ते तनाओ विणा में नाई को थाओ कुदर कम का विचार वार ना जाम एक वार जोत पावे साई पलिकार तू सदा सलाम निरंकार परिय हाथ पैर तांदे पानी तोते उतरस खै मोद पलेते कपड़ होए दे साबुन लिये तोए परिय मत पापा के संग ओ तो पै नामे कह रंग परिय पात पा परिय मत पापा के संग ओ तो पे नाम के रंग पुनी पापी आखण नाए कर कर करना लिख ला जाओ आपे बीज आपे ही खाओ नानक में आप हो जाओ तिर तब दया दा दान जे को पावे तिलका मान सुनिया मन अमन कीता पाओ अंतरगा तीरथ मल नहाओ सब गुण तेरे मैं नाही मिथ्या गुण तेरे मैं नाही कोय वैण गुण कीते भगत न होय स्वस्थ आद बाणी ब्रह्माओ सत स्वर्ण सदा मन चाओ कौन सवेला वक्त कौन कौन तेज कौन वार कौन सिर उत्ते माओ कौन जे तो आया कार वेल न पाईया पंडती जे हो वेले पुराण वक्त न पायो का दिया जे लिखण ले कुरान तेत वार न जोगी जाने रुत माव न कोई जागर दसदी को साजे आपे जाने सोई क्यों करे आखा के विसलाही क्यों वरणी के विजाणा नानक आखण सब को आख एक दो एक सियाणा वड्डा साहिब वड्डी नाई कीता जा का हो वै नानक जे को आपो जाने अगे गया ना सो है पाताला पाताल लख अगासा अगास ओड़ कोड़ पाल थके वेद कहन के बाद सहस ठारा कहन के बास लुरताहत लेखा होए तो लिखी है लेखे होए बनास नानक वड्डा आखी है आपे जाने आप सलाई सलाई ती सुत न पाई आ नदियां ते वापस मुन न जानी आ
ਸਮੁੰਦ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕਿਹੜੀ ਤੁਲ ਨਾ ਹੋਣੀ ਜੇ ਤਿਸ ਮਨ ਨਾ ਵਿਸਰੈ ਅੰਤ ਨ ਸਿਵਤੀ ਕਹਿਣ ਨ ਅੰਤ ਅੰਤ ਨ ਕਰਨੇ ਦੇਣ ਨ ਅੰਤ ਅੰਤ ਨ ਵੇਖਣ ਸੁਣ ਨ ਅੰਤ ਅੰਤ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਜਾਪੇ ਪਾਰਾਵਾਰ ਅੰਤ ਗਾਣ ਕੇਤੇ ਬੇਲਾ ਹੈ ਤਾਂ ਕਿ ਅੰਤ ਨ ਪਾਏ ਜਾਏ ਇਹ ਅੰਤ ਨਾ ਜਾਣੇ ਕੋਏ ਬਹੁਤਾ ਗਈਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਜੇ ਵੜੇ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨ ਨਹੀਂ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਸ ਨਾ ਥਮਾਏ ਕਿਤੇ ਮੰਗੇ ਜੋਦ ਪਾਰ ਕਿਤੇ ਅਗਰ ਨਹੀਂ ਵਿਚਾਰ ਕਿਤੇ ਗਲ ਟੁੱਟੇ ਬੇਕਾਰ ਕਿਤੇ ਲੈ ਲੈ ਮੁੱਕਰ ਪਾਏ ਕਿਤੇ ਮੂਹਰੇ ਖਾਏ ਖਾਏ ਕਿਤੇ ਅਧੋ ਪੂਸਰ ਮਾਰ ਇਹ ਪੇਦਾ ਤੇਰੇ ਦਾਤਾਰ ਬੰਦ ਗਲਾਸੀ ਪਾਣੇ ਹੋਏ ਹੋਰ ਆ ਨਾ ਸਕੇ ਗੋਏ ਜੇ ਕੋ ਖਾਏ ਗਿਆ ਆਖਣ ਪਾਏ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕਹੀ ਕਹਿ ਜਿਹਨੂੰ ਬਖਸ਼ੇ ਸਿਫ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਪਾਏ ਮੁੱਲਾਂ ਸੰਭਾਏ ਅਮੁੱਲ ਧਰਮ ਅਮੁੱਲ ਦੇ ਬਾਣ ਅਮੁੱਲ ਤੁਲ ਮੁੱਲ ਪ੍ਰਵਾਣ ਅਮੁੱਲ ਬਖਸ਼ਿਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਨ ਮੁੰਜਾ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਉੱਠ ਉੱਠ ਜਾਏ ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਹੀ ਕਹਿ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਰ ਅਨੇਕ ਸੰਖਾ ਕਿਤੇ ਵਾਹਣ ਹਾਰੇ ਕਿਤੇ ਰਾਹ ਭਰੀ ਸੋ ਕਹੀਨ ਕਿਤੇ ਗਾਵਣ ਹਾਰੇ ਗਾਵੇ ਤੁਨੋ ਪਾਉਣ ਬਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੋਤ ਲਿਹ ਜਾਣੇ ਲੇਲੇ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਸਾ ਸਵਾਰੇ ਗਾਵੇ ਅੰਦਰ ਦਾਸਨ ਬੈਠੇ ਦੇਵ ਤੇ ਅੰਦਰ ਨਾਲੇ ਗਾਵੇ ਸੇ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪਰਤ ਪਣ ਰੱਖੀ ਸੁਰ ਜੋ ਜੋ ਵੇਦਾ ਨਾਲੇ ਗਾਵੇ ਮੋਹਣੀਆ ਮਨ ਮੋਹਣ ਸੁਰਗਾ ਮਾਸ ਪਿਆ ਲੈ ਗਾਵ ਰਤਨ ਪਾਏ ਤੇਰੇ ਅਰਸਾ ਤੀਰ ਨਾਲੇ ਗਾਵੇ ਜੋਤ ਮਾਂਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਵ ਬੰਡਾ ਕਰ ਕਰ ਰੱਖੇ ਤਾਰੇ ਸੇ ਤੁਨੋ ਗਾਵੇ ਜੋ ਤੁਧ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਚਿਤ ਰਾਮ ਨਾਨਕ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚ ਨਾਈ ਹੈ ਵੀ ਹੋਸੀ ਜਾਇਨ ਜਾਸੀ ਰਹਿਣਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੇ ਤੇ ਦੀਵੜਿਆਈ ਜੋ ਤੇ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸ਼ਰਮ ਪਦ ਚੋੜੀ ਧਿਆਨ ਕੀ ਕਰੇ ਭਭੂਤ ਖਿੰਦਾ ਕਾਲ ਕੁਆਰੀ ਕਾਇਆ ਜੋ ਡੰਡਾ ਪ੍ਰਤੀ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇ ਤਿਸੇ ਆਦੇਸ਼ ਆਦ ਅਨਿਲ ਅਨਾਦ ਨਾਦ ਜੋ ਜੋ ਇਹ ਕੋਵੇ ਬੋਧ ਗਿਆਨ ਦਿਆ ਭੰਡਾਰਨ ਕੜਗੜ ਵਾਜੇ ਨਾਦ ਆਪ ਨਾਨਾ ਥੀ ਸਭ ਜਾਕੀ ਰਿਸ ਦਵ ਰਸਾਦ ਸੰਜੋਗ ਜੋ ਦੁਕਾਰ ਚਲਾਵੇ ਲੇਖ ਆਵੇ ਭਾਵ
अदेत से अदेस आद अनिल अनाद नाद जो जो एक वेस एका माई जुगत व्याई तेन चेले परवान एक संसारी एक भंडारी एक लाए दीबान जे ते पावे ते चलावे जे होवे फरमान ओ वेखे उन्हां नूं दनावे बहुत आए बरदान आदेत से आदेस आद अनिल अनाद नाहत जो जो एक होवे आसन लोय लोय भंडार जो किस पाया सो एक हवार कर कर वे के सिजनहार नाम सच की साची कार अदेत से आदेश आद अनिल अनाद ना जो जो एक होवे एक दो जी बों लख होए एक दो जी बों लख होए लख होवे लख वीस लख लख कीड़ा आखी है एक नाम जदी ए द्राप पवड़िया चढ़िया होए अकीस सुन गलां आकाश की कीटा रीस नानक दरी पाई है कूड़ी कूड़े ठीस आखण जो चुपे न जोर जोर न मंगण देन न जोर जोर न जीवन मरण जोर जोर राज मार मंसोर जोर न सुरती ज्ञान विचार जोर न जूती छूटे संसार जिस हथ जोर कर वेखे सोए नानक उत्तम नीच ना कोय राती रुति तिवार पवन बणिया नी पाताल तेसवे धरती थाप रखी धर्मसाल तेसवे जी जोत के रंग तिनके नामन एक अनंत करमी करमी होए विचार सचाव सचा दरबार तेते सोहन पंच परवान नदरी कर्म पवै निसान काज पकाई उथे पाए नान गया जाप जाए धर्म खण काय हो धर्म ज्ञान खण काय आखो कर्म केते पौन पणी वसंतर केते गान महेश केते इंद चा केते परमे काढ़ दकड़िए रूप रंग के वेश केतिया कर्म भूमि मेर केते केते तू अवदेश केते इंद चंद सूर केते केते मंडल दे केते सिद्ध बुद्ध नाथ केते केते देवी वेद केते देवदान मन केते केते रंस मुंद केतिया खाणी केतिया बाणी केते पात नरेंद केतिया सुरती सेव केते नानक अंतरांत ज्ञान खंड मैं ज्ञान प्रचंड तिथे नानो कोड आनंद सर्व खंड की बाणी रूप तेते कार्त करिए बहुत अनूप ताकि अंगलंग न जाए जो को कह पिछे पिताए तिथे करिए सुरत मत मन बुद्ध तिथे करिए सुरां सिदां की सुध कर्म खण की बाणी रूप जोर तिथे होर न कोई होर तिथे जोर महंबल सूर तिन में राम रिया भरपूर तिथे सी तो सीता मैं मामाए ताके रूप न कथने जाए ना उम्र न ठगे जाए जिनके राम वसे मन माए तिथे पद वसे के लो करे न सचा मन सोए सच कर वसे नंकार कर कर वेखे न निहाल तिथे खंड मंडल वर भंड जे को कथे दांत नामता तिथे लो लो आकार जे जे हूं ते वे ते विकार वेखे विकसे कर विचार नान कथा कड़ा सार जात पहारा तीर सुनियार एहन मत वेद थियार पौखला तब ताओ पांडा पाओ अमृत टाल करिए शब्द सची टक साल जिन कहो नदर कर्म तिन कार नानक नदरी नदर निहाल सलो पवन गुरु पाणी पिता माता तरत महत दिवस रात दुदाई दया खेले सवल जगत चंगियाईया बरियाईया वाचे धर्म दूर करमी आपो अपनी के नेड़े के दूर जिनी नाम ते आया गै मशकत काल नानक ते मुख उजले केती छुट्टी नाल सो दर
राग आसा महला पहला एक ओंकार सतगुर प्रसाद सो दर तेरा केहा सो कर केहा चित बै सब संभाले वाजे तेरे नाद ने संखा केते तेरे बावन हारे केते तेरे राह परी सो कही आए केते तेरे गावन हारे गावन तो नो पौन बनी बसंतर गावे राजा धर्म दवारे गावन तो नो चित गुप्त लिख जान ले ले धर्म बेचारे गावन तो नो ईश्वर मां देवे सौ तेरे सासवारे गावन तो नो इंद्र दासन बैठे देवते अंदर नाले गावन तो नो से समाधि अंदर गावन तो नो सास बेचारे गावन तो नो जती सती संतोखे गावन तो नो वीर करारे गावन तो नो पणत पण रखी सुर जो जो वेदा नाले गावन तो नो मोहनिया मन मोहन सुरगम सुरगमाश पिया ले गाव तो नो रतन पाए तेरे हर सती रनाले गावन तो नो जो मल सूरा गावन तो नो खाने चारे गावन तो नो खांड मंडल ब्राह्मण डा कार कार रखे तेरे तारे से तो नो गावन जो तुद पावन रते तेरे पात्र साले होर गेते गावन से मैं चेतनावन नाने क्या विचारे सोई सोई सदा सच साहिब साचा सच नाय है भी हो सी जाए न जासी रचना जिन रचाई रंगी रंगी पाती कर कर जिस मैं जिन पाई कर कर देखे कीता अपना ज्यों ते दी वड़ियाई जो ते पावे सोई कर सी फिर हुक्म ना करना जाई सो पातशाह साह पात साहिब नानक रहन रजाई आसा मल्ला पहला सोन वड़ा आखे सब कोय केवड़ वड़ा डीठा होए कीमत पाए न कहा जाए कहने वाले तेरे समाए बड़े मेरे साहिबा गैर गंभीरा गुण गहीरा कोई ना जाने तेरा किता केवड़ चीरा रहाओ साब सुरती में सुरत कमाई साब कीमत मैल कीमत पाई ज्ञाने त्याने गुर गुरहाई कह न जाई तेरी तिल वड़ियाई साब सात साब तप सब चंगियाईया सिद्धा पुरखा किया वढ़ियाईया तोद वैन सिकर न पाईया कर मिलन ठाग रहाईया आखन वाला क्या विचारा सिवते परे तेरे भंडारा जे तो दे तिसे कह चारा नानक सच सवार नहारा आसा महला पहला आखा जीवा विसरे मर जाऊं आखने ओखा सचा नाऊं सच नाम की लागे भूख ओत भूखे खा चलिए दो सौ के विसरे मेरी माँ साचा साहब साचे नाए रहाओ साचे नाम की तिलवड़ियाई आवत के कीमत नहीं पाई जैसा मिल के आखण पाए वड़ा न होवे काट न जाए ना उमर न होवे सोग देंदा रह न चुके भोगा गुणे होर ना ही कोय ना कोवा ना कोय जे वड़े आप तेवड़ तेरी दात जिन दिन कर कीती रात खसम वसारे हैं ते कम जात नानक नाम है बास नारा गुरी महला चौथा हर के जान सत गुर सतपुरखा बिनो करो गुर पास हम कीरे किरम सत गुर सरनाई कर दया नाम प्रगाल मेरे मीत गुर दे मोको राम नाम प्रगाल गुरमत नाम मेरा प्राण सुखाई हार कीरत हमरी रह रास रहाओ हर जन गेवड़ पाव वडेरे जिन हर हर सरदा हर प्यास हर हर नाम मिले त्रिता से मिल संगत गुण प्रगास जिन हर हर स नाम न पाया
ते पागिन जंपास जो सतगुर संसगन आए त्रिग जीव त्रिग जीवास जिन हर जन सतगुर संगत पाए तेन तुर मस्ते लिखिया लकास तन तन सा संजित रस पाया मिल जा नान नाम परगारा गुरी महला पंजवा काहिरे मन चित वह उदम जयारा जियो परिया सैल पत्थर में जंत उपाय ताका रिजका के कर तरिया मेरे महादो जी सात संग मिले सो तरिया गुरबसा परम बद पाया सूखे का सरिया रहाओ जन्म पिता लोक सुत बमता कोई न किसकी तरिया से संभा हिठा कर काहे मन पो करिया उड़े उड़ आवे सकोसा ते पासे बहरे सरिया तिन कवन खिलावे कवन जगावे मन में सिमरन करिया सबन दान दस सदान ठाकुर कर तल तरिया जन नानक बल बल सद बल जाइए तेरा अंत ना पारा भरिया रागा समल चौथा सो पुरख एक ओंकार सतगुर प्रसाद सो पुरख नजनार पुनण गमा गामा पारा सब त्यावें सब त्यावें तुद जी हर सच्चे सिजनहारा सब जी तुम्हारे जी तू जिया का दतारा हर दया वो संतो जी सब दू सर नहारा हरे आपे ठाकुर हरे आपे सेवक जी क्या नानक जंत विचारा तू काढ़ काढ़ अंतर सर्व निरंतर जी हरे को पुरुष माड़ा एक दाते एक बेखारी जी सब तेरे चोज वडाणा तू आपे दाता आपे पूता जी हों तुद बिना न जाना तू पार ब्रह्म बेन बहन जी तेरे क्या गुण आखाड़ा जो सेवै तो जी जन नानक तिन कर बाणा हर दयावे त्यावे तो जी से जन जुग मैं सुखवासी से मुख पै जिन हर त्याया जी तिन तुटे जा मन की फासी जिन निर्भाओ जिन हर निर्भाओ त्याया जी तिन का पाओ सब गवासी जिन सेवया जिन सेवया मेरा हर जी ते हर रूस मासी से तन जिन हर त्याया जी जनान तिन मल जासी तेरी भगत पंडार जी परे बेअंत बेअंता तेरे भगत सलाम तो जी अरन कहने घनता तेरी अनक तिकरे हर पूजा जी तब तापे जय बेअंता तेरे अनेक पड़े बहुत सिमर साह जी कर क्रिया खट करम करंता से भगत से भगत पलज नानक जी जो पावे मेरे हर भगवंता तू आद पुरु परंपर करता जी तुझे वड़वर न कोई तू जो जो एको सदा दा तू एको जी तू नेचर करता सोई तुझे आपे पावे सोई वरते जी तू आपे करें सोई तुझे आपे से सब पाही जी तुझे आपे से सब गोई जनन गुणगा वे करते के जी जो सब से का जानो या समला चौथा तू करतास चार मैडा साई जो तू पावे सोई थी छी जो तू दे सोई हो पाई रहाओ सब तेरी तू सब नहीं त्याया जेनू कृपा कर ते नाम रतन पाया गुरमा लादा मन मगवाया तू दया विछोड़िया मलाया तू दरियाओ सब तुझ ही माए तो बिंदु जा कोई नाए जी जन सब तेरा खेल विजोग मिल विछड़िया संजोग मेल जेनू तू जाना है सोई जन जाने हर गुण साधी आव खाने हर गुण साधी आव खाने जिन हर सिवया तिन सुख पाया
ਸਹਿਜ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿੰਦੂ ਜਾਵਰ ਨਾ ਕੋਏ, ਤੂੰ ਘਰ ਘਰ ਵੇਖੇ ਜਾਣੇ ਸੋਏ, ਜਨਾਨ ਗੁਰਮੁਖ ਪਰਟੋਇਆ ਸਾ ਮਹਲਾ ਪਹਿਲਾ, ਤੇਤ ਸਰਵਲ ਭੈਲੇ ਨਿਵਾਸਾ ਪਾਣੀ ਪਾਵ ਤਿੰਨੇ ਕੀਆ, ਪੰਗ ਜਮੋ ਪੱਗ ਨਹੀਂ ਚੱਲ ਹੈ, ਹਮ ਦੇਖਾ ਤੈ ਡੋਬੇ ਅਲੈ, ਮਾਰੇ ਨਚੇ ਸਮੂੜ ਮੰਗਾ, ਹਰ ਬਿਸਰ ਤੇਰੇ ਗੁਣ ਗਲਿਆ ਰਹਾਓ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਿਆ, ਪ੍ਰਣਵਤ ਨਾਨਕ ਤਿਨਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ, ਆਸਾ ਮਹਲਾ ਪੰਜਵਾ, ਪਈ ਪ੍ਰਾਪਤ ਮਨੋ ਦੇਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਸੰਦ ਪਾਈ ਕੇਵਲ ਨਾਮ, ਸਰੰਜਾਮ ਲਾ ਪਾਓ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਓ, ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ, ਸੋਹਿਲਾ ਰਾਗ ਦੀ ਕੀ ਮੱਲਾ ਪਹਿਲਾ, ਸੋਹਿਲਾ ਰਾਗ ਗੌੜੀ ਦੀਪ ਕੀ ਮੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਤੇ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਗਰ ਗਾਵੋ ਸੋਹਿਲਾ ਸਿਮਰੋ ਸਿਜਣਹਾਰੋ, ਤੁਮ ਗਾਓ ਮਿੰਦਰ ਭਉ ਕਾ ਸੋਹਿਲਾ, ਹੋਂ ਵਾਰੀ ਜੇ ਸੋਹਿਲੇ ਸਦਾ ਸੁਖੋਏ ਰਹਾਓ, ਨੇਤ ਨੇ ਜੀੜੇ ਸੰਭਾਲੀਨ ਦੇ ਕੇ ਗਾ ਦੇ ਮਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤੇ ਦਾਦੇ ਗਾਉਂ ਸੰਭਾਲ, ਸਮਸਾ ਲਿਖਿਆ ਬਿਲਕੁਲ ਪਾਵੋ ਤੇਲ, ਦੇਹ ਸਜਣ ਸਿਸੜੀਆਂ ਜਿਹੋ ਸਾਹਿਬ ਸਿਉ ਮੇਲ, ਕਰ ਕਰੇ ਹੋ ਪਹੁੰਚਾ ਸਦੜੇ ਨੇਤ ਪਵਨ, ਸਦਨ ਹਾਰਾ ਸਿਮਰਿਆ ਨਾਨ ਸੇ ਦੇ ਅਵਨ, ਰਾਗ ਆਸਾ ਮੱਲਾ ਪਹਿਲਾ, ਸ਼ੇ ਗਰ ਸ਼ੇ ਗੁਰ ਸ਼ੇ ਅਵਦੇਸ, ਗੁਰ ਗੁਰ ਏਕ ਹੋਵੇ ਸਾਨੇਕ, ਬਾਬਾ ਜੈ ਕਰ ਕੀ ਜੈ ਕਰ ਕਰਤੇ ਕੀਰਤ ਹੋਏ, ਸੋ ਕਾਰਾ ਵਡਾਈ ਤੋਏ ਰਹਾਉ, ਵਿਸਿਆ ਸਿਆਂਗੜੀਆ ਪੈਰਾ ਤਿਥੀ ਵਾਰੀ ਮਾਹ ਹੋਆ, ਸੂਰਜ ਕੋ ਰੋਤ ਅਨੇਕ, ਨਾਨਕ ਕਰਤੇ ਕੀਤੇ ਵੇਰਾ ਤ੍ਰਾਸੀ ਮੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਤੂੰ ਮਲਿਆਨੋ ਪਹੁੰਚਵਰੋ ਕਰੈ ਸਭਨ ਰਾਇ ਫਲਾਂ ਜੋਤੀ, ਕੈਸੀ ਆਰਤੀ ਹੋਏ ਪਖਣਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜਨ ਫੇਰੀ ਰਹਾਉ, ਸਹਿਸ ਤਵ ਨੈਣ ਨੈਨ ਤੋਹੇ ਕਹੋ, ਸਹਿਸ ਮੂਰਤ ਨਨਾ ਏਕ ਤੋਈ, ਸਹਿਸ ਪਦ ਵਿਨ ਨਨੇਕ ਪਾਦ ਗਾਂਦ ਵਿਨ, ਸਹਿਸ ਤਵ ਗੰਦ ਵਿਚ ਚਲਤਮ ਹੋਈ, ਸਮੈ ਜੋਤ ਜੋਤ ਹੈ ਸੋਏ, ਤੇਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਪਾਵੇ ਸੋ ਆਰਤੀ ਹੋਏ, ਹਰ ਚਰਨ ਕਰਮ ਰਾਂ ਲੋਤ ਬਨੰਦ ਨੂੰ ਮੋਹਿਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋ ਜਾਏ ਹੋਏ ਜਾਤੇ ਤੇਰੇ ਨਾਵੇਂ ਵਾਸਾ, ਕਿਰਪਾ ਜਲ ਦੇ ਨਾਨਕ ਸਾਰੰਗ ਹੋ ਜਾਤੇ ਤੇਰੇ ਨਾਵੇਂ ਵਾਸਾ, ਰਾਗੌੜੀ ਪੂਰਵੀ ਮੱਲਾ ਚੌਥਾ, ਕਾਮ ਗ੍ਰਹ ਨਗਰ ਬਹੁ ਪਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਤ ਲਿਖੇ ਗੁਰ ਪਾਇਆ, ਮਨ ਹਰ ਲੈ ਮਨਲ ਮੰਡਾ ਹੈ, ਕਰ ਸਾਧੂ ਜੀ ਪਨ ਵੱਡਾ ਹੈ, ਕਰਨ ਰੋਤ ਪਨ ਵੱਡਾ ਹੈ ਰਹਾਉ, ਸਾਗ ਤਾਰਾ ਸਾਧ ਨਾ ਜਾਣੇ ਆ, ਤਨੇ ਅੰਤਰ ਹੋਂ ਮੈਂ ਕੰਡਾ ਹੈ, ਜਿਉਂ ਜਿਉਂ ਚਲਾ ਚੋਵੈ ਦੋ ਪਾਵੈ, ਜਮਕਾਸ ਹੈ ਸਿਰ ਡੰਡਾ ਹੈ, ਹਰ ਜਨ ਹਰਾ ਨਾਮ ਸਮਾਣ ਹੈ, ਦੋ ਜਨ ਮਨ ਪਉ ਖੰਡਾ ਹੈ, ਅਮਨਾਸੀ ਪੁਰਪਾਇਆ ਪਰਮੇਸ਼ਰ, ਬਹੁ ਸੋ ਖਣ ਬ੍ਰਹਮਣ ਡਾਹੇ, ਹਾਮ ਗ੍ਰਹੀ ਮਸਕੀਨ ਪ੍ਰਭ ਤੇਰੇ, ਹਰ ਹਰਾ ਵਡ ਵੱਡਾ ਹੈ ਜਨ ਨਾਨਕ ਦਾਮ ਧਾਰ ਟੇਕ ਹੈ, ਹਰ ਡਾਮ ਹੀ ਸੁਖ ਮੰਡਾਏ, ਰਾਗੌੜੀ ਪੂਰਵੀ ਮੱਲਾ ਪੰਜਵਾਂ, ਕਰੋ ਬੇਨੰਤੀ ਸੁਨੋ ਮੇਰ ਮੀਤਾ,
ਸੰਦ ਡਹਿਲ ਕੇ ਬੇਲਾ, ਇਆਂ ਖਾਰ ਚਲੋ ਹਰ ਲਾਹਾ, ਆਗੇ ਬੰਸ ਹੇਲਾ, ਔਦ ਘੜੇ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾ ਸਵਾਰੇ ਰਹਾਉ, ਇਹ ਸੰਸਾਰ ਬੇਕਾਰ ਸੰਸੈ ਮੈਂ ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪਿਆਵੇ ਰਸ ਅਕਾਦ ਕਥਾ ਤੇ ਜਾਨੀ, ਜਾ ਕੋ ਆਏ ਸੋ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ, ਨਿਜ ਕਰ ਮਹਿਲ ਪਾਓ ਸੋ ਸਹਿਜੇ ਬੋਰ ਨ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਬਦਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗ ਮੋਕੂ ਕਰ ਸੰਤਨ ਕੀ ਤੂਰੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ, ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋ ਜੜਾਓ, ਕਸਤੂਰ ਕੁੰਗੂ ਅਗਨ ਚੰਦਨ ਲੀਪ ਆਵੇ ਜਾਓ, ਮਦ ਦੇਖ ਪੂਲਾ ਵਿਸਰੈ ਤੇਰਾ ਚੇਤਨ ਆਵੇ ਨਾਉ, ਹਰ ਬਿਨ ਜੀਉ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਔਰ ਨਾ ਹੀ ਥਾਉ ਰਹਾਉ, ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ, ਮੋਹਣੀ ਮੁਖਮਣੀ ਸੋਹੈ ਕਰੇ ਰੰਗ ਪਸਾਓ, ਮਾਦੇ ਪੂਲਾ ਵਿਸਰੈ ਤੇਰਾ ਚੇਤਨਾ ਵੇ ਨਾਉ, ਸਿੱਧ ਹੋਵਾਂ ਸਿੱਧ ਲਾਈ ਰੇਦ ਆਖਾਂ ਆਉ, ਗੁਪਤ ਹਾਸਲ ਹੋਏ ਬੈਸਾ ਲੋਗ ਰਾਖੇ ਪਾਉ, ਮਾਦੇ ਪੂਲਾ ਵਿਸਰੈ ਤੇਰਾ ਚੇਤਨਾ ਵੇ ਨਾਉ, ਸੁਲਤਾਨ ਹੋਵਾਂ ਮੇ ਲਸਕਰ ਤਖਤ ਰਾਖਾਂ ਪਾਉ, ਹਾਸ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਵਾਉ, ਮਦ ਦੇਖ ਪੂਲਾ ਵਿਸਰੈ ਤੇਰਾ ਚੇਤਨਾ ਆਵੈ ਨਾਉ, ਸਿਰਾ ਮਹੱਲਾ ਪਹਿਲਾ, ਕੋਟ ਕੋਟ ਕੀ ਕੋਟ ਕੋਟੀ ਮੇਰੀ ਆ ਰਜਾ, ਪਾਉਣ ਪੀਣੇ ਪਿਆਉ, ਚੰਦ ਸੂਰਜ ਦੁੱਖ ਫੇ ਨਾ ਦੇਖਾਂ, ਸੁਪਨੇ ਸੌਣ ਨਾ ਥਾਉ, ਵੀ ਤੇਰੀ ਕੀ ਮਨ ਨਾ ਪਾਏ ਉਹ ਕਿਵੜਿਆ ਖਾਂਦਾ, ਸੱਚ ਨਿਰੰਕਾਰ ਨਹੀਂ ਥਾਏ ਸੁਣ ਸੁਣ ਆਖਣ ਆਖਣਾ, ਜੈ ਪਾਵੇ ਕਰੇ ਥਮਾਏ ਰਹਾਓ, ਕੁਸਾਂ ਕਟੀਆਂ ਵਾਰ ਵਾਰ ਪੀਸਣ ਪੀਸਾਂ ਪਾਏ, ਅੱਗੀ ਸੇ ਧੀ ਜਾਲੀਆਂ ਪਸਮ ਸੇ ਧੀ ਰਲ ਜਾਓ, ਵੀ ਤੇਰੀ ਕੀ ਮੰਨਾ ਪਵਾਏ ਉਹ ਕਿਵੜਿਆ ਖਾਨਾਓ, ਪੰਖੀ ਹੋਏ ਕਹਿ ਜੇ ਪਵਾਂ ਸਹਿਸ ਮਨੀ ਜਾਓ, ਨਦੀ ਕਿਸੇ ਨੂੰ ਆਵੋ ਨਾ ਕਿ ਪੀਆ ਨਾ ਖਾਓ, ਵੀ ਤੇਰੀ ਕੀ ਮੰਨਾ ਪਵਾਏ ਉਹ ਕਿਵੜਿਆ ਖਾਨਾਓ, ਨਾਨਕ ਕਾਗਦ ਲਖਮਣਾ ਪੜ ਪੜ ਕੀਚੇ ਪਾਓ, ਮਾਦੇ ਪੂਲਾ ਵਿਸਰੈ ਤੇਰੇ ਚੇਤਨਾ ਵੇ ਨਾਉ, ਵੀ ਤੇਰੀ ਕੀ ਮੰਨਾ ਪਵੈ, ਨਾਨਕ ਆਗ ਲਸ ਲਖ ਮਣਾ ਪੜ ਪੜ ਕੀਚੇ ਪਾਓ, ਮਸੂ ਤੋਟ ਨਾਇਆ ਵਈ ਲੇਖਣ ਪਾਉਣ ਚਲਾਓ, ਵੀ ਤੇਰੀ ਕੀ ਮੰਨਾ ਪਵੈ ਉਹ ਕਿਵੜੇ ਆਖਾਂ ਨਾਉ, ਸਿਰਾ ਮਹੱਲਾ ਪਹਿਲਾ, ਲੇਖੇ ਬੋਲਣ ਲੇਖੇ ਬੋਲਣ ਬੋਲਣਾ, ਲੇਖੇ ਖਾਣਾ ਖਾਓ, ਲੇਖੇ ਵਾਰ ਚਲਾਈ ਹੈ, ਲੇਖੇ ਸੁਣ ਵੇਖਾਓ, ਲੇਖੇ ਸਾਹ ਲਵਾਈ ਹੈ, ਪੜ੍ਹੇ ਕੇ ਪੁੱਛਣ ਜਾਓ, ਬਾਬਾ ਮਾਇਆ ਰਹਿਣਾ ਤੋ ਅੰਧੇ ਨਾ ਵਸਾਰਿਆ, ਨਾ ਤੇ ਨਾ ਉਹ ਰਹਾਓ, ਜੀਵਨ ਮਰਨਾ ਜਾਏ ਕਹਿ ਐਥੇ ਖਾਜੇ ਕਾਲ, ਜਿੱਥੇ ਬਹਿ ਸਮਝਾਈ ਹੈ ਤੇਥੇ ਕੋਈ ਨਾ ਚੱਲੇ ਉਹ ਨਾਲ, ਰੋਣ ਵਾਲੇ ਜੇਤੜੇ ਸਭ ਅੰਨੇ ਪੰਡ ਭਰਾਲ, ਸਭ ਕੋ ਆਖੇ ਬਹੁਤ ਬਹੁਤ ਕੱਟ ਨ ਆਖੇ ਕੋਏ, ਕੀਮਤ ਕਹਿਣ ਨਾ ਪਾਈ ਆ ਕਹਿਣ ਨਾ ਵੱਡਾ ਹੋਏ, ਸਾਚਾ ਸਾ ਬੇਗ ਤੋਂ ਹੋਰ ਜੀਆਂ ਕੇ ਤੇਲੋ, ਨੀਚਾ ਅੰਦਰ ਨੀਚ ਜਾਤ ਨੀਚੇ ਹੂੰ ਅਤ ਨੀਚ, ਨਾਨਕ ਤਿਨ ਕਹਿ ਸੰਗ ਸਾਧ, ਵੱਡਿਆਂ ਸੋਂ ਕਿਆਰੀ ਸਾ ਜਿੱਥੇ ਨੀ ਸੰਭਾਲਿਨ ਤਿੱਥੇ ਨਰਤਰੀ ਬਖਸ਼ੀਸ, ਸਿਰਾ ਮਹੱਲਾ ਪਹਿਲਾ, ਲੱਭ ਕੁੱਤਾ ਕੂੜ ਚੂੜਾ ਥਾਗਾ ਦਾ ਮਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਗ੍ਰੋਹ ਚੰਡਾਲ, ਰਸ ਕਾ ਸਾਫ ਸਲਾਣਾ ਇਹ ਕਰਮ ਮੇਰੇ ਕਰਤਾਰ, ਬਾਬਾ ਬੋਲੀਏ ਪਤ ਹੋਏ ਉੱਤਮ ਸੇ ਦਰ ਉੱਤਮ ਕਹੀਏ, ਨੀਚ ਕਰਮ ਬੈ ਰੋਏ ਰਹਾਓ, ਰਸੋ ਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾ ਇਹ ਤੇਰਾ ਸਰੀਰ ਕਹਿ ਕਹਿ ਕਰ ਨਾਮ ਨਵਾਜ, ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪਰਵਾਨ, ਫਿੱਕਾ ਬੋਲ ਵੇ ਗੁਚਣਾ
ਸੁਮਣ ਸੁਰਮੂਰ ਕਮਾਨ ਹੈ ਜਾਣ ਜੋ ਤੇ ਪਾਵੇ ਸੋਏ ਪਲੈ ਹੋਰ ਕੇ ਕਹਿਣ ਵਖਾਣ ਤਿੰਨ ਮਤ ਤਿੰਨ ਪਾ ਤਿੰਨ ਤਨ ਪੱਲੇ ਜਿਹਨੇ ਦੇ ਰਿਹਾ ਸੰਭਾਏ ਤਿੰਨ ਕਾ ਕਿਆ ਸਲਾਹਣਾ ਅਵਸਵਾ ਲਿਓ ਕਾਏ ਨਾਨ ਨਦੀ ਬਾਰੇ ਰਾਚੇ ਦਾਨ ਨਾਇ ਸਰਾ ਮਹੱਲਾ ਪਹਿਲਾ ਅਮਲਗ ਲੋਲਾ ਕੂੜਕਾ ਦਿੱਤਾ ਦੇਵਣ ਹਾਰ ਮਤੀ ਮਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸਾਂਝ ਮਿਲਿਆ ਤਿੰਨ ਸੋਫੀਆ ਰਾਖਣ ਕੋ ਦਰਬਾਰ ਨਾਨ ਸੱਚੇ ਸੱਚੇ ਕੋ ਸਜਾਣ ਜੇ ਵੈਸੋ ਪਾਈ ਹੈ ਤੇਰੀ ਦਰਗਹਿ ਚੱਲੇ ਮਨ ਰਹਾਉ ਸਾਸਰਾ ਗੁਣ ਬਾਹਰਾ ਜਿਸ ਵੇ ਸੱਚਾ ਨਾਉ ਸੁਣੇ ਵਖਾਣੇ ਜੇਤੜੈ ਉਹ ਤਿੰਨ ਬਲਹਾਰੇ ਜਾਓ ਤਾਂ ਮਨ ਕੀ ਵਾ ਜਾਣੀ ਹੈ ਜਾਂ ਮੈਲੀ ਪਾਵੇ ਥਾਓ ਨਾਉ ਨੀ ਚੰਗੇ ਆਈਆਂ ਸਤਮਰ ਬਤਨ ਵਾਸ ਤਾਂ ਮੁਖ ਹੋਵੇ ਉਜਲਾ ਲੱਖ ਦਾ ਤੀਕ ਦਾ ਦੋਖ ਦਿਸੇ ਪੈ ਆਖੀ ਹੈ ਸੂ ਜਿਸੇ ਹੀ ਪਾਸ ਸਿਉਂਗ ਮਨ ਵਿਸਾਰੀਏ ਜਾ ਕੇ ਜੀ ਪ੍ਰਾਣ ਤਿਸ ਵਿਣ ਸਭ ਪਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਪਾਵੇ ਪਰਵਾਣ ਤਿਸ ਵਿਣ ਸਭ ਅਪਵਿੱਤ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਪਾਵੇ।

ਆਪ ਜੀ ਨੂੰ ਆਸਾ ਦੀ ਵਾਰ ਦੇ ਕੀਰਤਨ ਸਰਵਨ ਕਰਾਉਣਗੇ। ਸੋ ਆਓ ਬੜੇ ਪਿਆਰ ਨਾਲ ਸਰਵਨ ਕਰੋ ਜੀ ਆਸਾ ਦੀ ਵਾਰ ਦੇ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਿਥੋ ਪਜੈਕਤ ਸਨਮਹਿ ਜਾਏ ਹਮੈ ਇਹੋ ਹੁਕਮ ਹੈ ਪੈ ਕਰਤ ਪੁਰਾਏ ਹਮੈ ਦੀਰਘ ਰੋਗ ਹੈ ਦਾਰੂ ਬਿਸਮਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ੁਧ ਕਮਾਏ ਨਾਨਕੈ ਸੁਨਹੁ ਜਣੋ ਇਤ ਸੰਜਮ ਦੁਖ ਜਾਏ ਪੌੜੀ
1: ਸੇਵ ਕੀਤੇ ਸੰਤੋਖੀ।

0: ਕਰਨ ਜੰਤੁ ਪਾਇ ਕੈ ਸਮਾਲੇ ਸਮਨਾ ਜਗ ਕਰਤੇ ਕਰਣਾ ਕੀਆ ਚਿੰਤਾ ਬੇਕਰਣੀਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜਵਾਰੀ ਸਵਸ ਤਿਸ ਤਿਸ ਦਿਵਾਣ ਅਭਗ ਨਾਨਕ ਸੱਚੇ ਨਾਮ ਵਿਲਖਿਆ ਟਿੱਕਾ ਕਿਆ ਥਕ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗੀਆਂ ਲੱਖ ਪੁੰਨਾ ਪਰਮਾਨ ਲੱਖ ਤਪ ਉੱਪਰ ਤੀਰਥਾਂ ਸਹਿਯੋਗ ਬੇਬਾਨ ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਗ ਗਿਆ ਧਿਆਨ ਪੜੀਏ ਪਾਠ ਪ੍ਰਾਣ ਜਿਨ ਕਰਤੇ ਕਰਨਾ ਕੀਆ ਲਿਖਿਆ ਹੁਣ ਜਾਣ।

ਲੱਭ ਪਾਪ ਦੁਇ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ ਕਾਮ ਨੇਵਸਿਤ ਪੁਛੀਐ ਬੈ ਬੈ ਕਰ ਵਿਚਾਰਨ ਦੀ ਰੇਤ ਗਿਆਨ ਵਿਹੂਣੀ ਭਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾ ਰੁਚੇ ਕੂਕੇ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਤ ਹਿਕਮਤ ਹੋ ਜਿਤ ਸੰਜੇ ਕਰੇ ਪਿਆਰ।

0: ਰਹਿਆ ਤੂੰ ਸੱਚਾ ਸਾਹਿਬ ਸਿੰਘ ਸਵਰਜ ਕੀਤੀ ਸੋ ਪਾਰ ਪਾਇਆ ਕਹੋ ਨਾਨਕ ਜੀ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਮਹੱਲਾ ਦੂਜਾ
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੇ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭੇਵ

ਨੈਣ ਅੱਠ ਸੱਠ ਤੀਰਥ ਜੇ ਨਾਵੇ ਉਤਰੇ ਨਾਹੀਂ ਮੈਲ ਜਿਨ ਪਟੇ ਅੰਦਰ ਬਾਹਰ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜਿਉ ਪਿੰਡ ਸਭ ਤੂੰ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਉਚੇ ਤੇ ਉਚਾ ਸਗਲ ਸਮਗਰੀ ਤੁਮਰੇ

ਤੁਮਹਿ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਿਆ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਏ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰ ਰਾਏ। ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਰਨਾਉਣ ਦੇ ਆਵੇ ਤਾਏ, ਸਭ ਥਾਈ ਹੋਈ ਸਹਾਏ ਦਸਵੀਂ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਏ, ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੌਂ ਸਭ ਜਾਤੇ ਹਾਂ, ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਨਿਠ ਕੀਤਾ, ਤਿੰਨਾਂ ਗੁਰਮੋਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਵਿੱਚ ਸੀਤ ਦਿੱਤੇ, ਬਾਂਦ ਬਾਂਦ ਕਟਵਾਏ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿ ਸਹਾਰ ਦੇ ਸ਼ਹੀਦ ਸਿੱਖਿਦ ਕੇ ਸੰਗ ਨਭਾਈ, ਧਰਮ ਨਹੀਂ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਨ ਕਾ ਸਤਿਕਾਰ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਾ ਰਿਆ, ਦੇਹ ਤੇ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ। ਬੋਲੋ ਜੀ ਵਾਹ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਸਾਹਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮਗਾ ਜੈਕਾਰ, ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ। ਬੋਲੋ ਜੀ ਵਾਹ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ, ਪੰਨ ਦੇ ਸਦਾ ਸਹਾਇ ਦਾਰ ਪਿਤਾ ਜੀ, ਉਹ ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੇ ਓਨੇ, ਆਸਰਿਆਂ ਦੇ ਆਸਰਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ, ਅੰਮ੍ਰਿਤ ਵੇਲੇ ਸਜੇ ਦੀਵਾਨਾਂ ਵਿੱਚ ਆਪਦੀ ਲਾਹੀ ਬਣੇ ਦੇ ਪਾਠ ਉਪਰੰਤ ਸ੍ਰੀ ਆਸਾ ਜੀ ਗਵਾਰ ਕੀਰਤਨ ਜੀ ਭੋਗ ਜੀ ਕੀ ਅਰਦਾਸ, ਭੁੱਲ ਚੋਂ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਸਰਬੱਤ ਸੰਗਤਾਂ ਦੀ ਹਾਜ਼ਰੀ, ਤੇਲ ਫੁੱਲ ਪੇਟਾਵਾਂ ਰਸਦਾਂ ਅਤੇ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸਿਰ ਤੇ ਮਿਹਰ ਭਰਿਆ ਥਕਣਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਿਸ਼ ਕਰਨੀਆਂ, ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ, ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਗੁਰਮਾ ਪਿਆਰੇ ਮਿਲ ਲਓ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰੋਏ ਸਭ ਮਿਲੇਂਗੇ ਬਚੇ ਸ਼ਰਨ, ਰਾਜ ਕਰੇਗਾ ਖਾਲਸਾ, ਆ ਕੀ ਰਹਿਣਾ

ਧੰਨ ਵਾਹਿਗੁਰੂ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤੇ ਹੀ ਸੋ ਕਹੋ ਟਲ ਗੁਰਸੇਵੀਐ, ਐਹਨਸ ਸਹਿਜ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੇ ਸਿਫਤ ਕਸਮ ਦੀ, ਨੂਰ ਅਰਸੋਂ ਕੁਰਸੋਂ ਚਠੀਐ, ਤੁਦ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ, ਸਭਨਾਂ ਦਾ ਵਿਸਾਰ, ਸਤਨਾਮ ਵਾਹਿਗੁਰੂ ਜੀ। ਸੋਹੀ ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਜੋ ਦਿਨ ਆਵੇ ਸੋ ਦਿਨ ਜਾਈ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਬੇ ਚਰਨਾ,

जुगु जुग टल, चवर शतर तख्त दे मालक, हाजरा हजूर जारा जहूर शब्द गुरु, बाणी के बोहे थमरत के दाते, दसां पातशाहियां दी जोत, साहब सच्चे पातशाह, धन धन शब्द गुरु, गुरु ग्रंथ साहब महाराज, तिन्हां दी पावन पवित्र ते मुकद्दस हजूरी विच अमृत वेले तों सज्जे दीवाना दियां हाजरियां भर रहे, सन्मान योग सत्कार योग सतसंगी जनों, सतगुरां ने बड़ी अपार बख्शिश रहमत कीती है। आप सब गुरदेव दी पावन हजूरी विच जुड़ बैठ के सतगुर की अमृतमई बाणी, आसा की वार दे कीर्तन मेरे तो पहला गुरु करके रागी जथे पासों श्रवण कर रहे सी। उपरंत सत्कार योग भाई साहब जी ने गुरु चरणा विच सरबत दे भले दी अरदास करके अज दा जो पावन पवित्र मुखवाक उपदेश है वो आप संगत दे नाल सांझा कीता है। तो आओ साध संगत इस पावन उपदेश दी विचार नू आरंभण तो पहला दर घर दी मर्यादा नू निभाउंदिआं आपस विच फतेह दी सांझ पाईए जी। वाहिगुरु जी का खालसा, वाहिगुरु जी की फतेह। अज दा पावन पवित्र ये बचन धन गुरु ग्रंथ साहब महाराज जी दे अंक 793 अते 94 उत्ते राग सूई विच भगत रविदास जी दी रसना तों उच्चारण कीता होया दर्ज है। इस पावन शब्द दा जो सरलेख है वो राग सूई बाणी श्री रविदास जीओ की है। मंगलाचरण गुरु साहब ने दर्ज कीता है एक ओंकार सतगुर प्रसाद। सूई राग विच रविदास जी महाराज का यह शब्द उस अकाल पुरख जिहड़ा इको है वह परमेश्वर जिहड़ा सदीवी होंद वाला है उस दे नाम तों आरंभ हुंदा है। भगत रविदास साहब ने इस पावन शब्द की रहाऊ वाली पंक्ति विच मनुख नूं एक लूणा दिता है भी तू सुता होया है। बोल उन्होंने वरत्या क्या तू सोया जाग याना। याणा दा अर्थ हुंदा है जिहड़ा बेसमझ होवे, जिवें आपां एक शब्द बच्चे दे प्रथाए वरतदे आ न्याणा। न्याणा याणा शब्द उहदे लई वरत्या जांदा है जिन्हों कोई सोझी समझ ना होवे। भाई साहब जी बाहर जाके गल कर लो। तो याणा शब्द जिहड़ा है वो उहदे लई वरत्या जांदा है जिन्हों समझ ना होवे। तो दो शब्द ने एक याणा दूजा स्याणा। तो स्याणे का भी जिहड़ा साडा मानना हुंदा है वह जदों असीं किसे नूं मच्योर वेखदे हाँ उम्र विच वड्डा वेखदे हाँ ते आपां इह गल कह दिंदे हाँ भी इह बंदा कौण है स्याणा है। तो दोवें ही शब्द जिहड़े ने इहदा संबंध बंदे दी मत दे नाल है। कई बार बंदा वेखण नूं स्याणा नजर आउंदा है पर उहदी मत बच्चियां वाली हुंदी है, मत याणी है।
ਕਈ ਵਾਰ ਕੋਈ ਵੇਖਣ ਨੂੰ ਬੱਚਾ ਨਜ਼ਰ ਆਉਂਦਾ ਹੈ ਪਰ ਉਹਦੀਆਂ ਜਿਹੜੀਆਂ ਗੱਲਾਂ ਨੇ, ਉਹਦਾ ਜਿਹੜਾ ਸੁਭਾਅ ਹੈ, ਉਹਦੀ ਜਿਹੜੀ ਮੱਤ ਹੈ, ਉਹ ਬੜੀ ਸਿਆਣਿਆਂ ਵਾਲੀ ਮੱਤ ਹੈ। ਆਪਾਂ ਜਦੋਂ ਗੁਰੂ ਸਾਹਿਬ ਨੂੰ ਵੀ ਪੜ੍ਹਦੇ ਹਾਂ ਤੇ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੀ ਆਰਜ਼ਾ ਬਹੁਤ ਛੋਟੀ ਹੈ, ਪਰ ਉਹਨਾਂ ਦੇ ਬਾਰੇ ਇਹ ਸ਼ਬਦ ਨਹੀਂ ਆਪਾਂ ਵਰਤ ਸਕਦੇ ਵੀ ਉਹ ਇਆਣੇ ਸਨ, ਉਹ ਨਿਆਣੇ ਸਨ, ਬਲਕਿ ਉਹਨਾਂ ਦੇ ਅੰਦਰ ਜਿਹੜੀ ਗੁਰੂ ਜੋਤ ਵਰਤ ਰਹੀ ਹੈ ਉਹਦੇ ਬਲ ਉੱਤੇ ਉਹ ਬਹੁਤ ਸਿਆਣੇ ਸਨ। ਦੂਜੇ ਪਾਸੇ ਕੋਈ ਉਮਰ ਵਿੱਚ ਵਡੇਰਾ ਹੋਵੇ ਤਾਂ ਗੁਰਦੇਵ ਮਹਾਰਾਜ ਕਹਿੰਦੇ ਨੇ ਉਹ ਬੰਦਾ ਜਿਹੜਾ ਜੀਵਨ ਦੇ ਪ੍ਰਯੋਜਨ ਤੋਂ ਬੇਸ ਕੋਈ ਮਕਸਦ ਨਹੀਂ, ਉਹ ਆਪਣੀ ਖੇਡ ਉਲਝਿਆ ਹੋਇਆ, ਬੱਚੇ ਨੂੰ ਸਿਰਫ ਤੇ ਸਿਰਫ ਆਪਣੀ ਖੇਡ ਦੇ ਨਾਲ ਮਤਲਬ ਹੈ, ਬੱਚੇ ਨੂੰ ਪਏ ਹੋਏ ਖਿਡੌਣੇ ਲਭਾਉਂਦੇ ਨੇ, ਚੰਗੇ ਲੱਗਦੇ ਨੇ ਤੇ ਉਹ ਆਪਣੇ ਜੀਵਨ ਨੂੰ ਉਹਨਾਂ ਖਿਡੌਣਿਆਂ ਦੇ ਦੁਆਲੇ ਕੇਂਦਰ ਕਰ ਲੈਂਦਾ ਹੈ। ਉਹਦਾ ਮੋਟਿਵ ਖਿਡੌਣੇ ਖਰੀਦਣੇ ਹਨ, ਉਹਦਾ ਮਕਸਦ ਇੱਕ ਖੇਡ ਹੈ, ਉਹ ਚੀਜ਼ਾਂ ਨੂੰ ਆਪ ਸਿਰਜਦਾ ਹੈ, ਭੰਨਦਾ ਹੈ, ਤੋੜਦਾ ਹੈ। ਤੋ ਉਹਨੇ ਉਸ ਬੱਚੇ ਨੇ, ਉਸ ਬਾਲਕ ਨੇ ਜਿਹੜੀ ਹੈ ਆਪਣੀ ਮਤ ਦੀ ਜਿੰਨੀ ਕੁ ਉਹਦੀ ਮਤ ਸੀ ਉਹਦੀ ਵਰਤੋਂ ਸਿਰਫ ਖੇਡਣ ਤੱਕ ਕੀਤੀ, ਸਿਰਫ ਵਸਤੂਆਂ ਤੱਕ ਕੀਤੀ। ਤੋ ਮਹਾਰਾਜ ਦੀ ਬਾਣੀ ਕਹਿੰਦੀ ਹੈ ਜਦੋਂ ਮੈਂ ਵੱਡਿਆਂ ਵੱਲ ਵੀ ਵੇਖਦਾ ਜਿਹੜੇ ਉਮਰਾਂ ਵਿੱਚ ਵੱਡੇ ਹੋ ਗਏ, ਉਹਨਾਂ ਦੀ ਜਿਹੜੀ ਮਤ ਹੈ ਉਹ ਵੀ ਬੱਚਿਆਂ ਵਰਗੀ ਹੈ। ਜਿਵੇਂ ਬੱਚਾ ਖੇਡਦਾ ਹੈ ਖਿਡੌਣਿਆਂ ਦੇ ਨਾਲ, ਬਾਜ਼ੀਆਂ ਨਾਲ, ਬੰਦੇ ਵੱਡੇ ਦਾ ਫਰਕ ਇਹ ਹੋ ਸਕਦਾ ਹੈ ਵੀ ਉਹ ਥੋੜੀਆਂ ਵੱਡੀਆਂ ਖੇਡਾਂ ਖੇਡੇ, ਥੋੜੀ ਵੱਡੀ ਬਾਜ਼ੀ ਨਾਲ ਖੇਡੇ। ਤੋ ਦੋਵੇਂ ਹੀ ਜਿਹੜੇ ਨੇ ਉਹ ਪਦਾਰਥ ਦੇ ਆਲੇ ਦੁਆਲੇ ਘੁੰਮਦੇ ਫਿਰਦੇ ਨੇ ਤੇ ਜੀਵਨ ਨੂੰ ਏਦਾਂ ਮੰਨ ਕੇ ਬੈਠੇ ਨੇ ਜਿਵੇਂ ਇਹ ਸਦੀਵ ਰਹਿਣ ਵਾਲਾ ਹੈ, ਜਿਵੇਂ ਸਦਾ ਰਹਿਣ ਵਾਲਾ ਹੈ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿਹਾ ਤੂੰ ਸੋਇਆ, ਸੋਇਆ ਦਾ ਅਰਥ ਹੈ ਸੁੱਤਾ ਹੋਇਆ ਹੈ। ਜਾਗ ਇਆਣਾ, ਹੇ ਆਣੇ ਮਨੁੱਖ ਜਾਗ ਸਮਝ, ਤੈਂ ਜੀਵਨ ਜਗ ਸੱਚ ਕਰ ਜਾਣਾ। ਤੂੰ ਇਸ ਜਗਤ ਵਿੱਚ ਜੀਵਨ ਨੂੰ, ਜ਼ਿੰਦਗੀ ਨੂੰ ਸੱਚ ਕਰਕੇ ਮੰਨਿਆ ਹੋਇਆ ਹੈ। ਬੜੇ ਪਿਆਰੇ ਸ਼ਬਦ ਸਤਿਗੁਰੂ ਬਾਣੀ ਵਿੱਚ ਰੱਖਦੇ ਨੇ। ਬਾਬਾ ਕਬੀਰ ਸਾਹਿਬ ਦਾ ਇੱਕ ਬੋਲ ਹੈ, ਉਹ ਕਹਿੰਦੇ ਨੇ ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰਗ। ਉਹਨਾਂ ਨੇ ਆਖਿਆ ਜਗਤ ਦੇ ਵਿੱਚ ਬੰਦੇ ਦਾ ਜੀਵਨ ਏਦਾਂ ਹੈ ਜਿਵੇਂ ਇੱਕ ਸੁਪਨਾ ਹੋਵੇ, ਜਿਵੇਂ ਸੁਪਨਾ ਆਇਆ ਤੇ ਮਿਟ ਗਿਆ, ਚਲਿਆ ਗਿਆ। ਤੇ ਤੁਸੀਂ ਵੇਖੋ ਜਦੋਂ ਸੁਪਨਾ ਆਉਂਦਾ ਹੈ ਗੱਲ ਕਿਧਰੋਂ ਸ਼ੁਰੂ ਹੁੰਦੀ ਹੈ, ਮੁੱਕਦੀ ਹੋਰ ਕਿਧਰੇ ਜਾ ਕੇ ਹੈ। ਤੋ ਸੁਪਨਾ ਜਿਹੜਾ ਹੈ ਚੰਗਾ ਵੀ ਆਉਂਦਾ ਹੈ, ਮਾੜਾ ਵੀ ਆਉਂਦਾ ਹੈ, ਪਰ ਸੁਪਨਾ ਸੱਚ ਨਹੀਂ ਹੁੰਦਾ। ਜਿਹੜਾ ਬੰਦਾ ਅੱਖੀਂ ਮੀਟ ਕੇ ਉਹ ਸੁਪਨਾ ਵੇਖ ਰਿਹਾ ਹੈ, ਹੁਣ ਸੁਪਨੇ ਵਿੱਚ ਕੋਈ ਬਾਦਸ਼ਾਹ ਵੀ ਹੋ ਸਕਦਾ, ਸੁਪਨੇ ਵਿੱਚ ਕੋਈ ਕੰਗਾਲ ਵੀ ਹੋ ਸਕਦਾ, ਕੋਈ ਮੰਗਤਾ ਹੈ, ਕੋਈ ਰਾਜਾ ਹੈ, ਸੁਪਨਾ ਸੱਚ ਨਹੀਂ ਹੈ। ਮੰਨ ਲਓ ਇੱਕ ਬੰਦਾ ਬਹੁਤ ਗਰੀਬ ਹੋਵੇ ਤੇ ਉਹਨੂੰ ਅਮੀਰੀ ਦਾ ਸੁਪਨਾ ਆ ਜਾਵੇ, ਉਹ ਕਦੀ ਵੀ ਨਹੀਂ ਚਾਹੇਗਾ ਵੀ ਮੈਨੂੰ ਹਲੂਣ ਕੇ ਕੋਈ ਇੱਥੋਂ ਠਾ ਜਾਵੇ। ਉਹ ਆਖੇਗਾ ਨਹੀਂ ਮੈਨੂੰ ਕੋਈ ਠਾਵੇ ਨਾ, ਬਲਕਿ ਮੈਂ ਤੇ ਸੁਪਨੇ ਦੇ ਵਿੱਚ ਬਾਦਸ਼ਾਹ ਬਣਿਆ ਘੁੰਮ ਰਿਹਾ। ਤੇ ਜਦੋਂ ਉਹਨੂੰ ਹਿਲਾ ਕੇ ਤੁਸੀਂ ਠਾਓ ਤੇ ਫਿਰ ਰਿਐਲਿਟੀ ਦੇ ਨਾਲ ਬੰਦਾ ਫੇਸ ਹੁੰਦਾ ਏ, ਉਹ ਕਹਿੰਦਾ ਉਹ ਬੜਾ ਵਧੀਆ ਸੁਪਨਾ ਆ ਰਿਹਾ ਸੀ, ਸੁਪਨੇ ਦੇ ਵਿੱਚ ਮੈਂ ਬਹੁਤ ਅਮੀਰ ਸੀ, ਧਨ ਦੌਲਤ ਵਾਲਾ ਸੀ, ਹੈ ਤੇ ਕੱਖ ਵੀ ਨਹੀਂ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਗਤ ਵਿੱਚ ਜਿਹੜਾ ਅਸੀਂ ਜੀਵਨ ਜੀ ਰਹੇ ਹਾਂ ਇਹ ਸੁਪਨੇ ਦੀ ਨਿਆਈ ਹੈ, ਇਹਨੇ ਮਿਟ ਜਾਣਾ ਹੈ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰਗ, ਸਾਚ ਕਰ ਹਮ ਗਾਂਠ ਦੀਨੀ ਛੋੜ ਪਰਮ ਨਿਧਾਨੰਗ। ਇਸ ਜੀਵਨ ਨੂੰ ਮਾਨੋ ਜਿਵੇਂ ਕਿਸੇ ਬੰਦੇ ਨੇ ਸੁਪਨੇ ਨੂੰ ਸੱਚ ਮੰਨਿਆ ਹੋਵੇ, ਉਹਨੇ ਸੁਪਨੇ ਨੂੰ ਪਕੜਿਆ ਹੋਵੇ, ਮੈਂ ਇਸ ਜੀਵਨ ਨੂੰ ਏਦਾਂ ਸੱਚ ਕਰਕੇ ਗੰਢ ਦਿੱਤੀ ਹੋਈ ਹੈ। ਸਾਚ ਕਰ ਹਮ ਗਾਂਠ ਦੀਨੀ ਛੋੜ ਪਰਮ ਨਿਧਾਨੰਗ, ਜਿਹੜਾ ਉਹ ਪਰਮ ਨਿਧਾਨ, ਪਰਮ ਖਜ਼ਾਨਾ, ਅਕਾਲ ਪੁਰਖ ਵਾਹਿਗੁਰੂ ਸੀ, ਗੁਰੂ ਸੀ, ਗੁਰੂ ਦੀ ਮੱਤ ਸੀ, ਉਹਦਾ ਮੈਂ ਤਿਆਗ ਕਰ ਦਿੱਤਾ, ਜੀਵਨ ਨੂੰ, ਪਦਾਰਥ ਨੂੰ ਮੈਂ ਅਟਲ ਰਹਿਣ ਵਾਲਾ ਸਮਝ ਲਿਆ। ਤੋ ਬਾਬਾ ਜੀ ਨੇ ਇੱਥੇ ਜਿਹੜਾ ਬਚਨ ਰੱਖਿਆ, ਆਖਿਆ ਕਿਆ ਤੂੰ ਸੋਇਆ, ਜਾਗ ਇਆਨਾ, ਵੀ ਇਹ ਭਾਈ ਤੂੰ ਕੀ ਸੁੱਤਾ ਹੋਇਆ ਹੈ,
हे मूर्ख ते बेसमझ बंदे जाग सुचेत हो, यह जीवन बहुत छोटा है, इनू एवें हंकार विच हौमे विच ईरखा विच पदार्थां दे मोह विच इनू खराब ना कर। तो महाराज जदों इस विषय नू खोल के समझाउंदे ने ना, ते धन गुरु नानक साहब महाराज दा एक बड़ा प्यारा सलोक है, जिवें चार पैर आपां दिन दे कहिंदे आ ते चार पैर जिहड़े ने

ਰਾਤ ਦੇ ਹੁੰਦੇ ਨੇ। ਵੈਸੇ ਤੇ ਕਦੀ ਸਤਿਗੁਰੂ ਮਹਾਰਾਜ ਬੰਦੇ ਦੇ ਜੀਵਨ ਨੂੰ ਰਾਤ ਦੀ ਨਿਆਈ ਕਹਿੰਦੇ ਨੇ, ਜਿਵੇਂ ਰਾਤ ਬੰਦਾ ਸੁੱਤਾ ਤੇ ਅਗਲੇ ਦਿਨ ਉੱਠਿਆ, ਰਾਤ ਖਤਮ ਹੋ ਗਈ, ਬੰਦਾ ਸੁੱਤਾ ਉੱਠਿਆ ਗੱਲ ਖਤਮ ਹੋ ਗਈ। ਇਸੇ ਤਰੀਕੇ ਨਾਲ ਦਿਨ ਜਿਹੜਾ ਹੈ, ਦਿਨੇ ਬੰਦਾ ਸਵੇਰੇ ਉੱਠਿਆ ਤੋਂ ਮਹਾਰਾਜ ਨੇ ਦਿਨ ਦੇ ਚਾਰ ਪਹਿਰਾਂ ਦੀ ਗੱਲ ਵੀ ਕੀਤੀ ਹੈ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੱਕ ਸਲੋਕ ਹੈ, ਉਹ ਕਹਿੰਦੇ ਸਬਾਹੀ ਸਲਾਹ ਜਿਨੀ ਧਿਆਇਆ ਇੱਕ ਮਨ। ਉਹਨਾਂ ਨੇ ਆਖਿਆ ਇੱਕ ਮਨੁੱਖ ਉਹ ਨੇ ਜਿਹੜੇ ਸਵੇਰੇ ਉੱਠੇ, ਉਹਨਾਂ ਨੇ ਇੱਕ ਮਨ ਹੋ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕੀਤੀ। ਜਿਵੇਂ ਕੋਈ ਅੰਮ੍ਰਿਤ ਵੇਲੇ ਉੱਠਿਆ, ਕੋਈ ਸਵੇਰ ਵੇਲੇ ਉੱਠਿਆ, ਜ਼ਿੰਦਗੀ ਦਾ ਜਿਹੜਾ ਪਹਿਲਾ ਪੈਰ ਸੀ ਸਬਾਹੀ, ਸਬਾਹੀ ਦਾ ਮਤਲਬ ਕਹਿੰਦਾ ਸੁਬਾਹ ਦਾ ਵੇਲਾ। ਉਹਨਾਂ ਨੇ ਕੀ ਕੀਤਾ, ਸਬਾਹੀ ਸਲਾਹ, ਸੁਬਾਹ ਦੇ ਵਿੱਚ ਹੀ ਸਭ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੀ ਸਾਂਝ ਜਿਹੜੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨਾਲ, ਉਹਦੀ ਸਿਫਤ ਸਲਾਹ ਦੇ ਨਾਲ ਬਣਾ ਲਈ। ਸਬਾਹੀ ਸਲਾਹ ਜਿਨੀ ਧਿਆਇਆ ਇੱਕ ਮਨ, ਜਿਨ੍ਹਾਂ ਨੇ ਇੱਕ ਮਨ ਹੋ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆ ਲਿਆ। ਆਖਿਆ ਸੋਈ ਪੂਰੇ ਸ਼ਾਹ, ਉਹ ਕੌਣ ਬਣ ਗਏ, ਪੂਰੇ ਸ਼ਾਹ ਬਣ ਗਏ। ਜਿਵੇਂ ਆਪਾਂ ਹੁਣ ਤੁਹਾਡੇ ਵਿੱਚੋਂ ਕਿੰਨੇ ਐਸੇ ਸੱਜਣ ਵੀਰ ਨੇ ਜਿਹੜੇ ਅੰਮ੍ਰਿਤ ਵੇਲੇ ਉੱਠੇ ਤੇ ਆਪਣੇ ਕੰਮਾਂ ਕਾਰਾਂ ਲਈ ਨਿਕਲ ਗਏ, ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਕੰਮ ਉੱਤੇ ਸਮੇਂ ਨਾਲ ਜਾਵਾਂਗੇ ਤੇ ਮੇਰਾ ਟੱਬਰ ਪਲੇਗਾ। ਬਿਲਕੁਲ ਇਸੇ ਤਰੀਕੇ ਨਾਲ ਜਿਹਨੂੰ ਜ਼ਿੰਦਗੀ ਦਾ ਪ੍ਰਯੋਜਨ ਸਮਝ ਲੱਗ ਗਿਆ, ਉਹ ਸਭ ਤੋਂ ਪਹਿਲਾਂ ਉੱਠਿਆ। ਉਹਨੇ ਆਖਿਆ ਜ਼ਿੰਦਗੀ ਦਾ ਮੁੱਖ ਮਕਸਦ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਜੀਵਨ ਵਿੱਚ ਵੀ ਧਾਰਨ ਕਰਨਾ ਹੈ। ਤੋ ਇਹ ਵੀ ਇੱਕ ਵੇਲਾ ਹੈ, ਜਿਵੇਂ ਸ਼ਾਹ ਜਿਹੜਾ ਹੈ ਉਹਨੂੰ ਪਤਾ ਹੈ ਵੀ ਕਿੱਥੇ ਜ਼ਿੰਦਗੀ ਦਾ ਇਹ ਧਨ ਮੈਂ ਲਾਉਣਾ ਹੈ ਜਿੱਥੋਂ ਮੈਨੂੰ ਇਹਦਾ ਫਲ ਮਿਲੇ। ਆਖੇ ਇੱਦਾਂ ਹੀ ਸਭ ਤੋਂ ਪਹਿਲਾਂ ਉੱਠੇ। ਆ ਜਿਵੇਂ ਇੱਕ ਸ਼ਬਦ ਬੜਾ ਪ੍ਰਚਲਿਤ ਹੈ, ਬਾਬੀਹਾ ਅੰਮ੍ਰਿਤ ਵੇਲਾ ਬੋਲਿਆ ਤਾਂ ਦਰ ਸੁਣੀ ਪੁਕਾਰ। ਹੁਣ ਜਿਹੜਾ ਸਵੇਰੇ ਉੱਠਿਆ ਤੇ ਉਹ ਆਪਣੇ ਕੰਮ ਕਾਰ ਲਈ ਨਿਕਲ ਗਿਆ ਤੇ ਸ਼ਾਮਾਂ ਨੂੰ ਆਪਣੇ ਪਰਿਵਾਰ ਨੂੰ ਪਾਲਣ ਜੋਗਾ ਧਨ ਲੈ ਆਇਆ, ਕਿਉਂਕਿ ਉਹ ਸਵੇਰੇ ਉੱਠਿਆ ਸੀ। ਤੇ ਇੱਕ ਉਹ ਹੈ ਜਿਹੜਾ ਦੁਪਹਿਰੇ ਉੱਠਿਆ, ਜਦੋਂ ਲੋਕ ਕੰਮਾਂ ਤੋਂ ਵਾਪਸ ਪਰਤਣ ਵਾਲੇ ਹੋਏ ਤੇ ਉਦੋਂ ਉੱਠਿਆ। ਉਹ ਉੱਠਿਆ ਜ਼ਰੂਰ, ਫਿਰ ਸੌਂ ਗਿਆ, ਉਹਦਾ ਪਰਿਵਾਰ ਭੁੱਖਾ ਮਰ ਗਿਆ। ਤੋ ਅੱਜ ਤੇ ਭਾਵੇਂ ਹੁਣ ਦਾ ਜਿਹੜਾ ਸਮਾਂ ਹੈ, ਇੱਥੇ ਕਿਸੇ ਦੀ ਜੌਬ ਦੁਪਹਿਰੇ ਵੀ ਹੋ ਸਕਦੀ ਹੈ। ਇੱਥੇ ਮੈਂ ਗੱਲ ਕਰ ਰਿਹਾ ਵੀ ਜਿਹੜੇ ਸੁਚੇਤ ਹੋ ਕੇ ਪਹਿਲਾਂ, ਕਿਸੇ ਦਾ ਵੇਲਾ ਕੋਈ ਵੀ ਪਹਿਲਾਂ ਹੋ ਸਕਦਾ। ਮੰਨ ਲਓ ਜਿਹਦੀ ਜੌਬ ਦੁਪਹਿਰੇ ਹੈ, ਜੇ ਉਹ ਸ਼ਾਮ ਨੂੰ ਉੱਠੇਗਾ ਤੇ ਗੱਲ ਨਹੀਂ ਬਣੇਗੀ। ਜਿਹਦੀ ਜੌਬ ਸ਼ਾਮ ਨੂੰ ਹੈ, ਉਹ ਜੇ ਰਾਤ ਨੂੰ ਉੱਠੇਗਾ ਤੇ ਗੱਲ ਨਹੀਂ ਬਣੇਗੀ। ਤੋ ਆਮ ਆਪਾਂ ਜਦੋਂ ਇੰਡੀਆ ਵਿੱਚ ਵੇਹਨੇ ਹਾਂ, ਜਦੋਂ ਖੇਤੀਬਾੜੀ ਦੀਆਂ ਹੀ ਜੌਬਾਂ ਸਨ, ਇਹੋ ਹੀ ਕੰਮ ਕਾਰ ਸੀ। ਤੇ ਜਿਹੜਾ ਕਿਸਾਨ ਸੀ ਨਾ, ਉਹ ਆਪਣੀ ਕਿਰਤ ਲਈ ਸਵੇਰੇ ਉੱਠਦਾ ਹੁੰਦਾ ਸੀ ਵੀ ਮੈਂ ਬਲਦ ਲੈ ਕੇ ਖੇਤਾਂ ਵਿੱਚ ਜਾਣਾ ਤੇ ਜਦੋਂ ਤੱਕ ਸੂਰਜ ਦੀ ਟਿੱਕੀ ਚੜ੍ਹਨੀ ਹੈ ਉਸ ਤੋਂ ਪਹਿਲਾਂ ਪਹਿਲਾਂ ਮੈਂ ਇੰਨੇ ਸਿਆੜ ਕੱਢ ਦੇਣੇ ਨੇ, ਇੰਨਾ ਹੀ ਫਸਲ ਮੈਂ ਜਿਹੜੀ ਹੈ ਉਹ ਬੀਜਣ ਜੋਗੀ ਕਰ ਦੇਣੀ ਹੈ, ਇੰਨਾ ਖੇਤ ਮੈਂ ਵਾਹ ਦੇਣਾ ਹੈ। ਤੋ ਉਹਦੇ ਘਰ ਵਿੱਚ ਬਰਕਤ ਵੀ ਆਉਂਦੀ ਸੀ, ਕਿਉਂਕਿ ਉਹ ਸਵੇਰੇ ਉੱਠਿਆ, ਉੱਠ ਕੇ ਉਹਨੇ ਸਭ ਤੋਂ ਪਹਿਲਾਂ ਮਿਹਨਤ ਕੀਤੀ ਜਦੋਂ ਆਮ ਲੋਕ ਸੁੱਤੇ ਹੋਏ ਸਨ। ਆਖਿਆ ਇੱਦਾਂ ਹੀ ਧਰਮ ਦੇ ਜਿਹੜੇ ਗੁਣ ਨੇ ਉਹਦੇ ਲਈ ਵੀ ਬੰਦੇ ਨੂੰ ਮਿਹਨਤ ਕਰਨੀ ਪੈਂਦੀ ਹੈ, ਉਹਦੇ ਲਈ ਵੀ ਗੁਣ ਧਾਰਨ ਕਰਨੇ ਪੈਂਦੇ ਨੇ, ਉਹਦੇ ਲਈ ਵੀ ਬੰਦੇ ਨੂੰ ਜਿਹੜਾ ਹੈ ਲੱਕ ਬੰਨ੍ਹ ਕੇ ਕੰਮ ਕਰਨਾ ਪੈਂਦਾ, ਗੁਰੂ ਦੀ ਮੱਤ ਲੈਣੀ ਪੈਂਦੀ ਹੈ। ਤੋ ਸਤਿਗੁਰ ਨੇ ਦਿਨ ਦੇ ਚਾਰ ਪਹਿਰਾਂ ਦੀ ਇੱਕ ਉਦਾਹਰਨ ਬੜੀ ਪਿਆਰੀ ਵਰਤੀ। ਮਹਾਰਾਜ ਨੇ ਆਖਿਆ ਇੱਕ ਉੱਠੇ ਸਵੇਰੇ ਸੁਬਾਹ ਦੇ ਵੇਲੇ, ਸਬਾਹੀ ਸਲਾਹ ਜਿਨੀ ਧਿਆਇਆ ਇੱਕ ਮਨ, ਸਹੀ ਪੂਰੇ ਸ਼ਾਹ। ਆਖਿਆ ਉਹ ਪੂਰੇ ਸ਼ਾਹ ਹੋ ਗਏ। ਮਹਾਰਾਜ ਕਿਵੇਂ? ਆਖਿਆ ਵਖਤ ਹੈ ਉੱਪਰ ਲੜ ਮੋਏ, ਕਿਉਂਕਿ ਉਹ ਕਿਵੇਂ ਲੜੇ, ਵਖਤ ਦੇ ਟਾਈਮ ਸਿਰ ਜਦੋਂ ਸਮਾਂ ਸੀ ਉਦੋਂ ਉਹ ਜਿਹੜਾ ਹੈ ਉਸ ਮੈਦਾਨ ਵਿੱਚ ਕੁੱਦ ਪਏ, ਜਦੋਂ ਉਹਨਾਂ ਦੀ ਕਮਾਈ ਦਾ ਸਮਾਂ ਸੀ। ਹੁਣ ਜ਼ਿੰਦਗੀ ਦੇ ਜਿਹੜੇ ਪਹਿਲੇ 30 ਸਾਲ ਆਪਾਂ ਕਹਿੰਦੇ, 30-40 ਸਾਲ, ਜੇ ਤੇ ਬੰਦਾ ਇਦੋਂ ਕੋਈ ਕਾਰੋਬਾਰ ਸੈੱਟ ਕਰ ਜਾਵੇ ਤੇ ਕਰ ਜਾਵੇ। ਬੱਚੇ ਦੀ ਪੜ੍ਹਨ ਦੀ ਉਮਰ ਹੈ ਪਹਿਲੇ 20-22 ਸਾਲ, ਜੇ ਬੱਚਾ ਪਹਿਲੇ 20-22 ਸਾਲ ਪੜ੍ਹ ਗਿਆ ਤੇ ਆਉਣ ਵਾਲੀ ਜ਼ਿੰਦਗੀ ਆਪੇ ਠੀਕ ਹੋ ਗਈ। ਹੁਣ ਇਹੋ ਖੇਡ ਕਦੋਂ ਵਾਪਰਦੀ ਹੈ, ਜੇ ਬੰਦਾ ਆਪਣੀ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਪਹਿਲਾਂ ਹੀ ਰੱਬੀ ਗੁਣਾਂ ਵਾਲੇ ਬੰਨੇ ਲਾ ਲਵੇ ਤੇ ਉਹਦੀ ਮਗਰਲੀ ਜ਼ਿੰਦਗੀ ਜਿਹੜੀ ਹੈ ਉਹ ਸੌਖੀ ਹੋ ਜਾਂਦੀ। ਤੋ ਸਤਿਗੁਰ ਨੇ ਪਹਿਲੇ ਸੁਬਾਹ ਦੀ ਗੱਲ ਕੀਤੀ, ਸਬਾਹੀ ਸਲਾਹ ਜਿੰਨੀ ਧਿਆਇਆ ਇੱਕ ਮਨ, ਸਹੀ ਪੂਰੇ ਸ਼ਾਹ, ਵਖਤ ਦੇ ਉੱਪਰ ਲੜ ਮੂਏ, ਜਿਹੜੇ ਵਖਤ ਦੇ ਉੱਪਰ ਲੜ ਕੇ ਮਰ ਗਏ, ਜਿਹੜੇ ਸਭ ਤੋਂ ਅੱਗੇ ਹੋ ਗਏ। ਆਖਿਆ ਦੂਜੇ ਬਹੁਤੇ ਰਾਹ, ਮਨ ਕੀ ਮੱਤੀ ਖਿੰਡੀਆਂ। ਹੁਣ ਆ ਗਿਆ ਦੂਜਾ ਵੇਲਾ ਜਿਹੜਾ ਸੁਬਾਹ।

ਇਦਾਂ ਹੀ ਜਿਨ੍ਹਾਂ ਨੇ ਜ਼ਿੰਦਗੀ ਦੇ ਪਹਿਲੇ ਪੈਰ ਨੂੰ ਸੰਭਾਲਿਆ ਨਹੀਂ, ਇਹਨੂੰ ਨਾ ਸ਼ੇਖ ਫਰੀਦ ਸਾਹਿਬ ਨੇ ਇੱਕ ਬਚਨ ਵਿੱਚ ਕਿਹਾ ਸੀ, ਉਹਨਾਂ ਕਿਹਾ ਵੀ ਕਾਲੀ ਜਿੰਨੀ ਨਾ ਰਾਵੇ ਆ ਧੌਲੀ ਰਾਵੇ ਕੋਏ। ਉਹਨਾਂ ਨੇ ਆਖਿਆ ਜਿਨ੍ਹਾਂ ਨੇ ਕਾਲੇ ਵੇਲੇ ਰੱਬ ਨੂੰ ਚੇਤੇ ਨਹੀਂ ਕੀਤਾ। ਕਾਲੇ ਵੇਲੇ ਕਿਹੜੇ ਹੁੰਦੇ ਨੇ? ਜਦੋਂ ਸਿਰ ਦੇ ਵਾਲ ਕਾਲੇ ਸੀ, ਜਦੋਂ ਦਾੜੀ ਦੇ ਵਾਲ ਕਾਲੇ ਸੀ, ਮਤਲਬ ਜਦੋਂ ਜਵਾਨੀ ਦਾ ਵੇਲਾ ਸੀ। ਤੇ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਫਿਰ ਜਦੋਂ ਧੌਲੇ ਆਉਂਦੇ ਨੇ, ਜਦੋਂ ਵਡੇਪਾ ਆਉਂਦਾ ਹੈ, ਉਦੋਂ ਕੋਈ ਵਿਰਲਾ ਹੀ ਚੇਤੇ ਕਰਦਾ। ਹੁਣ ਇੱਥੇ ਆਪਾਂ ਕਹਾਂਗੇ ਜੀ ਕਈ ਵਾਰਾਂ ਧੌਲੇ ਆ ਜਾਂਦੇ ਨੇ, ਕੋਈ ਬੰਦਾ ਹੱਥ ਵਿੱਚ ਮਾਲਾ ਫੜ ਕੇ ਬਹਿ ਗਿਆ, ਕੋਈ ਧੌਲੇ ਆ ਗਏ ਨੇ, ਕੋਈ ਬਾਣੀ ਦੀ ਪੋਥੀ ਫੜ ਕੇ ਬਹਿ ਗਿਆ। ਚਲੋ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਖਿਮਾ ਕਰਿਓ, ਜਵਾਨੀ ਦੇ ਵੇਲੇ ਜਿਹੜੀਆਂ ਆਦਤਾਂ ਤੇ ਸੁਭਾਅ ਪੱਕ ਜਾਂਦਾ ਉਹ ਕਈ ਵਾਰਾਂ ਮਰਦੇ ਦਮ ਤੱਕ ਉਦਾਂ ਹੀ ਰਹਿੰਦਾ। ਇਹ ਠੀਕ ਹੈ ਵੀ ਹੱਥ ਵਿੱਚ ਪੋਥੀ ਆ ਜਾਵੇਗੀ, ਹੱਥ ਵਿੱਚ ਮਾਲਾ ਆ ਜਾਵੇਗੀ, ਪਰ ਜਿਹੜਾ ਸੁਭਾਅ ਪੱਕਿਆ ਹੋਇਆ ਸੀ ਨਾ, ਜਿਹੜਾ ਜਵਾਨੀ ਦੇ ਵੇਲੇ ਪੱਕਿਆ ਹੋਇਆ ਸੀ, ਉਹ ਫਿਰ ਬੁਢੇਪੇ ਤੱਕ ਨਾਲ ਹੀ ਰਹਿੰਦਾ। ਤੋ ਇਹ ਖੇਡ ਹੈ। ਬਾਬਾ ਸ਼ੇਖ ਫਰੀਦ ਸਾਹਿਬ ਤਾਂ ਕਹਿੰਦੇ ਨੇ ਵੀ ਜਿਹੜੇ ਜਵਾਨੀ ਵਿੱਚ ਚੇਤੇ ਨਹੀਂ ਕਰਦੇ, ਬੁਢੇਪੇ ਵੇਲੇ ਕੋਈ ਵਿਰਲਾ ਕਰਦਾ। ਤੋ ਪਹਿਲਾ ਜੀਵਨ ਜਿਹੜਾ ਪਹਿਲਾ, ਜਿਵੇਂ ਜਵਾਨੀ ਵਿੱਚ ਪਹਿਲਾਂ ਮਿਹਨਤ ਕੀਤੀ, ਜਦੋਂ ਵੀ ਧਰਮ ਦੀ ਗੱਲ ਆਉਂਦੀ ਹੈ ਨਾ, ਮੈਂ ਖਿਮਾ ਚਾਹੁੰਦਾ, ਅਸੀਂ ਦੁਨੀਆਂ ਦਾ ਹਰ ਕੰਮ ਜਿਹੜਾ ਹੈ ਉਹ ਜਵਾਨੀ ਵੇਲੇ ਕਰਨਾ ਚਾਹੁੰਦੇ ਹਾਂ। ਕਮਾਈ ਬੰਦਾ ਕਦੋਂ ਕਰਨਾ ਚਾਹੁੰਦਾ? ਜਵਾਨੀ ਵੇਲੇ, ਤਾਂ ਕਿ ਉਹਨੂੰ ਇੱਦਾਂ ਲੱਗਦਾ ਵੀ ਜਦੋਂ ਮੈਂ ਬੁੱਢਾ ਹੋ ਜਾਵਾਂ ਤੇ ਕਮ ਸੇ ਕਮ ਸਰਕਾਰ ਪੈਨਸ਼ਨ ਦੇ ਦੇਵੇ, ਮੈਂ ਬਹਿ ਕੇ ਖਾ ਤੇ ਲਵਾਂਗਾ। ਜਦੋਂ ਬੁੱਢਾ ਹੋ ਜਾਵਾਂ ਇੰਨੀ ਕੁ ਧਨ ਦੌਲਤ ਮੇਰੇ ਕੋਲ ਆ ਜਾਵੇ, ਮੈਂ ਬਹਿ ਕੇ ਟਿਕ ਕੇ ਆਪਣੀ ਜ਼ਿੰਦਗੀ ਦੇ ਰਹਿੰਦੇ ਦਿਨ ਚੰਗੀ ਤਰ੍ਹਾਂ ਕੱਟ ਤੇ ਸਕਾਂਗਾ। ਹਰ ਕੰਮ, ਪੜ੍ਹਾਈ ਜਿਹੜੀ ਹੈ ਬੰਦਾ ਜਵਾਨੀ ਵੇਲੇ ਕਰਦਾ, ਸਾਰੇ ਕੰਮ। ਪਰ ਜਦੋਂ ਰੱਬੀ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨ ਦੀ ਗੱਲ ਆਉਂਦੀ ਹੈ, ਜਦੋਂ ਧਰਮ ਨੂੰ ਕਮਾਉਣ ਦੀ ਗੱਲ ਆਉਂਦੀ ਹੈ, ਤੇ ਬੰਦਾ ਕਹਿੰਦਾ ਪਹਿਲਾ ਵੇਲਾ ਛੱਡ ਦਿਓ, ਕੋਈ ਨਹੀਂ, ਅਖੀਰਲਾ ਬਥੇਰੀ ਜ਼ਿੰਦਗੀ ਹੈ ਰੱਬ ਨੂੰ ਚੇਤੇ ਕਰਨ ਦੀ। ਤੋ ਸ਼ੇਖ ਫਰੀਦ ਸਾਹਿਬ ਨੇ ਆਖਿਆ ਕਾਲੀ ਜਿੰਨੀ ਨਾ ਰਾਵਿਆ ਧੌਲੀ ਰਾਵੇ ਕੋਏ। ਹਾਲਾਂਕਿ ਸਾਨੂੰ ਗੁਰੂ ਅਮਰਦਾਸ ਨੇ ਅਗਲੇ ਸਲੋਕ ਵਿੱਚ ਹੌਸਲਾ ਵੀ ਦਿੱਤਾ, ਉਹਨਾਂ ਆਖਿਆ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਭਾਵੇਂ ਹੋਵੇ ਜਵਾਨੀ ਤੇ ਭਾਵੇਂ ਬੁਢੇਪਾ, ਰੱਬ ਤੇ ਸਦਾ ਹੀ ਹੈ। ਤੋ ਕਿਸੇ ਵੇਲੇ ਵੀ ਚਲੋ ਜੇ ਕਿਸੇ ਦੇ ਮਨ ਮੇਦ ਪੈ ਜਾਵੇ। ਗੁਰਦੇਵ ਨੇ ਬਖਸ਼ਿਸ਼ ਕੀਤੀ, ਆਖਿਆ ਦੂਜਾ ਪੈਰ ਆਇਆ, ਜਿਵੇਂ ਸਵੇਰ ਦਾ ਆਇਆ ਕੋਈ ਉੱਠ ਕੇ ਮਨ ਨੂੰ ਇਕਾਗਰ ਕਰ ਗਿਆ, ਦੂਜਾ ਪੈਰ ਆਇਆ ਤੇ ਮਨ ਦੀਆਂ ਮੱਤਾਂ ਜਿਹੜੀਆਂ ਸੀ ਉਹ ਖਿੰਡੀਆਂ ਗਈਆਂ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਆਖਿਆ ਦੂਜੇ ਬਹੁਤੇ ਰਾਹ ਮਨ ਕੀਆਂ ਮੱਤੀ ਖਿੰਡੀਆਂ। ਮਨ ਦੀ ਜਿਹੜੀ ਮੱਤ ਸੀ, ਜਿਹੜੇ ਥੋਟ ਸੀ, ਹੁਣ ਖਿੰਡਣੇ ਸ਼ੁਰੂ ਹੋ ਗਏ ਦੁਨੀਆਂ ਦੇ ਧੰਦਿਆਂ ਵਿੱਚ। ਭੈਣ ਜੀ ਫੜ ਲਓ ਥੋੜਾ ਬੱਚੇ ਨੂੰ, ਕੋਈ ਗੱਲ ਨਹੀਂ, ਥੋੜਾ ਜਿਹਾ ਖਿਆਲ ਰੱਖਿਆ ਕਰੋ ਬਸ। ਦੂਜੇ ਬਹੁਤੇ ਰਾਹ ਮਨ ਕੀਆਂ ਮੱਤੀ ਖਿੰਡੀਆਂ। ਸਤਿਗੁਰ ਨੇ ਆਖਿਆ ਬਹੁਤੇ ਪਏ ਅਸਗਾਹ ਗੋਤੇ ਖਾਹੇ ਨਾ ਨਿਕਲੇ। ਉਹ ਫਿਰ ਐਸੇ ਖੂਹ ਵਿੱਚ ਪੈ ਗਏ ਜਿੱਥੋਂ ਗੋਤੇ ਖਾਂਦੇ ਰਹਿੰਦੇ ਨੇ ਤੇ ਨਿਕਲ ਨਹੀਂ ਸਕਦੇ। ਤੋ ਮਹਾਰਾਜ ਨੇ ਆਖਿਆ ਤੀਜੇ ਮੂਈ ਗਰਾਂ ਭੁੱਖ ਤਿੱਖਾ ਦੋਏ ਭੌਂਕੀਆ। ਹੁਣ ਤੀਜਾ ਪੈਰ ਜਿਵੇਂ ਆ ਗਿਆ ਉਦੋਂ ਭੁੱਖ ਲੱਗ ਜਾਂਦੀ, ਜਿਹੜਾ 2 ਵਜੇ ਦਾ ਵਿਹੜਾ ਹੁੰਦਾ, 2-3 ਵਜੇ ਦਾ, ਆਖਿਆ ਉਦੋਂ ਕੀ ਲੱਗੀ ਹੈ? ਭੁੱਖ ਲੱਗੀ ਹੈ। ਤੋ ਉਹ ਕਈਆਂ ਦੀ ਜ਼ਿੰਦਗੀ ਜਿਹੜੀ ਹੈ ਉਹ ਤੀਜੇ ਪੈਰ ਦੇ ਵਿੱਚ ਚੱਲਦੀ ਹੈ, ਉਹ ਸਦਾ ਹੀ ਉਹਨਾਂ ਦੀ ਜ਼ਿੰਦਗੀ ਵਿੱਚ ਕਦੀ ਸਬਰ ਕਦੀ ਸੰਤੋਖ ਇਹ ਚੀਜ਼ਾਂ ਨਹੀਂ ਆਉਂਦੀਆਂ, ਉਹ ਇਸੇ ਚੀਜ਼ ਦੇ ਨਾਲ ਜਿਉਂਦੇ ਰਹਿੰਦੇ ਨੇ। ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਖਾਧਾ ਹੋਏ ਸਵਾ ਭੀ ਖਾਣੇ ਸਿਓ ਦੋਸਤੀ। ਹੁਣ ਜੀਵਨ ਜਿਹੜਾ ਹੈ ਉਹ ਭੁੱਖ ਸਤਾ ਰਹੀ ਹੈ ਅੰਦਰ, ਭਾਵੇਂ ਕਿ ਖਾਧਾ ਨਹੀਂ ਜਾਂਦਾ, ਪਰ ਅੰਦਰ ਦੀ ਜਿਹੜੀ ਭੁੱਖ ਹੈ ਉਹ ਪਰੇਸ਼ਾਨ ਕਰਦੀ ਰਹਿੰਦੀ ਹੈ। ਜਿਹਨੂੰ ਜਪਜੀ ਸਾਹਿਬ ਦੇ ਵਿੱਚ ਬਾਬਾ ਜੀ ਨੇ ਕਿਹਾ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਤੁਸੀਂ ਵੇਖੋ ਕਈ ਵਾਰ ਨਾ ਬੰਦਾ ਪਦਾਰਥ ਨੂੰ ਭੋਗ ਨਹੀਂ ਸਕਦਾ ਹੁੰਦਾ, ਡਾਕਟਰਾਂ ਨੇ ਜਵਾਬ ਦਿੱਤਾ, ਪਰ ਜਿਹੜੀ ਅੰਦਰ ਪਦਾਰਥ ਦੀ ਭੁੱਖ ਹੈ ਉਹ ਕਦੀ ਵੀ ਖਤਮ ਨਹੀਂ ਹੁੰਦੀ। ਬੰਦਾ ਖੰਡ ਖਾ ਨਹੀਂ ਸਕਦਾ, ਪਰ ਖੰਡ ਜੋੜਨ ਜੋਗੇ ਪੈਸੇ ਜ਼ਰੂਰ ਇਕੱਠੇ ਕਰਦਾ ਫਿਰਦਾ। ਬੰਦਾ ਮਿੱਠਾ ਖਾ ਨਹੀਂ ਸਕਦਾ, ਬੰਦਾ ਲੂਣਾ ਸਲੂਣਾ ਸਭ ਕੁਝ ਡਾਕਟਰਾਂ ਨੇ ਛਡਾ ਦਿੱਤਾ। ਹੁਣ ਆਪਾਂ ਆਮ ਤੁਸੀਂ ਇੱਕ ਸ਼ਬਦ ਸੁਣਿਆ ਹੋਵੇਗਾ ਜੀ, ਮਾਇਆ ਗੁਜਰਾਨ ਹੈ ਜੀਵਨ ਦਾ। ਵੀ ਗੁਜਰਾਨ ਦਾ ਅਰਥ ਇਹ ਹੈ ਵੀ ਮੈਂ ਮਾਇਆ ਲੈ ਕੇ ਆਵਾਂਗਾ, ਧਨ ਲੈ ਕੇ ਆਵਾਂਗਾ, ਉਹਦੇ ਨਾਲ ਮੈਂ ਆਪਣੇ ਆਪ ਨੂੰ ਫੀਡ ਕਰਨਾ, ਆਪਣੇ ਆਪ ਨੂੰ ਫੀਡ ਕਰਨਾ ਵੀ ਕੋਈ ਸਹੂਲਤ ਜਿਹੜੀ ਹੈ ਬਾਡੀ ਨੂੰ ਮੁਹੱਈਆ ਕਰਾਉਣੀ ਹੈ, ਵੀ ਰੋਟੀ ਪਾਣੀ ਲੈ ਕੇ ਆਉਣਾ, ਕੋਈ ਆਟਾ ਦਾਲ ਕਣਕ ਚੌਲ ਲੈ ਕੇ ਆਉਣੇ ਨੇ, ਕੋਈ ਦੁੱਧ ਲੈ ਕੇ ਆਉਣਾ, ਜਾਂ ਕੋਈ ਘਰ ਬਣਾਉਣਾ ਹੈ, ਜਾਂ ਕੋਈ ਗੱਡੀ ਵਗੈਰਾ ਲੈਣੀ ਹੈ। ਆਖਿਰ ਬੰਦੇ ਦੀ ਜ਼ਿੰਦਗੀ ਦਾ ਤੀਜਾ ਪੈਰ ਉਹ ਹੁੰਦਾ ਹੈ ਜਦੋਂ ਇਹਨਾਂ ਚੀਜ਼ਾਂ ਦੇ ਵਿੱਚੋਂ ਇੱਕ ਵੀ ਵਸਤੂ ਨੂੰ ਉਹ ਭੋਗਣ ਜੋਗਾ ਨਹੀਂ ਹੁੰਦਾ, ਇੱਕ ਵੀ ਵਸਤੂ ਨੂੰ। ਵੀ ਹੁਣ ਇਹ ਨਹੀਂ ਹੈ ਵੀ ਅੰਦਰ ਭੁੱਖ ਹੈ ਵੀ ਮੈਂ ਕੋਈ ਪਦਾਰਥ ਲੈ ਕੇ ਆਉਣਾ, ਪਦਾਰਥ ਲੈ ਆਵੇਗਾ ਪਰ ਪਦਾਰਥ ਨੂੰ ਭੋਗਣ ਜੋਗਾ ਤਾਂ ਨਹੀਂ ਨਾ ਰਿਹਾ। ਹੁਣ ਤੇ ਸਿਚੁਏਸ਼ਨ ਇਹ

0: ਗਈ ਵੀ ਕਦੀ ਜ਼ਿੰਦਗੀ ਵਿੱਚ ਕਹਿੰਦਾ ਸੀ ਵੀ ਮੇਰਾ 10 ਬੈਡਰੂਮ ਦਾ ਘਰ ਹੋਵੇ, ਹੁਣ ਤੇ ਜ਼ਿੰਦਗੀ ਨੇ ਇਹੋ ਜਿਹੀ ਸਿਚੁਏਸ਼ਨ ਬਣਾ ਦਿੱਤੀ ਵੀ ਜਿਹੜਾ ਇੱਕ ਕਮਰਾ ਹੈ ਨਾ, ਇੱਕ ਕਮਰਾ ਸ਼ੇਖ ਫਰੀਦ ਸਾਹਿਬ ਨੇ ਤੇ ਗੱਲ ਹੋਰ ਵੀ ਗੜੀ ਵੜੀ ਗਾਂ ਦੀ ਕਰ ਦਿੱਤੀ। ਕਹਿਣ ਲੱਗੇ ਹੁਣ ਤੇ ਜ਼ਿੰਦਗੀ ਦੇ ਹਾਲਾਤ ਇਹ ਬਣ ਗਏ ਵੀ ਸਿਰਾਣੇ ਪਿਆ ਪਾਣੀ ਦਾ ਕੁੱਜਾ ਵੀ ਦੂਰ ਨਜ਼ਰ ਆਉਣ ਲੱਗ ਪਿਆ। ਜਿਹੜਾ ਪਾਣੀ ਦਾ ਗਲਾਸ ਸਿਰਾਣੇ ਪਿਆ ਨਾ, ਉਹ ਵੀ ਏਦਾਂ ਲੱਗਦਾ ਵੀ ਜਿਵੇਂ ਕਈ ਮੀਲ ਜਿਹੜਾ ਹੈ ਦੂਰ ਪਿਆ ਹੋਵੇ ਤੇ ਪੋਤਰੇ ਜਾਂ ਪੁੱਤਰ ਨੂੰ ਆਵਾਜ਼ ਮਾਰ ਕੇ ਕਹਿਣਾ ਪੈਂਦਾ ਪੋਤਾ ਥੱਲਿਓ ਪਾਣੀ ਦਾ ਗਲਾਸ ਤੇ ਫੜਾਈ। ਪਰ ਜਿਹੜੀ ਅੰਦਰ ਦੀ ਭੁੱਖ ਹੈ ਉਹ ਨਹੀਂ ਬੁੱਝੀ। ਸਮਝ ਬੇਨਤੀ ਨੂੰ ਵੀ ਭਾਵੇਂ ਹੁਣ ਚੀਜ਼ਾਂ ਨੂੰ ਨਾ ਭੋਗਣ ਜੋਗਾ ਰਿਹਾ ਨਾ ਵਰਤਣ ਜੋਗਾ ਰਿਹਾ। ਸਤਿਗੁਰ ਨੇ ਆਖਿਆ ਨਾ ਬਾਣੀ ਵਿੱਚ, ਉਹਨਾਂ ਆਖਿਆ ਥਾਕੇ ਨੈਣ ਸ਼ਰਵਣ ਸੁਣ ਥਾਕੇ ਥਾਕੀ ਸੁੰਦਰ ਕਾਇਆ ਜ਼ਰਾ ਹਾਕ ਦੀ ਸਭ ਮਤ ਥਾਕੀ ਏਕ ਨਾ ਥਾਕਸ ਮਾਇਆ। ਉਹ ਜਿਹੜੀ ਮਾਇਆ ਦੀ ਭੁੱਖ ਵਾਲੀ ਸੁਰਤ ਸੀ ਉਹ ਨਹੀਂ ਥੱਕੀ, ਸਰੀਰ ਥੱਕ ਗਿਆ, ਕਾਇਆ ਥੱਕ ਗਈ, ਥਾਕੀ ਕਾਇਆ ਵੀ ਥੱਕ ਗਈ, ਸੁੰਦਰ ਕਾਇਆ ਜਿਹੜੀ ਉਹ ਵੀ ਥੱਕ ਗਈ, ਥਾਕੇ ਨੈਣ ਅੱਖਾਂ ਥੱਕ ਗਈਆਂ, ਹੁਣ ਟੀਵੀ ਵੀ ਵੇਖ ਨਹੀਂ ਸਕਦਾ ਅੱਖਾਂ ਇੰਨੀਆਂ ਥੱਕ ਗਈਆਂ, ਕੰਨਾਂ ਨਾਲ ਸੁਣਨੋਂ ਥੱਕ ਗਿਆ। ਪਰ ਅਜੇ ਵੀ ਉਹਨੂੰ ਕਿਹੋ ਸਹੀ ਵੀ ਬਾਪੂ ਫਲਾਨੀ ਜਗ੍ਹਾ ਦੇ ਉੱਤੇ ਤੈਨੂੰ $1,000 ਮਿਲ ਜਾਣਾ। ਕਹਿੰਦਾ ਕੋਈ ਨਹੀਂ, ਮੈਂ ਭੱਜਿਆ ਹੀ ਜਾਵਾਂਗਾ। ਉਹਨੂੰ ਪੁੱਛੇ ਤੂੰ ਕਰਨਾ ਕੀ ਹੈ ਇਹਦਾ, ਆਖਿਆ ਕਰਨਾ ਤਾਂ ਕੁਝ ਨਹੀਂ, ਕਰਨਾ ਕੱਖ ਨਹੀਂ। ਤੋ ਸਾਰਾ ਕੁਝ ਸਰੀਰ ਦਾ ਥੱਕ ਗਿਆ, ਥਾਕੇ ਨੈਣ ਸ਼ਰਵਣ ਸੁਣ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਭ ਮਤ ਥਾਕੀ ਏਕ ਨਾ ਥਾਕਸ ਮਾਇਆ। ਉਹ ਜਿਹੜੀ ਮਾਇਆ ਮਾਇਆ ਵਾਲੀ ਭੁੱਖ ਸੀ ਨਾ, ਉਹ ਨਹੀਂ ਅਜੇ ਥੱਕ ਥੱਕੀ, ਉਹ ਬਿਰਤੀ ਜਿਹੜੀ ਹੈ ਉਹ ਅੰਦਰੋਂ ਨਹੀਂ ਥੱਕੀ, ਭੁੱਖ ਭੁੱਖ ਅਜੇ ਵੀ ਕਰੀ ਜਾ ਰਿਹਾ, ਅਜੇ ਵੀ ਸਿਚੁਏਸ਼ਨ ਉੱਦਾਂ ਦੀ, ਅਜੇ ਵੀ ਹਾਲਾਤ ਉੱਦਾਂ ਦੇ। ਜਿਹੜੀ ਮੈਂ ਅਰਜ਼ ਕਰਨ ਲੱਗਾ ਸੀ ਵੀ ਕਮਰਾ ਇੱਕ, ਹੁਣ ਤੇ ਤੁਰ ਕੇ ਕਈ ਵਾਰਾਂ ਜਿਹੜਾ ਹੈ ਉਹ ਨਾਲ ਦੇ ਕਮਰੇ ਵਿੱਚ ਵੀ ਨਹੀਂ ਜਾਇਆ ਜਾਂਦਾ, ਉੱਥੇ ਬੈਠਾ ਹੈ। ਪਰ ਅਜੇ ਵੀ ਮਾਇਆ ਦੀ ਉਹ ਤਰੇਹ ਬੁੱਝੀ ਨਹੀਂ ਅੰਦਰੋਂ, ਹੱਥ ਪੈਰ ਜਵਾਬ ਦੇ ਗਏ। ਹੁਣ ਤੇ ਨੀਵਾਂ ਹੋ ਕੇ ਜਿਹੜਾ ਹੈ ਉਹ ਪਾਣੀ ਦਾ ਕੁੱਜਾ ਗਲਾਸ ਜਿਹੜਾ ਹੈ ਉਹ ਵੀ ਫੜਿਆ ਨਹੀਂ ਜਾਂਦਾ, ਪਰ ਜਿਹੜੀ ਅੰਦਰ ਦੀ ਭੁੱਖ ਸੀ ਉਹ ਕਦੀ ਵੀ ਮਿਟੀ ਨਹੀਂ। ਤੋ ਉਸ ਭੁੱਖ ਦਾ ਸਤਾਇਆ ਹੋਇਆ ਦੁਖੀ ਹੋ ਰਿਹਾ। ਮੰਨ ਲਓ ਏਦਾਂ ਦੀ ਖੇਡ ਹੋਵੇ ਵੀ ਕਿਸੇ ਬੰਦੇ ਨੂੰ ਸਭ ਕੁਝ ਖਾਣ ਲਈ ਹੋਵੇ, ਖਾਈ ਵੀ ਜਾਵੇ ਪਰ ਭੁੱਖ ਨਾ ਮਿਟੇ, ਤੇ ਆਪਾਂ ਆਖਾਂਗੇ ਬੰਦਾ ਕਿੰਨਾ ਦੁਖੀ ਹੈ। ਆਖਿਆ ਮਾਇਆ ਦੇ ਹੱਥੋਂ ਜਿਵੇਂ ਤੀਜੇ ਪੈਰ, ਅਸੀਂ 2 ਪੈਰ ਪਹਿਲੇ ਸਵੇਰੇ ਉੱਠੇ ਫਿਰ ਕੰਮ ਕਾਰ ਕੀਤਾ, ਤੀਜੇ ਪੈਰ ਜਾ ਕੇ ਸਾਨੂੰ ਭੁੱਖ ਲੱਗ ਗਈ। ਆਖਿਆ ਹੁਣ ਜ਼ਿੰਦਗੀ ਦੇ ਹਾਲਾਤ ਏਦਾਂ ਬਣ ਗਏ, ਜੀਵਨ ਦੇ ਤੀਜੇ ਪੈਰ ਦੇ ਵਿੱਚ ਭੁੱਖ ਜਿਹੜੀ ਹੈ ਉਹ ਛਾਲੇ ਮਾਰ ਰਹੀ ਹੈ। ਤੋ ਸਤਿਗੁਰ ਨੇ ਆਖਿਆ ਖਾਧਾ ਹੋਏ ਸਵਾਹ ਭੀ ਖਾਣੇ ਸੀ ਦੋਸਤੀ। ਚੌਥੇ ਆਈ ਊਂਗ, ਊਂਗ ਸਮਝਦੇ ਜਿਹਨੂੰ ਆਪਾਂ ਨੀਂਦ ਕਹਿੰਦੇ। ਆਖਿਆ ਹੁਣ ਜ਼ਿੰਦਗੀ ਦਾ ਚੌਥਾ ਪੈਰ ਆ ਗਿਆ, ਹੁਣ ਨੀਂਦ ਦਾ ਪੈਰ ਆ ਗਿਆ ਵੀ ਹੁਣ ਐਸਾ ਸੋਣਾ ਵੀ ਦੁਬਾਰਾ ਉੱਠਿਆ ਨਹੀਂ ਜਾਣਾ। ਚੌਥੇ ਆਈ ਊਂਗ, ਬਾਬਾ ਜੀ ਨੇ ਕਿਹਾ ਅੱਖੀ ਮੀਟ ਪਵਾਰ ਗਿਆ, ਹੁਣ ਐਸੀ ਘੂਕ ਨੀਂਦ ਆ ਗਈ ਵੀ ਹੁਣ ਉੱਠਿਆ ਨਹੀਂ ਜਾਣਾ। ਭੀ ਉੱਠ ਰਚੀ ਅਨੁਵਾਦ ਸੈ ਵਰਿਆਂ ਕੀ ਪਿੜ ਬੱਧੀ। ਜੀਵਨ ਦਾ ਚੌਥਾ ਪੈਰ ਉਹ ਪੈਰ ਹੈ ਵੀ ਕੋਈ ਪਤਾ ਨਹੀਂ ਕਿਹੜੇ ਵੇਲੇ ਊਂਘ ਆਉਣੀ ਹੈ, ਕਿਹੜੇ ਵੇਲੇ ਨੀਂਦ ਆਉਣੀ ਹੈ, ਤੇ ਅਗਲੇ ਦਿਨ ਘਰਦਿਆਂ ਨੇ ਇਹ ਖਬਰ ਸੁਣਾਉਣੀ ਹੈ ਵੀ ਫਲਾਨਾ ਸੁੱਤਾ ਹੀ ਰਹਿ ਗਿਆ, ਜੀਵਨ ਦਾ ਚੌਥਾ ਪੈਰ। ਤੋ ਬਾਬਾ ਜੀ ਨੇ ਕਿਹਾ ਪਰ ਜਦੋਂ ਉੱਠਦਾ ਹੈ ਨਾ ਤੇ ਆਪਣੇ ਆਪ ਨੂੰ ਏਦਾਂ ਸਮਝਦਾ ਵੀ ਨਹੀਂ ਅਜੇ 100 ਸਾਲ ਹੋਰ ਜੀਣਾ, ਮੈਂ ਅਜੇ ਪੇੜ ਏਦਾਂ ਬੰਨ ਕੇ ਬੈਠਾ। ਆਖਿਆ ਭੀ ਉੱਠ ਰਚੀ ਅਨੁਵਾਦ, ਝਮੇਲੇ ਫੇਰ ਉਹੀ ਨੇ ਵੀ ਪਤਾ ਹੈ ਮੈਂ ਜੀਵਨ ਦੀ ਉਸ ਸਟੇਜ ਵਿੱਚ ਪਹੁੰਚ ਚੁੱਕਿਆ ਵੀ ਜਿੱਥੇ ਕੋਈ ਪਤਾ ਨਹੀਂ ਵੀ ਮੈਂ ਰਾਤ ਨੂੰ ਸੌਵਾਂ ਸਵੇਰੇ ਉੱਠਾਂ ਕਿ ਨਾ ਉੱਠਾਂ, ਪਰ ਉੱਠਦਾ ਹੈ ਕਿਉਂਕਿ ਉੱਠਦੇ ਮਤਲਬ ਇਹ ਨਹੀਂ ਨਾ ਪਤਾ ਵੀ ਕਿਹੜੇ ਦਿਨ ਸੁੱਤੇ ਰਹਿ ਜਾਣਾ, ਪਰ ਜਦੋਂ ਉੱਠਦਾ ਹੈ ਬਾਬਾ ਜੀ ਨੇ ਆਖਿਆ ਇਹ ਸਮਝਦਾ ਨਹੀਂ ਵੀ ਜ਼ਿੰਦਗੀ ਦੇ ਚੌਥੇ ਪੈਰ ਵਿੱਚ ਪਹੁੰਚ ਚੁੱਕਿਆ। ਜਦੋਂ ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਂਡ ਪਸਾਰ ਵੀ ਹੁਣ ਇੱਕ ਦਿਨ ਉੱਠਿਆ ਜਾਣਾ ਹੀ ਨਹੀਂ, ਪਰ ਜਦੋਂ ਵੀ ਉੱਠਦਾ ਹੈ ਫਿਰ ਮਾਇਆ ਦੇ ਝਮੇਲਿਆਂ 'ਚ ਉੱਦਾਂ ਹੀ ਫਸਿਆ ਹੈ, ਫਿਰ ਉਹ ਬਿਰਤੀ ਗਈ ਨਹੀਂ। ਤੇ ਕਿਵੇਂ ਆਪਣੇ ਆਪ ਨੂੰ ਸਮਝਦਾ ਹੈ ਸਤਿਗੁਰ ਦਾ ਇਹ ਬਚਨ, ਆਖਿਆ ਭੀ ਉੱਠ ਰਚੇ ਉਹਨਾਂ ਬਾਦ, ਬਾਦ ਦਾ ਅਰਥ ਹੁੰਦਾ ਜੀ ਝਮੇਲੇ। ਤੇ ਮੈਂ ਤੇ ਕਹਿੰਦਾ ਹੁੰਦਾ ਵੀ ਜਿਹੜੇ ਬਜ਼ੁਰਗ ਨੇ, ਵੈਸੇ ਤੇ ਸਾਰਿਆਂ ਲਈ ਜਦੋਂ ਸਨ ਅਸੀਂ ਸਵੇਰੇ ਉੱਠਦੇ ਹਾਂ ਨਾ, ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ, ਸਾਰਿਆਂ ਨੂੰ ਕਰਨਾ ਚਾਹੀਦਾ, ਸਾਰਿਆਂ ਨੂੰ ਹੀ ਵੀ ਤੁਹਾਡੇ ਨਾਲ ਦੇ ਪਤਾ ਨਹੀਂ ਕਿੱਦੇ ਕਿੰਨੇ ਐਸੇ ਸੀ ਜਿਹੜੇ ਸ਼ਾਮਾਂ ਨੂੰ ਸੁੱਤੇ ਤੇ ਸਵੇਰੇ ਉੱਠੇ ਹੀ ਨੇ, ਤੁਹਾਨੂੰ ਇੱਕ ਦਿਨ ਜ਼ਿੰਦਗੀ ਦਾ ਹੋਰ ਮਿਲ ਗਿਆ, ਇਹ ਤੇ ਜਿੰਨੀ ਹੈ ਬੋਨਸ ਹੈ ਇਸ ਲਾਈਫ ਨੂੰ, ਆਮ ਕਿਹਾ ਜਾਂਦਾ ਬੋਨਸ ਹੈ। ਤੋ ਉਸ ਝਮੇਲੇ ਦੇ ਵਿੱਚੋਂ ਬਾਹਰ ਨਿਕਲੋ। ਅਸੀਂ ਬਹੁਤੀ ਵਾਰ ਆਪਣੇ ਘਰਾਂ ਦੇ ਵਿੱਚ ਸੁਖੀ ਸ਼ਾਂਤੀ ਕਿਉਂ ਨਹੀਂ ਰਹਿ ਪਾ ਰਹੇ, ਕਿਉਂਕਿ ਅਸੀਂ ਝਮੇਲਿਆਂ ਚੋਂ ਆਪਣੀ ਸੁਰਤ ਨੂੰ ਕੱਢ ਨਹੀਂ ਪਾ ਰਹੇ। ਤੁਹਾਡੀ ਕੋਈ ਸਲਾਹ ਮੰਗਦਾ ਹੈ ਸਿਆਣੀ ਸਲਾਹ ਦਿਓ, ਕੋਈ ਨਹੀਂ ਮੰਗਦਾ ਤੇ ਲੋੜ ਨਹੀਂ ਦੇਣ ਦੀ। ਕੋਈ ਸਲਾਹ ਮੰਗਦਾ ਹੈ ਨਾ ਤੇ ਦਿਓ। ਤੁਹਾਨੂੰ ਪਤਾ ਹੈ ਵੀ ਤੁਹਾਡਾ ਧੀ ਪੁੱਤਰ ਜਿਹੜਾ ਹੈ ਉਹ ਤੁਹਾਡੀ ਗੱਲ ਸੁਣਦਾ ਹੈ ਤੇ ਸੁਣਾਓ। ਹਾਂ ਕੋਈ ਕੰਮ ਹੈ ਤੁਸੀਂ ਕਹਿ ਸਕਦੇ ਹੋ ਵੀ ਬੱਚਿਆ ਮੈਂ ਤੈਨੂੰ ਆਹ ਸਲਾਹ ਦੇਣੀ ਹੈ, ਅੱਗੇ ਤੇਰੀ ਮਰਜ਼ੀ ਹੈ, ਤੁਸੀਂ ਸਿਆਣੇ ਹੋ ਇਸ ਯੁੱਗ ਦੇ ਹੋ, ਉੱਥੇ ਕੋਈ ਅਰਜ਼ ਨਹੀਂ। ਪਰ ਕਈ ਵਾਰ ਇਹ ਵੀ ਸਾਡੇ ਬਜ਼ੁਰਗਾਂ ਦੀ ਆਦਤ ਹੁੰਦੀ ਹੈ ਵੀ ਮੈਂ ਨੂੰਹ ਨੂੰ ਇੱਦਾਂ ਆਖਿਆ ਸੀ, ਮੈਂ ਪੁੱਤ ਨੂੰ ਇੱਦਾਂ ਆਖਿਆ ਸੀ, ਮੈਂ ਧੀ ਨੂੰ ਇੱਦਾਂ ਆਖਿਆ ਸੀ, ਉਹਨੇ ਮੰਨੀ ਨਹੀਂ, ਬੰਦਾ ਪਰੇਸ਼ਾਨ ਹੁੰਦਾ ਰਹਿੰਦਾ। ਇਹ ਝਮੇਲੇ ਹੀ ਤੇ ਹੈ ਸਾਰੇ। ਤੇ ਉਹਦੇ ਨਾਲ ਕੀ ਹੁੰਦਾ ਵੀ ਕਈ ਵਾਰ ਘਰਾਂ ਦੇ ਵਿੱਚ ਕਲੇਸ਼ ਵੱਧ ਜਾਂਦਾ, ਮੁਸ਼ਕਲਾਂ ਵੱਧ ਜਾਂਦੀਆਂ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਤੇਰੀ ਜਿਹੜੀ ਜ਼ਿੰਦਗੀ ਹੈ ਇਹ ਚੌਥੇ ਪੈਰ ਵਿੱਚ ਫਿਰ ਝਮੇਲਿਆਂ 'ਚ ਹੀ ਫਸੀ ਹੋਈ ਹੈ, ਫਿਰ ਉੱਥੇ ਹੀ ਹੈ। ਭੀ ਉੱਠ ਰਚੇ ਉਹਨਾਂ ਬਾਅਦ ਬਾਬਾ ਜੀ ਨੇ ਕਿਹਾ ਸੈ ਵਰਿਆਂ ਕੀ ਪਿੜ ਬੱਧੀ, ਵੀ ਇਹਨੇ ਇੱਦਾਂ ਮਤਲਬ ਸਮਝਿਆ ਹੋਇਆ ਵੀ ਜਿਵੇਂ ਅਜੇ 100 ਵਰੇ ਹੋਰ ਘੋਲ ਮਚਾਉਣਾ ਮੈਂ ਇੱਦਾਂ ਹੀ। ਆਖਿਆ ਨਹੀਂ, ਹੁਣ ਚੌਥਾ ਪੈਰ ਜ਼ਿੰਦਗੀ ਦਾ ਆ ਗਿਆ। ਸਭੇ ਵੇਲਾ ਵਕਤ ਸਭੀ ਸਭ ਜੇ ਅੱਠੀ ਪਾਉ ਹੋਏ, ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ। ਖੈਰ ਗੁਰਦੇਵ ਮਹਾਰਾਜ ਨੇ ਆਖਿਆ ਉਸ ਸਾਹਿਬ ਨੂੰ ਆਪਣੇ ਮਨ ਦੇ ਵਿੱਚ ਵਸਾ, ਪਹਿਲੇ ਪੈਰ ਵਿੱਚ ਆਪਣੀ ਜ਼ਿੰਦਗੀ ਨੂੰ ਜੀ। ਪਹਿਲੇ ਪੈਰ ਕਿਹੜਾ ਹੈ? ਉਹ ਹੀ ਵੀ ਸੁਬਾਹ ਨੂੰ ਉੱਠ ਤੇ ਉਸ ਰੱਬ ਨੂੰ ਯਾਦ ਕਰਿਆ ਕਰ, ਉਹਦੀ ਸ਼ਿਵ ਤੋਂ ਸਲਾਹ ਕਰਿਆ ਕਰ। ਤੋ ਬਾਬਾ ਜੀ ਅੱਜ ਬਖਸ਼ਿਸ਼ ਕਰਦਿਆਂ ਵਾਕ ਰੱਖਦੇ ਨੇ, ਉਹਨਾਂ ਆਖਿਆ ਕਿਆ ਤੂੰ ਸੋਇਆ ਜਾਗ ਇਆਨਾ, ਹੇ ਇਆਣੇ ਮਨੁੱਖ ਜਾਗ ਸਿਆਣਾ ਬਣ, ਤੈਂ ਜੀਵਨ ਜਗ ਸੱਚ ਕਰ ਜਾਣਾ। ਤੂੰ ਏਦਾਂ ਮੰਨ ਕੇ ਬੈਠਾ ਵੀ ਜਿਵੇਂ ਜਗਤ ਦੇ ਵਿੱਚ ਸਦਾ ਹੀ ਤੂੰ ਰਹਿਣਾ, ਸਦਾ ਹੀ ਰਹਿਣਾ। ਪਹਿਲਾ ਬਚਨ ਹੈ ਬਾਬਾ ਰਵਿਦਾਸ ਜੀ ਮਹਾਰਾਜ ਦਾ, ਉਹਨਾਂ ਨੇ ਕਿਹਾ ਵੀ ਜੋ ਦਿਨ ਆਵੇ ਸੋ ਦਿਨ, ਵੇਖ ਦਿਨ ਕਿਵੇਂ ਲੰਘਦੇ, ਜਿਹੜਾ ਦਿਨ ਆਉਂਦਾ ਭੱਜਾ ਤੁਰਿਆ ਜਾਂਦਾ ਕਿ ਨਹੀਂ ਪਤਾ ਲੱਗਦਾ ਕੋਈ। ਹੁਣ ਤੇ ਏਦਾਂ ਲੱਗਦਾ ਜਿਵੇਂ ਟਾਈਮ ਦੀ ਗਤੀ ਬਹੁਤ ਹੋ ਗਈ ਹੋਵੇ, ਵੀ ਜਿਹੜੇ ਹਿਸਾਬ ਨਾਲ ਬੰਦਾ ਇੱਥੇ ਬਿਜ਼ੀ ਹੈ ਨਾ ਕੈਨੇਡਾ ਵਰਗੇ ਮੁਲਕ ਦੇ ਵਿੱਚ, ਜੇ ਇੰਡੀਆ ਹੁੰਦਾ ਸੀ ਤੇ ਕਈ ਵਾਰਾਂ ਬੀਬੀਆਂ ਮਾਈਆਂ ਜਾਂ ਸਾਰੇ ਜਾਣੇ ਬੈਠੇ ਕਹਿ ਦਿੰਦੇ ਹੁੰਦੇ ਸੀ ਵੀ ਪਤਾ ਨਹੀਂ ਕਿਹੜੇ ਵੇਲੇ ਦੁਪਹਿਰ ਨਿਕਲੂਗੀ, ਸ਼ਾਮਾਂ ਆਉਣਗੀਆਂ ਘੜੀ, ਕਿਉਂਕਿ ਗਰਮੀ ਗੁਰਮੀ ਲੱਗਦੀ ਹੋਣ ਕਰਕੇ ਵਿਹਲੇ ਸੀ ਲੋਕ। ਇੱਥੇ ਤੇ ਹੁਣ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਵੇਲੇ ਜਿਹੜਾ ਦਿਨ ਹੈ ਉਹ ਬੀਤਦਾ ਜਾਂਦਾ। ਆ ਘੁੰਮ ਘੁਮਾ ਕੇ ਫਿਰ ਸ਼ੁੱਕਰਵਾਰ ਆ ਗਿਆ, ਫਿਰ ਵੀਕਐਂਡ ਆ ਗਿਆ, ਫਿਰ ਨਵਾਂ ਸਾਲ ਆ ਗਿਆ, ਅੱਗੇ ਰਹਿ ਗਏ ਹੋਰ 2-4 ਮਹੀਨੇ। ਤੋ ਇੱਦਾਂ ਲਾਈਫ ਭੱਜੀ ਜਾ ਰਹੀ ਹੈ, ਜਿਹੜਾ ਦਿਨ ਆਉਂਦਾ ਹੈ ਉਹ ਦਿਨ ਤੁਰਿਆ ਜਾਂਦਾ, ਭੱਜਾ ਜਾਂਦਾ। ਤੋ ਬਾਬਾ ਜੀ ਨੇ ਕਿਹਾ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ, ਇਸ ਚੀਜ਼ ਨੂੰ ਆਪਣੀ ਸੁਰਤ ਵਿੱਚ ਬਿਠਾਲਾ ਵੀ ਇੱਥੋਂ ਕੂਚ ਕਰ ਜਾਣਾ, ਇੱਥੋਂ ਚਲੇ ਜਾਣਾ। ਇਹ ਜ਼ਿੰਦਗੀ ਜਿਹੜੀ ਹੈ ਇੱਦਾਂ ਨਹੀਂ ਰਹਿਣੀ, ਇਹ ਸਦਾ ਗੱਡੀ ਇੱਦਾਂ ਨਹੀਂ ਚੱਲਣੀ। ਇਸ ਕਰਕੇ ਸ਼ਾਇਦ ਜੇ ਤੈਨੂੰ ਮੌਤ ਚੇਤੇ ਹੋਵੇਗੀ ਤੇ ਬਹੁਤੀਆਂ ਜਿਹੜੀਆਂ ਫੁੰਕਾਰੇ ਮਾਰਦਾ ਫਿਰਦਾ ਸ਼ਾਇਦ ਇੱਥੋਂ ਬਚ ਜਾਵੇਂ। ਜੋ ਦਿਨ ਆਵੇ ਸੋ ਦਿਨ ਜਾਵੀ, ਜਿਹੜਾ ਦਿਨ ਆਉਂਦਾ ਉਹ ਚਲਿਆ ਜਾਂਦਾ, ਕਰਨਾ ਕੂਚ ਰਹਿਣ ਥਿਰ ਨਾਹੀ। ਬਾਬਾ ਜੀ ਨੇ ਕਿਹਾ ਸੰਗ ਚਲਤ ਹੈ ਹੰਪੀ, ਚੱਲਣਾ ਦੂਰ ਗਵਨ ਸਿਰ ਉੱਪਰ ਮਰਨਾ। ਆਖਿਆ ਮੰਜ਼ਿਲ ਦੂਰ ਹੈ, ਮੌਤ ਸਿਰ ਤੇ ਹੈ। ਅਜੇ ਲੱਗਦਾ ਇੱਦਾਂ ਹੈ, ਮੰਜ਼ਿਲ ਦੂਰ ਦਾ ਮਤਲਬ ਇਹ ਹੈ ਵੀ ਦੂਰ ਗਵਨ, ਜਿਵੇਂ ਬੰਦੇ ਨੂੰ ਇਹ ਲੱਗਦਾ ਹੋਵੇ ਵੀ ਅਜੇ ਤੇ ਕੋਈ ਨਹੀਂ 50 ਕਿਲੋਮੀਟਰ ਵਾਟ ਪਈ ਹੈ, ਪਰ ਇਹ ਨਹੀਂ ਪਤਾ ਵੀ ਸਿਰ ਦੇ ਉੱਤੇ ਕੀ ਖਲੋਤੀ ਹੈ, ਮੌਤ ਖਲੋਤੀ ਹੈ। ਦੂਰ ਗਵਨ ਲੱਗਦਾ ਇੱਦਾਂ ਹੀ ਹੈ, ਹੁਣ ਮੇਰੇ ਵਰਗੇ ਲੱਗਦਾ ਕੋਈ ਨਹੀਂ ਅਜੇ 20-30 ਸਾਲ ਹੋਰ ਪਏ ਨੇ, ਇੰਨੇ ਕਿਤੇ ਕੱਢ ਕੇ ਜਾਵਾਂਗੇ। ਪਰ ਆਖਿਆ ਨਹੀਂ, ਇਹ ਮੌਤ ਦਾ ਜਿਹੜਾ ਬਾਜ ਹੈ ਇਹ ਸਿਰ ਉੱਤੇ ਹੀ ਹੈ। ਦਰਿਆਵੇ ਕੰਨੇ ਬਗੁਲਾ ਬੈਠਾ ਕੇਲ ਕਰੇ, ਕੇਲ ਕਰੇ ਦੇ ਹੰਜ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗੱਲ ਨਹੀਂ ਰੱਬ ਕੀਆਂ। ਜਿਵੇਂ ਕਲੋਲ ਕਰਦਾ ਨਾ ਬੰਗਲੇ ਬੰਗਲਾ ਮੱਛੀਆਂ ਦੇ ਨਾਲ, ਤੇ ਉਹਨੂੰ ਇਹ ਚੀਜ਼ ਚੇਤੇ ਭੁੱਲ ਜਾਂਦੀ ਹੈ ਵੀ ਮੇਰੇ ਸਿਰ ਉੱਤੇ ਵੀ ਇੱਕ ਬਾਜ ਖਲੋਤਾ, ਉਹ ਆਪਣੀ ਖੇਡ ਵਿੱਚ ਮਸਤ ਹੈ ਬੰਗਲਾ। ਤੋ ਬਾਬਾ ਜੀ ਨੇ ਕਿਹਾ, ਸ਼ੇਖ ਫਰੀਦ ਸਾਹਿਬ ਦੇ ਬਚਨ ਹੈ, ਉਹ ਕਹਿੰਦੇ ਕੇਲ ਕਰੇ ਦੇ ਹੰਜ ਨੂੰ, ਹੰਜ ਦਾ ਅਰਥ ਹੁੰਦਾ ਚਿੱਟੇ ਰੰਗ ਦਾ ਇਹ ਜਾਨਵਰ, ਉਹਨੂੰ ਕੇਲ ਕਰੇ ਦੇ ਹੰਜ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗੱਲ ਨਹੀਂ ਰੱਬ ਕੀਆਂ। ਜਿਹੜੀਆਂ ਗੱਲਾਂ ਚੇਤੇ ਵਿੱਚ, ਹਮ ਆਦਮੀ ਹਾਂ ਇਕਦਮ ਹੀ, ਮੁੱਲ ਤੋਂ ਮੋਤ ਨਾ ਜਾਣਾ। ਮਹਾਰਾਜ ਨੇ ਆਖਿਆ ਵੀ ਸਾਡਾ ਤੇ ਘੜੀ ਦਾ ਕੋਈ ਭਰੋਸਾ ਨਹੀਂ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹੰਪੀ ਚੱਲਣਾ। ਆਖਿਆ ਦੂਰ ਗਵਨ ਸਿਰ ਉੱਪਰ ਮਰਨਾ, ਸਿਰ ਦੇ ਉੱਤੇ ਮਰਨ ਲਿਖਾਏ ਮੰਡਲ ਮੈਂ ਆਏ, ਤੋ ਮੌਤ ਸਿਰ ਤੇ ਹੈ। ਤੋ ਬਾਬਾ ਜੀ ਅਗਲੇ ਬਚਨ ਵਿੱਚ ਕਹਿੰਦੇ ਨੇ, ਜਿਨ ਜੀਓ ਦੀਆ ਸੋ ਰਿਜਕ ਅੰਬਰਾਵੈ, ਜਿਹਨੇ ਜੀਵਨ ਦਿੱਤਾ ਹੈ ਉਹਨੇ ਰਿਜਕ ਵੀ ਪੈਦਾ ਕੀਤਾ ਤੇਰੇ ਲਈ, ਇਸ ਕਰਕੇ ਰਿਜਕ ਦੀ ਚਿੰਤਾ ਵੀ ਨਾ ਕਰਿਆ ਕਰ। ਵੇਖੋ ਜੇ ਤੇ ਇਕੱਲੀ ਗੱਲ ਰਿਜਕ ਤੱਕ ਮੁੱਕੇ ਨਾ, ਲੋੜਾਂ ਤੱਕ ਮੁੱਕੇ, ਤੇ ਫਿਰ ਤੇ ਕੋਈ ਚਿੰਤਾ ਨਹੀਂ। ਪਰ ਬੰਦਾ ਜਿਹੜਾ ਹੈ ਉਹ ਲੋੜਾਂ ਤੱਕ ਗੱਲ ਸੀਮਤ ਨਹੀਂ ਕਰਦਾ, ਬੰਦਾ ਇਸ ਤੋਂ ਅੱਗੇ ਸੋਚ ਕੇ ਚੱਲਦਾ। ਤੋ ਰਿਜ਼ਕ ਵੱਲੋਂ ਤੇ ਕਿਸੇ ਨੂੰ ਕੋਈ ਕਮੀ ਨਹੀਂ ਹੈ। ਜਿਨ ਜੀਓ ਦੀਆ ਸੋ ਰਿਜ਼ਕ ਮਰਾਵੇ, ਆਖਿਆ ਜਿਹਨੇ ਜੀਵਨ ਦਿੱਤਾ ਉਹਨੇ ਰਿਜ਼ਕ ਦਾ ਪ੍ਰਬੰਧ ਵੀ ਕੀਤਾ ਹੋਇਆ। ਤੈਨੂੰ ਏਦਾਂ ਕਿਉਂ ਲੱਗਦਾ ਵੀ ਜੇ ਮੈਂ ਨਾ ਆਵਾਂ ਤੇ ਪਤਾ ਨੀ ਪੋਤੇ ਦਾ ਕੀ ਬਣੇਗਾ, ਪੜਪੋਤੇ ਦਾ ਕੀ ਬਣੇਗਾ? ਨਹੀਂ, ਜੇ ਤੂੰ ਪਲ ਗਿਆ ਤੇ ਉਹ ਵੀ ਪਲ ਜਾਵੇਗਾ, ਕੋਈ ਗੱਲ ਨੀ। ਜੇ ਤੇਰੇ ਹਾਲਾਤ ਬਿਹਤਰ ਨੇ ਤੇ ਉਹਦੇ, ਮੈਂ ਤੇ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਅਸੀਂ ਕਦੀ ਸੋਚਿਆ ਨੀ ਸੀ ਵੀ ਇਹਨਾਂ ਮੁਲਕਾਂ ਦੇ ਵਿੱਚ ਤੁਸੀਂ ਆਓਗੇ, ਪਹੁੰਚੋਗੇ, ਇੱਥੇ ਪਹੁੰਚ ਗਏ ਨਾ ਤੁਸੀਂ, ਤੇ ਜਿਹਨਾਂ ਦਾ ਤੇ ਜਨਮ ਹੀ ਇੱਥੇ ਹੋਇਆ ਰੋਟੀ ਜੋਗੇ, ਉਹਨਾਂ ਵੀ ਕਰ ਹੀ ਲੈਣਾ। ਬੜੀਆਂ ਓਪਰਚੁਨਿਟੀਆਂ ਨੇ, ਬੜੇ ਮੌਕੇ ਨੇ, ਕੋਈ ਫਿਕਰ ਕਰਨ ਦੀ ਲੋੜ ਨਹੀਂ ਮੇਰੇ ਪੋਤੇ ਦਾ ਕੀ ਬਣੂਗਾ, ਮੇਰੇ ਦੋਹਤੇ ਦਾ ਕੀ ਬਣੂਗਾ, ਕੋਈ ਫਿਕਰ ਨਾ ਕਰੋ, ਕੋਈ ਲੋੜ ਨਹੀਂ। ਹਾਂ, ਆਪਣੀਆਂ ਜ਼ਿੰਮੇਵਾਰੀਆਂ ਉਹਦੇ ਮਾਤਾ ਪਿਤਾ ਨੇ ਨਿਭਾ ਲੈਣੀਆਂ ਨੇ। ਤੁਸੀਂ ਜੇ ਫਿਕਰ ਹੀ ਕਰਨਾ ਨਾ ਤੇ ਇਸ ਗੱਲ ਦਾ ਕਰ ਲਓ ਵੀ ਉਹਨੂੰ ਮਾੜੀ ਮੋਟੀ ਕੋਈ ਬਾਣੀ ਦੇ ਨਾਲ, ਕੋਈ ਗੁਰੂ ਦੀ ਸਿੱਖੀ ਦੇ ਨਾਲ ਜੋੜ ਦਵਾਂ, ਇਸ ਗੱਲ ਦਾ ਫਿਕਰ ਕਰ ਲਓ। ਬਾਕੀ ਹੋਰ ਕਿਸੇ ਚੀਜ਼ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ। ਪਰ ਸਾਡੀ ਮੁਸ਼ਕਲ ਹੈ, ਸਾਡੀ ਮੁਸ਼ਕਲ ਹੈ, ਅਸੀਂ ਇਹਦਾ ਤੇ ਫਿਕਰ ਕਰਦੇ ਕੋਈ ਨਹੀਂ ਨਾ, ਅਸੀਂ ਕਹਿੰਦੇ ਕੋਈ ਗੱਲ ਨਹੀਂ। ਤੋ ਜੇ ਫਿਕਰ ਹੀ ਕਰਨਾ ਨਾ ਤੇ ਇਸ ਚੀਜ਼ ਦਾ ਕਰੋ ਵੀ ਸਾਡੇ ਘਰ ਦੇ ਵਿੱਚੋਂ ਸਿੱਖੀ ਦੇ ਬੂਟੇ ਦਾ ਨਾਸ਼ ਨਾ ਹੋ ਜਾਵੇ, ਵੀ ਸਾਡੇ ਧੀਆਂ ਪੁੱਤਰ ਬੱਚੇ ਸਿੱਖੀ ਨੂੰ ਨਾਲ ਨਾਲ ਲੈ ਕੇ ਚੱਲਣ। ਹੁਣ ਤੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਪਰ ਸਾਨੂੰ ਫਿਕਰ ਕਾਹਦਾ ਹੈ? ਹਾਏ ਪੋਤੇ ਦਾ ਕੀ ਬਣੇਗਾ, ਹਾਏ ਪੜੋਤੇ ਦਾ ਕੀ ਬਣੇਗਾ? ਫਿਰ ਬਣਜੂ ਜੋ ਬਣਨਾ ਹੋਊਗਾ, ਜਦੋਂ ਤੱਕ ਪੜੋਤੇ ਦੀ ਵਾਰੀ ਆਉਣੀ ਉਦੋਂ ਕੀ ਪਤਾ ਆਪਾਂ ਇੱਥੇ ਹੋਣਾ ਕਿ ਨਹੀਂ ਹੋਣਾ, ਕਾਹਦਾ ਫਿਕਰ ਹੈ? ਆਪਣਾ ਸੋਚ ਤੂੰ, ਆਪਣਾ ਖਿਆਲ ਕਰ, ਆਪਣੀ ਜ਼ਿੰਮੇਵਾਰੀ ਨੂੰ ਨਿਭਾਓ, ਫਿਕਰ ਕਰਨ ਦੀ ਲੋੜ ਕੋਈ ਨਹੀਂ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਆਖਿਆ ਜਿਨ ਜੀਓ ਦੀਆ, ਜਿਹਨੇ ਜੀਵਨ ਦਿੱਤਾ ਨਾ ਉਹਨੇ ਖਾਣ ਦਾ ਪ੍ਰਬੰਧ ਵੀ, ਜਿਹਨੇ ਚੁੰਝ ਦਿੱਤੀ, ਸਿਆਣੇ ਕਹਿੰਦੇ ਉਹਨੇ ਦਾਣੇ ਦਾ ਪ੍ਰਬੰਧ ਵੀ ਨਾਲ ਕੀਤਾ। ਤੋ ਜੇ ਚੁੰਝ ਲੱਗੀ ਹੈ ਤੇ ਦਾਣਾ ਵੀ ਮਿਲੇਗਾ ਹੀ ਨਾ। ਜਿਨ ਜੀਓ ਦੀਆ ਸੋ ਰਿਜਕ ਅੰਬਰਾਵੈ, ਆਖਿਆ ਉਹ ਜਿਹੜਾ ਰਿਜਕ ਦੇਣ ਵਾਲਾ ਪਰਮੇਸ਼ਰ ਹੈ ਉਹ ਤੇਰੇ ਅੰਦਰ ਵੀ ਹੈ। ਸਭ ਘੱਟ ਭੀਤਰ ਹਾਰਡ ਚਲਾਵੈ, ਉਹ ਜਿਹੜਾ ਹੱਡੀ ਚਲਾਉਣ ਵਾਲਾ ਹੈ ਨਾ ਉਹ ਤੇਰੇ ਅੰਦਰ ਵੀ ਹੈ ਭਾਈ, ਉਹਨੂੰ ਚੇਤੇ ਕਰ ਜਿਹੜਾ ਤੇਰੇ ਅੰਦਰ ਬੈਠਾ। ਜਿਨ ਜੀਓ ਦੀਆ ਸੋ ਰਿਜਕ ਅੰਬਰਾਵੈ, ਸਭ ਘੱਟ ਭੀਤਰ, ਸਾਰਿਆਂ ਦੇ ਘੱਟ, ਘੱਟ ਮਤਲਬ ਉਹਦਾ ਹਿਰਦਾ, ਭੀਤਰ ਮਤਲਬ ਅੰਦਰ, ਹਾਰਡ ਚਲਾਵੈ, ਉਹ ਇਹ ਸੰਸਾਰ ਦੀ ਹੱਟੀ ਚਲਾ ਰਿਹਾ, ਸਭ ਕੁਝ ਚੱਲ ਰਿਹਾ। ਮਹਾਰਾਜ ਫਿਰ ਕੀ ਕਰਿਆ ਕਰੇ? ਆਖਿਆ ਕਰ ਬੰਦਗੀ, ਆਹ ਹੈ ਤੇਰੇ ਜੀਵਨ ਦਾ ਪ੍ਰਯੋਜਨ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋਂ ਕੇ ਪਿਆਰ। ਕਰ ਬੰਦਗੀ, ਛਾੜ ਮੈਂ ਮੇਰਾ, ਆਹ ਜਿਹੜਾ ਮੈਂ ਮੇਰੇ ਦੀ ਖੇਡ ਹੈ ਨਾ ਇਹਦੇ ਵਿੱਚੋਂ ਬਾਹਰ ਆ, ਹੰਕਾਰੀ ਹੋ ਕੇ ਨਾ ਜੀ। ਕਰ ਬੰਦਗੀ, ਛਾੜ ਮੈਂ ਮੇਰਾ, ਹਿਰਦੈ ਨਾਮ ਸੰਭਾਰ ਸਵੇਰਾ। ਆਖਿਆ ਹਿਰਦੇ ਵਿੱਚ ਰੱਬ ਦੇ ਨਾਮ ਨੂੰ ਸੰਭਾਲ, ਇਹੋ ਤੇਰੀ ਜ਼ਿੰਦਗੀ ਦੀ ਸਵੇਰ ਹੋਵੇਗੀ। ਸਬਾ ਹੀ ਸਾਲਾ ਜਿਨੀ ਧਿਆਇਆ ਇੱਕ ਮਨ, ਇਹ ਹੋਵੇਗੀ ਸਵੇਰ, ਇਹ ਹੋਵੇਗਾ ਅੰਮ੍ਰਿਤ ਵੇਲਾ। ਬਾਬਾ ਜੀ ਨੇ ਕਿਹਾ ਹਿਰਦੇ ਨਾਮ ਸੰਭਾਰ, ਹਿਰਦੇ ਵਿੱਚ ਰੱਬ ਦੇ ਨਾਮ ਨੂੰ ਸੰਭਾਲੇਗਾ ਤੇ ਜੀਵਨ ਸਵੇਰ ਵਰਗਾ ਹੋ ਜਾਵੇਗਾ, ਐਨ ਟਿਕਾ ਵਿੱਚ ਆ ਜਾਵੇਗਾ। ਸਵੇਰ ਦਾ ਵੇਲਾ ਟਿਕਾ ਵਾਲਾ ਹੁੰਦਾ ਨਾ। ਤੋ ਬਾਬਾ ਜੀ ਨੇ ਕਿਹਾ ਬੰਦਗੀ ਕਰਿਆ ਕਰ, ਮੈਂ ਮੇਰੇ ਨੂੰ ਛੱਡ, ਰੱਬ ਦੇ ਨਾਂ ਨੂੰ ਹਿਰਦੇ ਵਿੱਚ ਰੱਖ ਤੇ ਜੀਵਨ ਕਿੱਦਾਂ ਦਾ ਹੋਵੇਗਾ? ਜਿਵੇਂ ਅੰਮ੍ਰਿਤ ਵੇਲਾ ਹੁੰਦਾ, ਅੰਮ੍ਰਿਤ ਵੇਲਾ ਬਣ ਜਾਵੇਗਾ। ਤੁਸੀਂ ਵੇਖੋ ਅੰਮ੍ਰਿਤ ਵੇਲੇ ਕੋਈ ਬਹੁਤੀ ਪੀ ਪਾ ਨਹੀਂ ਹੁੰਦੀ, ਬੜਾ ਟਿਕਾ ਹੈ। ਇਹ ਅੰਮ੍ਰਿਤ ਵੇਲਾ ਸਾਡੇ ਅੰਦਰ ਵੀ ਹੋਣਾ ਚਾਹੀਦਾ, ਅੰਦਰ ਟਿਕ ਜਾਵੇਗਾ। ਤੋ ਸਤਿਗੁਰ ਨੇ ਅਗਲੇ ਬਚਨ ਵਿੱਚ ਕਿਹਾ, ਆਖਿਆ ਜਨਮ ਸਿਰਾਨੋ ਪੰਥ ਨਾ ਸਵਾਰਾ। ਜਨਮ ਤੇਰਾ ਹੈ, ਲੰਘਦਾ ਜਾ ਰਿਹਾ ਹੈ, ਸਿਰਾਨੋ ਬੀਤਦਾ ਜਾ ਰਿਹਾ, ਪੰਥ ਨਾ ਸਵਾਰਾ, ਤੇ ਤੂੰ ਆਪਣੇ ਜੀਵਨ ਦੇ ਮਾਰਗ ਨੂੰ ਸਵਾਰਦਾ ਨਹੀਂ। ਸਾਂਝ ਪਰੀ ਦਾ ਦਿਸ਼ ਅੰਧਿਆਰਾ, ਆਖਿਆ ਜਦੋਂ ਸ਼ਾਮਾਂ ਹੋਣੀਆਂ ਤੇ ਦਸੇ ਦਿਸ਼ਾਵਾਂ ਵਾਲੇ ਬੰਨੇ ਹਨੇਰਾ ਹੋ ਜਾਣਾ, ਉਦੋਂ ਫਿਰ ਕੁਝ ਦਿਸਣਾ ਨਹੀਂ। ਇਸ ਕਰਕੇ ਭਾਈ ਆਪਣੇ ਜੀਵਨ ਦੇ ਪੰਥ ਨੂੰ, ਮਾਰਗ ਨੂੰ, ਰਸਤੇ ਨੂੰ ਸਵਾਰ। ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਾ ਦਿਸ਼ ਅੰਧਿਆਰਾ, ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤ ਸਨਾਹੀ ਦੁਨੀਆ ਫਨ ਖਾਨੇ। ਬਾਬਾ ਰਵਿਦਾਸ ਸਾਹਿਬ ਜੀ ਕਹਿੰਦੇ ਨੇ ਭਾਈ ਇਹ ਦੁਨੀਆ ਜਿਹੜੀ ਹੈ ਇਹ ਨਾਸ਼ਵੰਤ ਹੈ, ਇਹ ਫਨਾਹ ਹੋ ਜਾਣੀ ਹੈ, ਖਤਮ ਹੋ ਜਾਣੀ ਹੈ, ਇਹ ਸੰਸਾਰ ਹੈ ਇੱਦਾਂ ਦਾ, ਇਸ ਕਰਕੇ ਤੂੰ ਉਸ ਸਦੀਵੀ ਰਹਿਣ ਵਾਲੇ ਪਰਮੇਸ਼ਰ ਨੂੰ, ਰੱਬ ਨੂੰ ਚੇਤੇ ਕਰ। ਕਿੰਨੀ ਵਾਰ ਸਤਿਗੁਰ ਦੀ ਬਾਣੀ ਨੇ ਸਾਨੂੰ ਇਹ ਗੱਲ ਸਮਝਾਈ ਕਿ ਭਾਈ ਜਿੱਥੇ ਤੂੰ ਆਪਣੇ ਜੀਵਨ ਨੂੰ ਬਤੀਤ ਕਰ ਰਿਹਾ, ਜੀਵਨ ਦਾ ਗੁਜਰਾਨ ਕਰ ਰਿਹਾ ਪਦਾਰਥਾਂ ਰਾਹੀਂ, ਬਾਹਰ ਦੇ ਪਦਾਰਥ ਸਰੀਰ ਦੇ ਵਿੱਚ ਸੁੱਟਦਾ, ਉੱਥੇ ਗੁਰੂ ਦੀ ਜਿਹੜੀ ਮੱਤ ਹੈ, ਜਿਹੜੇ ਉਹਦੇ ਗੁਣ ਨੇ ਜਿਨ੍ਹਾਂ ਨੇ ਤੈਨੂੰ ਅੰਦਰੋਂ ਅਮਰ ਤੇ ਅਡੋਲ ਕਰਨਾ, ਉਹਨਾਂ ਗੁਣਾਂ ਨੂੰ ਵੀ ਜੀਵਨ ਦੇ ਵਿੱਚ ਧਾਰਨ ਕਰ, ਤਾਂ ਤੇਰੇ ਅੰਦਰ ਸਟੇਬਿਲਿਟੀ ਆਵੇਗੀ, ਤਾਂ ਤੇਰਾ ਅੰਦਰ ਜਿਹੜਾ ਹੈ ਉਹ ਟਿਕਾ ਵਿੱਚ ਆਵੇਗਾ। ਤੋ ਗੁਰੂ ਨੇ ਬੜੇ ਐਸੇ ਬਚਨ ਬਾਣੀ ਦੇ ਵਿੱਚ ਰੱਖੇ। ਮਹਾਰਾਜ ਨੇ ਆਖਿਆ ਉੱਚੇ ਮੰਦਰ ਸਾਲ ਰਸੋਈ, ਏਕ ਘਰੀ ਫੁਨ ਰਹਿਣ ਨਾ ਹੋਈ, ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਏ ਘਾਸ ਰਲ ਗਏ ਮਾਟੀ। ਜਿਵੇਂ ਘਾਹ ਸੜ ਜਾਵੇ ਤੇ ਫਿਰ ਮਿੱਟੀ ਦੇ ਵਿੱਚ ਰਲ ਜਾਂਦਾ। ਬਾਬਾ ਕਬੀਰ ਸਾਹਿਬ ਨੇ ਆਖਿਆ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਣੋ ਅੰਤ ਖੇ ਕੀ ਖੇ। ਤੋ ਬਾਬਾ ਰਵਿਦਾਸ ਸਾਹਿਬ ਜੀ ਨੇ ਅੱਜ ਦੇ ਇਸ ਪਾਵਨ ਤੇ ਪਵਿੱਤਰ ਹੁਕਮਨਾਮਾ ਸਾਹਿਬ ਦੇ ਵਿੱਚ ਸਾਨੂੰ ਇਹ ਸਮਝਾਇਆ ਹੈ ਵੀ ਹੇ ਭਾਈ ਜਾਗ, ਜੀਵਨ ਨੂੰ ਸਦਾ ਰਹਿਣ ਵਾਲਾ ਏਦਾਂ ਨਾ ਮੰਨ। ਵੈਸੇ ਇੱਕ ਬੇਨਤੀ ਹੋਰ ਕਰਦੇ ਹਾਂ, ਇਹ ਜਿਹੜੀ ਪੰਕਤੀ ਹੈ ਨਾ ਵੀ ਕਿਆ ਤੂੰ ਸੋਇਆ ਜਾਗ ਇਹ ਆਣਾ ਤੈਂ ਜੀਵਨ ਜੱਗ ਸੱਚ ਕਰ। ਜਿਵੇਂ ਸੁਪਨੇ ਸਦੀਵ ਨਹੀਂ ਹੁੰਦੇ, ਸੁਪਨੇ ਟੁੱਟ ਜਾਂਦੇ ਨੇ, ਸੁਪਨਿਆਂ ਦੇ ਵਿੱਚ ਬੰਦਾ ਰਾਜਾ ਵੀ ਹੁੰਦਾ ਤੇ ਮੰਗਤਾ ਵੀ ਬਣ ਜਾਂਦਾ, ਸੁਪਨੇ ਉਦਾਂ ਨਹੀਂ ਰਹਿੰਦੇ। ਹੋ ਸਕਦਾ ਅੱਜ ਕਿਸੇ ਨੂੰ ਬਾਦਸ਼ਾਹ ਦਾ ਸੁਪਨਾ ਆ ਰਿਹਾ ਹੋਵੇ ਤੇ ਕੱਲ ਨੂੰ ਕਿਸੇ ਨੂੰ ਮੰਗਣ ਵਾਲਾ ਵੀ ਆ ਜਾਂਦਾ ਹੋਵੇ, ਭਿਖਾਰੀ ਵਾਲਾ ਵੀ ਆਉਂਦਾ ਹੋਵੇ। ਅੱਜ ਕਿਸੇ ਨੂੰ ਕੋਈ ਸੁਪਨਾ ਆਉਂਦਾ ਹੋਵੇ, ਕੱਲ ਨੂੰ ਉਹ ਸੁਪਨਾ ਬਦਲ ਵੀ ਜਾਵੇ। ਇਸੇ ਤਰੀਕੇ ਨਾਲ ਬੰਦੇ ਦਾ ਜੀਵਨ ਹੁੰਦਾ। ਜੋ ਅੱਜ ਅਸੀਂ ਚੀਜ਼ਾਂ ਹੰਢਾ ਰਹੇ ਹਾਂ, ਜਿੱਦਾਂ ਅਸੀਂ ਚੱਲ ਰਹੇ ਹਾਂ, ਹੋ ਸਕਦਾ ਇਹ ਸੁਪਨਾ ਹੀ ਹੋਵੇ, ਸੁਪਨਾ ਹੀ ਹੋਵੇ। ਕੀ ਗਰੰਟੀ ਹੈ ਵੀ ਇਹ ਜਿਹੜਾ ਇਹ ਜਿਹੜੀ ਚੀਜ਼ ਹੈ ਅੱਜ ਤੋਂ 5, 7, 10 ਸਾਲ ਬਾਅਦ ਵੀ ਇੱਦਾਂ ਰਹੇਗੀ, ਬਦਲ ਜਾਣੀ ਹੈ। ਤੋ ਸਮੁੱਚਾ ਜੀਵਨ ਹੀ ਜਿਹੜਾ ਹੈ, ਮਹਾਰਾਜ ਨੇ ਆਖਿਆ ਸੁਪਨੇ ਦੀ ਨਿਆਈ ਹੈ। ਤੋ ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਗੁਰਸ਼ਰਨ ਸਿੰਘ ਨੇ, ਜਿਨ੍ਹਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਵਿਚਾਰ ਸਾਂਝੀ ਕੀਤੀ ਹੈ। ਸ਼ਬਦ ਤੇ ਲੱਗਦਾ ਹੀ ਹੈ ਵੀ ਜੋ ਦਿਨ ਆਵੇ ਸੋ ਦਿਨ ਜਾਏ, ਵੀ ਦਿਨ ਚੜ੍ਹਿਆ ਤੇ ਚਲੇ ਜਾਣਾ, ਪਰ ਇਹਦਾ ਜੀਵਨ ਦਾ ਇੱਕ ਬਹੁਤ ਵੱਡਾ ਭਾਵ ਅਰਥ ਸਤਿਗੁਰ ਨੇ ਸਮਝਾਇਆ ਵੀ ਜੇ ਤੂੰ ਜੰਮਿਆ ਨਾ, ਇੱਕ ਦਿਨ ਤੂੰ ਜਾਣਾ, ਕਿਉਂਕਿ ਮਰਨ ਲਿਖਾਏ ਮੰਡਲ ਮੈਂ ਆਏ, ਮੌਤ ਲਿਖੀ ਹੈ। ਤੇ ਬੇਨਤੀ ਇਹ ਵੀ ਹੈ ਗੁਰਮੁਖ ਪਿਆਰਿਓ, ਮੌਤ ਕਦੀ ਸਮੇਂ ਤੋਂ ਪਹਿਲਾਂ ਨਹੀਂ ਹੁੰਦੀ। ਤੁਹਾਡੇ ਸਾਹਮਣੇ ਬਹੁਤ ਸਾਰੇ ਐਸੇ ਚਾਂਸ ਹੁੰਦੇ ਨੇ ਜਿਨ੍ਹਾਂ ਨੂੰ ਮੈਂ ਅਸੀਂ ਕਹਿੰਦੇ ਵੀ ਬੰਦਾ ਤੇ ਮੌਤ ਦੇ ਮੂੰਹ ਤੋਂ ਬਚਿਆ, ਔਰ ਜਿਨ੍ਹਾਂ ਕਾਰਨਾਂ ਨਾਲ ਹੁੰਦੀ ਉਹਨਾਂ ਨਾਲ ਹੁੰਦੀ ਵੀ ਨਹੀਂ। ਬਹੁਤ ਸਾਰੇ ਹਾਰਟ ਅਟੈਕ ਨਾਲ ਮਰਦੇ ਨੇ ਲੋਕ, ਪਰ ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਦੀ ਓਪਨ ਸਰਜਰੀਆਂ ਹੋਈਆਂ ਤੇ ਅਜੇ ਤੱਕ ਜਿੰਦਾ ਨੇ। ਕਹਿਣ ਤੋਂ ਭਾਵ ਆ ਕਿ ਮੌਤ ਜਿਹੜੀ ਜਿਹਾ ਚਿਰੀ ਲਿਖਿਆ ਤੇ ਆਹ ਹੁਕਮ ਕਮਾਏ, ਜਿਹੜੀ ਲਿਖਤ ਹੈ, ਜੋ ਲਿਖਿਆ, ਜੋ ਸਮਾਂ ਲੈ ਕੇ ਆਇਆ, ਕਿਉਂਕਿ ਮਰਨ ਲਿਖਾਏ ਮੰਡਲ, ਪਹਿਲਾਂ ਮੌਤ ਲਿਖੀ ਜਾਂਦੀ ਫਿਰ ਜਨਮ ਹੁੰਦਾ। ਸੋ ਇਸ ਕਰਕੇ ਮੌਤ ਦਾ ਸਮਾਂ ਨਿਯਤ ਹੈ, ਜਦੋਂ ਇਹ ਆਉਣਾ ਉਦੋਂ ਕੋਈ ਨਾ ਕੋਈ ਕਾਰਨ ਬਣਨਾ। ਅਸੀਂ ਕਹਿ ਦਿੰਦੇ ਇਹ ਆਕਸੀਜਨ ਨਾਲ ਮਰ ਗਿਆ, ਇਹ ਡੁੱਬ ਕੇ ਮਰ ਗਿਆ, ਇਹਨੂੰ ਬਿਮਾਰੀ ਨਾਲ ਮਰ ਗਿਆ। ਨਹੀਂ ਗੁਰਮੁਖ ਪਿਆਰੇ, ਉਹ ਸਮਾਂ ਆਉਣਾ ਹੈ, ਉਸ ਸਮੇਂ 'ਤੇ ਕੋਈ ਨਾ ਕੋਈ ਕਾਰਨ ਪ੍ਰਮਾਤਮਾ ਨੇ ਬਣਾਉਣਾ ਅਤੇ ਇਸ ਆਤਮਾ ਨੂੰ ਸਰੀਰ 'ਚੋਂ ਕੱਢ ਕੇ ਲੈ ਜਾਣਾ, ਕਿਉਂਕਿ ਆਤਮਾ ਦਾ ਪੰਜ ਭੂਤ ਸਰੀਰ ਵਿੱਚ ਬੈਠ ਕੇ ਆਉਣਾ ਇਹ ਜਨਮ ਹੈ। ਉਹ ਆਨੰਦ ਸਾਹਿਬ ਜੀ ਪਾਤਸ਼ਾਹ ਨੇ ਕਿਹਾ ਇਹ ਸਰੀਰ ਮੇਰਾ ਤੁਮੇ ਜੋ ਤਰੱਕੀ ਤਾਂ ਤੂੰ ਜੱਗ ਮੈਂ, ਆਤਮਾ ਦਾ ਛੱਡ ਕੇ ਚਲੇ ਜਾਣਾ ਮੌਤ ਹੈ। ਅਤੇ ਜਿੰਨਾ ਚਿਰ ਆਤਮਾ ਸਾਡੇ ਸਰੀਰ ਦੇ ਨਾਲ ਆ, ਉਨ੍ਹਾਂ ਚਿਰ ਸਾਡਾ ਜੀਵਨ, ਅਤੇ ਜੀਵਨ ਨੂੰ ਅਸੀਂ ਗੁਰੂ ਆਸ਼ੇ ਅਨੁਸਾਰ ਬਣਾਉਣਾ। ਸੋ ਇਹ ਜੀਵਨ ਭੋਗਣ ਲਈ ਨਹੀਂ ਆਇਆ, ਇਹ ਜੀਵਨ ਸਵਾਰਨ ਲਈ ਆਇਆ, ਕਿਉਂਕਿ ਪ੍ਰਾਣੀ ਤੋਂ ਆਇਆ ਲਾਹਾ ਲੈਣ। ਸੋ ਗੁਰੂ ਕਿਰਪਾ ਕਰੇ, ਚੜ੍ਹਦੀਆਂ ਗੱਲਾਂ ਬਖਸ਼ਣ। ਬਹੁਤ ਬਹੁਤ ਧੰਨਵਾਦ ਗਿਆਨੀ ਜੀ ਦਾ। ਆਓ ਹੁਣ ਭਾਈ ਸਾਹਿਬ ਭਾਈ ਆਪਣੇ ਜਿਸ ਹਰਜਿੰਦਰ ਸਿੰਘ ਦਾ ਜਥਾ ਜੋ ਕੱਲ੍ਹ ਸਾਡੇ ਪਾਸ ਪਹੁੰਚੇ ਨੇ, ਇਹਨਾਂ ਪਾਸੋਂ ਸ਼ਰਵਣ ਕਰੀਏ ਕੀਰਤਨ, ਔਰ ਸੰਥਿਆ ਦੀਆਂ ਕਲਾਸਾਂ ਆਰੰਭ ਹੋ ਚੁੱਕੀਆਂ ਨੇ ਕੱਲ੍ਹ ਦੀਆਂ, 7 ਤੋਂ 8 ਦਾ ਟਾਈਮ, ਅਤੇ ਅੰਮ੍ਰਿਤ ਸੰਚਾਰ 13 ਤਰੀਕ ਨੂੰ ਆ 9:30 ਵਜੇ ਸਵੇਰੇ। ਆਓ ਸ਼ਰਵਣ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋਹਣੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ, ਆਪ ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਲੈਣਾ। ਸੋ ਅਗਲੇ ਸਮੇਂ ਵਾਸਤੇ ਭਾਈ ਸਾਹਿਬ ਪਾਸੋਂ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਦੀ ਸਾਂਝ ਪਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰ ਜੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਅਤੇ ਉਹਨਾਂ ਦਾ ਜਥਾ, ਜਿਨ੍ਹਾਂ ਨੇ ਲਾਹੀ ਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਾਏ ਨੇ, ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੋ ਕਲਾਸਾਂ ਗੁਰਬਾਣੀ ਸੰਥਿਆ ਦੀਆਂ ਆਰੰਭ ਹੋ ਚੁੱਕੀਆਂ ਨੇ, 10 ਕੁ ਪ੍ਰਾਣੀ ਕੱਲ੍ਹ ਆਏ ਸੀ। ਸੋ ਬਾਕੀ ਵੀ ਕਿਸੇ ਨੇ ਸੰਥਿਆ ਲੈਣੀ ਆ ਅਤੇ ਉਹ 7 ਵਜੇ ਕਲਾਸ ਵਿੱਚ ਹਾਜ਼ਰੀ ਭਰਨ ਜੀ। ਔਰ ਅੰਮ੍ਰਿਤ ਸੰਚਾਰ ਜਿਹੜੇ ਉਹ 13 ਸਤੰਬਰ ਨੂੰ ਜੇ ਐਤਵਾਰ 9:30 ਵਜੇ ਸਵੇਰੇ ਹੋਣਗੇ। ਸੋ ਅੰਮ੍ਰਿਤਸਰ ਲਈ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ ਜੀ। ਸੋ ਹੁਣ ਸਰਵਣ ਕਰੀਏ ਭਾਈ ਗੁਰਸ਼ਨ ਸਿੰਘ ਜੀ ਉਹਨਾਂ ਪਾਸੋਂ ਕਥਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ।

그 삼월달에 우르드 빵깔레 수다까레 브레스바트 비키야디 바하이

0: ਬਾਦਸ਼ਾਹ ਜਬ ਲਗ ਘਟ ਮਹਿ ਦੂਜੀ ਆਨ ਤਬ ਲੋ ਮਹਿਲ ਨ ਲਾਭੈ ਜਾਨ ਰਮਤ ਰਾਮ ਸਿਉ ਲਾਗੂ ਰੰਗ ਕਹਿ ਕਬੀਰ ਤਬ ਨਿਰਮਲ ਅੰਗ ਰਮਤ ਰਾਮ ਸਿਉ ਲਾਗੂ ਰੰਗ ਕਹਿ ਕਬੀਰ ਤਬ ਨਿਰਮਲ ਅੰਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਧੰਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦਾ। ਤੋ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ, ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਦਰਘਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਚਨ ਜੋ ਆਪਾਂ ਵਿਚਾਰ ਰਹੇ ਹਾਂ ਰਾਗ ਗੋੜੀ ਭਗਤਾਂ ਕੀ ਬਾਣੀ ਦੇ ਵਿੱਚੋਂ, ਭਗਤ ਕਬੀਰ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਜਿਹੜੀ ਵਾਰਾਂ ਦੇ ਸੰਬੰਧ ਵਿੱਚ ਹੈ, ਸੱਤ ਵਾਰ। ਤੋ ਕੱਲ ਆਪਾਂ ਮੰਗਲਵਾਰ ਦੇ ਸੰਬੰਧ ਵਿੱਚ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਸਨ। ਤੋ ਅੱਜ ਜਿਹੜੇ ਅਗਲੇਰੇ ਵਾਰ ਨੇ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਤੇ ਸ਼ਨਿਚਰਵਾਰ, ਇਹਦੇ ਪ੍ਰਥਾਏ ਸਤਿਗੁਰ ਦੀ ਬਾਣੀ ਦੇ ਵਿੱਚ ਕੀ ਉਪਦੇਸ਼ ਹਨ, ਤਿਹਨਾਂ ਨੂੰ ਆਪਾਂ ਸਮਝਣਾ ਤੇ ਵਿਚਾਰਨਾ ਹੈ। ਤੋ ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਨੇ ਬੁੱਧਵਾਰ ਦੇ ਪ੍ਰਥਾਏ ਬੋਲ ਰੱਖੇ ਨੇ, ਬੁੱਧਵਾਰ ਬੁੱਧ ਕਰੈ ਪ੍ਰਗਾਸ਼। ਉਹਨਾਂ ਨੇ ਜਿਹੜੀ ਰਿਹਾਓ ਵਾਲੀ ਪੰਕਤੀ ਤੋਂ ਗੱਲ ਪ੍ਰਾਰੰਭ ਕੀਤੀ ਸੀ ਉਹ ਇਹ ਸੀ ਵੀ ਬਾਰ ਬਾਰ ਹਰ ਕੇ ਗੁਣ ਗਾਵੋ, ਕਿਉਂਕਿ ਸਾਰੀ ਬਰਕਤ ਜਿਹੜੀ ਹੈ ਬੁੱਧੀ ਦੇ ਪ੍ਰਗਾਸ਼ ਦੀ, ਚਾਨਣ ਦੀ, ਇਹ ਹਰੀ ਰੱਬ ਪਰਮੇਸ਼ਰ ਦੇ ਗੁਣਾਂ ਦੇ ਵਿੱਚੋਂ ਉਤਪੰਨ ਹੋਣੀ ਹੈ। ਜਿਵੇਂ ਜਦੋਂ ਵੀ ਆਪਾਂ ਸਤਿਗੁਰ ਦੀ ਬਾਣੀ ਦਾ ਕੋਈ ਸ਼ਬਦ ਵਿਚਾਰਦੇ ਹਾਂ ਤੇ ਉਹਦੀ ਰਿਹਾਓ ਵਾਲੀ ਪੰਕਤੀ ਨੂੰ ਪਹਿਲਾਂ ਵਿਚਾਰਿਆ ਜਾਂਦਾ ਹੈ। ਤੋ ਬਾਕੀ ਦਾ ਜਿਹੜਾ ਸਾਰਾ ਸ਼ਬਦ ਹੈ ਉਸੇ ਪੰਕਤੀ ਦੇ ਆਲੇ ਦੁਆਲੇ ਘੁੰਮਦਾ ਹੈ। ਤੋ ਇੱਦਾਂ ਹੀ ਇਹ ਜਿਹੜੇ ਵਾਰ ਕਬੀਰ ਜੀ ਹੋ ਕੇ ਸੱਤ ਨੇ, ਇਹਨਾਂ ਦੀ ਰਿਹਾਓ ਵਾਲੀ ਪੰਕਤੀ ਹੈ ਵੀ ਬਾਰ ਬਾਰ ਹਰ ਕੇ ਗੁਣ ਗਾਵੋ, ਗੁਰ ਗਮ ਭੇਦ ਸੁਹਰਕਾ ਪਾਵੋ। ਤੋ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵਾਰ ਵਾਰ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਕਰਿਆ। ਜਿਹੜੀ ਬੁੱਧ ਹੈ, ਜਿਹੜੀ ਸੋਝੀ ਹੈ, ਉਹਦੇ ਵਿੱਚ ਰੱਬੀ ਗੁਣਾਂ ਦਾ ਚਾਨਣ ਪੈਦਾ ਹੋ ਜਾਂਦਾ। ਤੋ ਆਪਣੇ ਆਪ ਦੇ ਵਿੱਚ ਜਿਹੜਾ ਬੁੱਧਵਾਰ ਹੈ ਨਾ, ਇਹਦੇ ਬਾਰੇ ਇੱਕ ਆਮ ਇੱਕ ਗੱਲ ਕਹੀ ਜਾਂਦੀ ਹੈ, ਬੁੱਧ ਤੇ ਕੰਮ ਸ਼ੁੱਧ। ਤੋ ਐਸਾ ਨਹੀਂ ਹੈ, ਗੱਲ ਇਹ ਹੈ ਵੀ ਜਿਹੜਾ ਕੰਮ ਸਿੱਧਾ ਆਉਣਾ ਹੈ ਉਹ ਤੁਹਾਡੀ ਆਪਣੀ ਸੋਝੀ ਦੇ ਨਾਲ ਤੇ ਲਿਆਕਤ ਦੇ ਨਾਲ ਆਉਣਾ ਹੈ, ਗੁਰੂ ਵੱਲੋਂ ਬਖਸ਼ੇ ਹੋਏ ਗੁਣਾਂ ਦੇ ਦੁਆਰਾ ਆਉਣਾ ਹੈ। ਤੋ ਮਹਾਰਾਜ ਕਹਿੰਦੇ ਨੇ ਬੁੱਧਵਾਰ, ਬੁੱਧਵਾਰ ਦਾ ਤੈਨੂੰ ਉਪਦੇਸ਼ ਇਹ ਹੈ ਵੀ ਤੂੰ ਰੱਬ ਦੇ ਗੁਣਾਂ ਨੂੰ ਗਾ ਕੇ ਆਪਣੀ ਜਿਹੜੀ ਬੁੱਧੀ ਹੈ ਇਹਦੇ ਵਿੱਚ ਚਾਨਣ ਕਰ, ਇਹਨੂੰ ਸਿਆਣਾ ਬਣਾ, ਇਹਦੇ ਵਿੱਚ ਸਮਝ ਲੈ ਕੇ ਆ, ਜਿਹਨੂੰ ਆਪਾਂ ਇੱਦਾਂ ਵੀ ਬਾਣੀ ਵਿੱਚੋਂ ਪੜ੍ਹਦੇ ਵੀ ਗੁਰ ਕੀ ਮਤ ਤੂੰ ਲੈ ਇਹ ਆਣੇ, ਮਤ ਬੁੱਧੀ ਨੂੰ ਕਹਿੰਦੇ ਨੇ। ਤੂੰ ਗੁਰ ਕੀ ਮਤ ਤੂੰ ਲੈ ਇਹ ਆਣੇ, ਇਹ ਆਣੇ ਬੰਦੇ ਆ, ਬੇਸਮਝ ਬੰਦੇ ਆ, ਗੁਰੂ ਦੀ ਮਤ ਵੀ ਲਿਆ ਕਰ, ਅਕਲ ਲਿਆ ਕਰ, ਗੁਰੂ ਪਾਸੋਂ ਸਿਆਣਪ ਲਿਆ ਕਰ। ਬੁੱਧਵਾਰ ਬੁੱਧ ਕਰੇ ਪ੍ਰਗਾਸ਼, ਤੇ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬੁੱਧਵਾਰ ਦੇ ਪ੍ਰਥਾ ਉਪਦੇਸ਼ ਕੀਤਾ ਤੇ ਉਹਨਾਂ ਨੇ ਇਹ ਗੱਲ ਆਖੀ ਵੀ ਬੁੱਧਵਾਰ ਆਪੇ ਬੁੱਧ ਸਾਰ। ਤੋ ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨੇ ਵੀ ਹੇ ਭਾਈ, ਜਿਹੜਾ ਅਕਾਲ ਪੁਰਖ ਹੈ ਨਾ ਉਹ ਬੰਦਿਆਂ ਨੂੰ ਆਪ ਹੀ ਸ੍ਰੇਸ਼ਟ ਬੁੱਧੀ ਬਖਸ਼ਦਾ। ਬੁੱਧਵਾਰ ਆਪੇ ਬੁੱਧ ਸਾਰ, ਸਾਰ ਦਾ ਅਰਥ ਹੁੰਦਾ ਸ੍ਰੇਸ਼ਟ ਬੁੱਧੀ, ਉੱਤਮ ਬੁੱਧੀ। ਆਪਾਂ ਜਿੰਨੇ ਵੀ ਹਾਂ ਆਪੋ ਆਪਣੀ ਬੁੱਧ ਦੇ ਸਿਰ ਤੇ ਹੀ ਆ ਨਾ, ਜਿੰਨੀ ਕੁ ਮਤ ਹੈ ਉਹਦੇ ਅਕੋਰਡਿੰਗ ਹੀ ਬੰਦੇ ਦਾ ਵਿਹਾਰ ਹੁੰਦਾ। ਮਤ ਤੋਂ ਬਾਹਰ ਤੇ ਕੁਝ ਵੀ ਨਹੀਂ ਹੈ, ਬੁੱਧੀ ਤੋਂ ਬਾਹਰ ਤੇ ਕੁਝ ਵੀ ਨਹੀਂ ਹੈ। ਤੋ ਜੇ ਬੁੱਧੀ ਅਸੀਂ ਪ੍ਰਾਪਤ ਕਰਾਂਗੇ, ਸ੍ਰੇਸ਼ਟ ਬੁੱਧੀ ਹੋਵੇਗੀ ਤੇ ਬੰਦੇ ਦਾ ਜੀਵਨ ਸੁਖਲਿਆ ਹੋ ਜਾਵੇਗਾ। ਜੇ ਬੁੱਧੀ ਸ੍ਰੇਸ਼ਟ ਨਹੀਂ ਹੈ ਤੇ ਕੇਵਲ ਬਾਹਰ ਦੇ ਕਰਮ ਕਾਂਡ ਜਿਹੜੇ ਨੇ ਕਿਸੇ ਖਾਸ ਦਿਨ ਨੂੰ ਮਿੱਥ ਕੇ, ਉਹ ਬੰਦੇ ਦੇ ਜੀਵਨ ਨੂੰ ਚੰਗਾ ਨਹੀਂ ਬਣਾ ਸਕਦੇ। ਤੋ ਜੀਵਨ ਚੰਗਾ ਬਣੇਗਾ ਗੁਰੂ ਪਾਸੋਂ ਪ੍ਰਾਪਤ ਹੋਈ ਮਤ ਦੇ ਦੁਆਰਾ, ਬੁੱਧੀ ਦੇ ਦੁਆਰਾ। ਪਰ ਸਾਡਾ ਦੁਖਾਂਤ ਵੇਖੋ ਇਹ ਹੈ ਵੀ ਅਸੀਂ ਗੁਰੂ ਘਰ ਦੇ ਵਿੱਚ ਬੁੱਧੀ ਲੈਣ ਨਹੀਂ ਆਉਂਦੇ। ਬਤਾਂਤ ਵਿੱਚ ਸਾਡੇ ਸਮਾਜ ਦਾ ਜਿਹੜਾ ਆਲੇ ਦੁਆਲੇ ਦੇ ਹਾਲਾਤ ਆਪਾਂ ਵੇਖਦੇ ਹਾਂ, ਇੱਥੇ ਬੁੱਧੀ ਦੇ ਨਾਲ ਕਿਸੇ ਦਾ ਕੋਈ ਸੰਬੰਧ ਨਹੀਂ ਹੈ ਵੀ ਆਪਾਂ ਗੁਰੂ ਘਰ ਦੇ ਵਿੱਚ ਕੋਈ ਬੁੱਧੀ ਵੀ ਪ੍ਰਾਪਤ ਕਰਨੀ। ਤੋ ਜਦੋਂ ਅਸੀਂ ਗੁਰਦੁਆਰੇ ਆਉਂਦੇ ਹਾਂ, ਗੁਰੂ ਦੇ ਦਰ ਉੱਤੇ ਆਉਂਦੇ ਹਾਂ, ਤੇ ਸਾਡਾ ਮਕਸਦ ਇੱਕੋ ਹੀ ਹੋਣਾ ਚਾਹੀਦਾ ਹੈ ਵੀ ਅਸੀਂ ਜਿਹੜੀ ਮੇਰੀ ਬੁੱਧ ਹੈ ਉਹ ਖੋਟੀ ਹੈ ਤੇ ਇਸ ਬੁੱਧ ਨੂੰ ਮੈਂ ਗੁਰੂ ਦੀ ਮਤ ਦੁਆਰਾ ਜਿਹੜਾ ਹੈ ਉਹ ਸ੍ਰੇਸ਼ਟ ਕਰਨਾ, ਉੱਤਮ ਕਰਨਾ ਹੈ। ਤੋ ਬਾਬਾ ਜੀ ਕਹਿੰਦੇ ਨੇ ਇਹ ਸ੍ਰੇਸ਼ਟ ਮਤ ਵਾਹਿਗੁਰੂ ਆਪ ਬਖਸ਼ਦਾ, ਹੁਣ ਗੁਰੂ ਦੇ ਰਾਹੀਂ ਇਹ ਸ੍ਰੇਸ਼ਟ ਮਤ ਸਾਨੂੰ ਬਖਸ਼ੀ ਤੇ ਜਾ ਰਹੀ ਹੈ। ਗੁਰੂ ਅਮਰਦਾਸ ਮਹਾਰਾਜ ਦਾ ਬਚਨ ਪੜ੍ਹਨ ਲੱਗਾ ਸੀ, ਉਹਨਾਂ ਕਿਹਾ ਬੁੱਧਵਾਰ ਆਪੇ ਬੁੱਧ ਸਾਰ, ਗੁਰਮੁਖ ਕਰਨੀ ਸ਼ਬਦ ਵਿਚਾਰ, ਗੁਰੂ ਦੀ ਸ਼ਰਨ ਵਿੱਚ ਪੈ ਕੇ ਜਦੋਂ ਤੇਰੀ ਕਰਨੀ ਉੱਚੀ ਬਣ ਜਾਂਦੀ ਹੈ। ਕਰਨੀ ਦਾ ਮਤਲਬ ਹੁੰਦਾ ਹੈ ਕਰੈਕਟਰ, ਜਦੋਂ ਇਹ ਉੱਚਾ ਬਣ ਜਾਂਦਾ ਗੁਰਮੁਖ ਕਰਨੀ ਸ਼ਬਦ ਵਿਚਾਰ, ਜਦੋਂ ਤੂੰ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਗੁਣਾਂ ਨੂੰ ਜੀਵਨ ਵਿੱਚ ਵਿਚਾਰਦਾ ਹੈ। ਗੁਰਮੁਖ ਕਰਨੀ ਸ਼ਬਦ ਵਿਚਾਰ, ਨਾਮ ਰੱਤੇ ਮਨ ਨਿਰਮਲ ਹੋਏ, ਨਾਮ ਦੇ ਵਿੱਚ ਗੁਰੂ ਦੇ ਉਪਦੇਸ਼ ਵਿੱਚ ਮਨ ਰੱਤਿਆ ਗਿਆ, ਉਹਦੇ ਗੁਣਾਂ ਵਿੱਚ ਮਨ ਲੱਗ ਗਿਆ ਤੇ ਨਿਰਮਲ ਹੋ ਗਿਆ। ਤੋ ਬੰਦੇ ਨੇ ਨਿਰਮਲ ਹੋਣਾ ਹੈ ਬੁੱਧੀ ਦੇ ਤਾਲ ਉੱਤੇ, ਸਰੀਰ ਦੇ ਤਾਲ ਉੱਤੇ ਨਿਰਮਲ ਨਹੀਂ ਹੋਣਾ, ਸਰੀਰ ਦੇ ਤਾਲ ਉੱਤੇ ਨਿਰਮਲ ਹੋਇਆ ਵੀ ਨਹੀਂ ਜਾ ਸਕਦਾ। ਤੋ ਸਤਿਗੁਰੂ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਦਾ ਹੀ ਇਹ ਬਚਨ ਹੈ, ਉਹਨਾਂ ਆਖਿਆ ਬੁੱਧੀ ਦਾ ਭਾਂਡਾ ਹੱਛਾ ਹੋ ਗਿਆ ਜਿਹੜਾ ਵਾਹਿਗੁਰੂ ਨੂੰ ਭਾਉਣ ਲੱਗ ਪਿਆ, ਜਾਂ ਜਿਹਨੂੰ ਵਾਹਿਗੁਰੂ ਭਾਉਣ ਲੱਗ ਪਿਆ, ਗੁਰੂ ਭਾਉਣ ਲੱਗ ਪਿਆ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਬੁੱਧੀ ਦਾ ਭਾਂਡਾ, ਸਰੀਰ ਦਾ ਭਾਂਡਾ ਨਹੀਂ, ਉਹ ਅੱਛਾ ਹੋ ਗਿਆ। ਹੁਣ ਇਸੇ ਬੁੱਧੀ ਦੇ ਭਾਂਡੇ ਵਿੱਚ ਹੀ ਬਹੁਤ ਕੁਝ ਪਿਆ ਹੋਇਆ ਨਾ, ਜਿਵੇਂ ਭਾਂਡਿਆਂ ਵਿੱਚ ਦੁੱਧ ਵੀ ਹੁੰਦਾ, ਭਾਂਡਿਆਂ ਵਿੱਚ ਜਿਹੜਾ ਹੈ ਉਹ ਜਲ ਵੀ ਹੈ, ਭਾਂਡਿਆਂ ਵਿੱਚ ਜ਼ਹਿਰ ਵੀ ਹੁੰਦਾ। ਤੋ ਬੁੱਧੀ ਦੇ ਭਾਂਡੇ ਵਿੱਚ ਜੇ ਗੁਣ ਆਏ ਤੇ ਇਹ ਭਾਂਡਾ ਵੀ ਸ੍ਰੇਸ਼ਟ ਹੋ ਗਿਆ, ਇਹਦੀ ਵੀ ਨਾਲ ਓਨੀ ਵੈਲਿਊ ਵੱਧ ਗਈ। ਪਰ ਜੇ ਬੁੱਧੀ ਦੇ ਭਾਂਡੇ ਵਿੱਚ ਔਗਣ ਹੀ ਔਗਣ ਨੇ, ਬੁੱਧੀ ਸ੍ਰੇਸ਼ਟ ਨਹੀਂ ਹੈ ਤੇ ਬੰਦਾ ਹਮੇਸ਼ਾ ਭਟਕਦਾ ਰਹੇਗਾ, ਤੇ ਉਹ ਇਹ ਸਮਝੇ ਵੀ ਮੈਂ ਬੁੱਧਵਾਰ ਨੂੰ ਕੋਈ ਕਰਮ ਕਾਂਡ ਕਰਕੇ ਜਿਹੜਾ ਹੈ ਉਹ ਮੇਰਾ ਕਲਿਆਣ ਹੋ ਜਾਵੇਗਾ, ਬਾਬਾ ਜੀ ਕਹਿੰਦੇ ਨਹੀਂ ਆਉਣਾ ਇਹ ਤਾਂ। तो तेनू बुधवार का बड़ा सीधा उपदेश है भी बुधवार बुध करै प्रगाश। प्रगाश का मतलब हुंदा जी चानण। जे तू गुरु वाली मत दे नाल अपनी बुद्धि नू सोझी दे लवे, समझ दे लवे, तां ही ते आपां बाणी विच्चों जपजी साहिब विच्चों वी इह पंक्ति पढ़दे वी तिथै घड़ीऐ सुरत मत मन बुद्ध। तो बुधवार का बाबे ने अर्थ किया बुद्धि। बुद्ध करै प्रगाश हिरदे कमल मैं, हर का बास। तो हिरदा कमल फुल दी न्याई बन गया, अंदर ही रब का वासा हो गया, अंदर ही। जदों चानण आउंदा है ते ओ वाहिगुरु मनुख दे अंदर ही है। हिरदे कमल मैं हर का बास। तो बाबा जी कहिंदे ने हिरदे कमल विच, क्योंकि कौल फुल जिहड़ा है वह सतगुर की बाणी ने आख्या हिरदे नूं, बंदे दे अंदर नूं। हिरदे कमल मैं हर का बास गुर मेल। जिन्हें सतगुरु नूं मिल लिया, गुरु की मत नाल जिहड़े मिल गए, गुर मिल दो। जिहड़ियां दो चीजां सी, मैं ते रब, एक मेरी औमे सी एक रब सी, पहले दो चीजां सन। हुण की होया, जदों मैं अपने गुरु दे नाल मिलिया उहने चीजां दो नहीं रहियां, हुण इको ही होगी। पहलां मेरी अपनी हस्ती वक्खरी सी वी मैं पाणी दी बूंद ते रब समुंदर, ते पाणी दी बूंद ने अपनी वक्खरी हस्ती बनाई सी। हुण समझ लग्या नहीं, पानी दी बूंद तां ही जीवत रह सकदी है जो समुंदर दे विच वलीन हो जावे। तो एक बंदे दी अपनी हस्ती है जिन्हों मैं मेरी बाणी विच आख्या, जिन्हों हौमे आख्या, जिन्हों अंकार आख्या। जिवें सतगुर ने बाणी च आख्या भी पानी दे उत्ते तरंगा आईयां, जिहड़ियां तरंगा सी उहनां ने यह समझना शुरू कर दिता भी मेरी कोई वक्खरी हस्ती है। असी सारियां की हाँ, तरंगा हाँ, असी वह बुलबुले हाँ जिन्हां ने यह समझ लिया भी साड़ी कोई वक्री हस्ती है। इनू मैं मेरी कहा जाता, जिवें सोना ते सोने तो बने हुए गहने, हुण वह गहने अपनी वक्री हस्ती समझते ने, इस करके दुखी ने। कोई नक का गहना है, कोई कन्ना का गहना है, कोई हत्थां का गहना है, कोई सिर का गहना है, कोई पैरों का गहना है, पर उन्हां गहणियां नूं यह नहीं पता कि साडा जिहड़ा मूल सोना है वह एको ही है। असी बेशक आपो अपना आकार बना के बह गए हाँ, पर जे असी उस आकार नूं मिटा देईए, उस आकार नूं खत्म कर दईए तो असी सोना ही हाँ। तो दो चीजां विच बंदा जी रहा, एक है मैं मेरी ते दूजा रब। तो सतगुर ने आख्या तू की करना है, गुरु नाल मिल के अपनी हस्ती नूं मिटाउणा है, अपने आपे नूं खत्म करना है। जिवें बीज ने मिट्टी विच मिल के अपने आपे नूं खत्म कीता ते एक बूटा पैदा हो गया, बिल्कुल इसे तरीके नाल जिहड़ी तू अपनी हस्ती बनाई फिरदा ना, जिन्हों कबीर साहब अपने श्लोकां विच वी जां बाणी विच वी इदां कहिंदे ने, तू तू करता तू हुआ मुझ मैं रहा ना हूं। आख्या हूं नहीं रहा, हुण मैं नहीं रहा, हुण मेरी कोई वखरी हस्ती नहीं। तू तू करता तू हुआ मुझ मैं रहा ना हूं, जब आपा परका मिट गया जत देखो तत तू। अगे मेरी कोई वखरी हस्ती सी, मैं अपने आप नू रब नालों कोई वखरा समझ रहा सी, हुण जदों दी गुरु दी मत आई है मैं अपनी उस वखरी हस्ती नू मिटा दिता। पहला मैं गहणियां दी न्याई सी, अड्डो अड्ड सी, हुण गहणियां ने हस्ती नूं मिटा के वह सोने का रूप ही हो गया। अलंकार मिल थैली होई है तां ते कनक वखानी। कनक कहिंदे ने सोने नूं, अलंकार कहिंदे ने गहणियां नूं। तो सतगुरु कहिंदे पहलां मैं अलंकार दी न्याई सी। भी मान लो ये खेड ऐसी सी भी जिवें दो दीवे जिहड़े इक्को कमियार दे चक ते बणे, ते दोवें आपस विच लड़ रहे सी भी नहीं मैं वखरा तू वखरा। उन्हां नूं अपने असले दा नहीं सी पता भी साडी मिट्टी कोई है, ਉਹ ਆਪਣੀ ਹੋਮੇ ਵਿੱਚ ਲੜ ਰਹੇ ਸਨ। ਇੱਕ ਨੂੰ ਘੁਮਿਆਰ ਨੇ ਰੰਗ ਕੋਈ ਵੱਖਰਾ ਮਾਰ ਦਿੱਤਾ, ਦੂਜੇ ਨੂੰ ਵੱਖਰਾ ਮਾਰ ਦਿੱਤਾ, ਤੇ ਦੋਵੇਂ ਇੱਕ ਦੂਜੇ ਨਾਲ ਝਗੜ ਰਹੇ ਨੇ। ਤੇ ਬਾਅਦ ਵਿੱਚ ਸਮਝ ਇਹ ਲੱਗੀ ਵੀ ਨਹੀਂ ਭਾਈ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਆ ਰਿਹਾ। ਭਾਈ ਮਿੱਟੀ ਇੱਕੋ ਹੀ ਹੈ, ਅਨੇਕਾਂ ਤਰੀਕਿਆਂ ਨਾਲ ਉਸ ਸਾਜਣ ਆ ਰਹੇ ਰੱਬ ਨੇ ਇਸ ਮਿੱਟੀ ਨੂੰ ਸਾਜਿਆ ਹੈ। ਤੋ ਸਤਿਗੁਰ ਨੇ ਬਖਸ਼ਿਸ਼ ਬੜੀ ਪਿਆਰੀ ਕੀਤੀ। ਮਹਾਰਾਜ ਕਹਿੰਦੇ ਨੇ ਹੋਇਆ ਕਿ ਗੁਰ ਮੇਲ, ਗੁਰੂ ਦੇ ਨਾਲ ਮਿਲਾਪ ਹਾਸਲ ਕਰਕੇ ਦੋ ਏਕ ਸਮ ਧਰੈ, ਆਤਮਾ ਤੇ ਪਰਮਾਤਮਾ ਦੀ ਸਾਂਝ ਬਣ ਗਈ, ਹੁਣ ਮੈਂ ਇੱਕੋ ਹੀ ਹੋ ਗਿਆ। ਉਰਧ ਪੰਕ ਲੈ ਸੁਧਾ ਕਰੇ, ਉਰਧ ਪੰਕ, ਪੰਕ ਦਾ ਅਰਥ ਹੁੰਦਾ ਜੀ ਪੰਕਜ। ਬਾਬਾ ਜੀ ਨੇ ਆਖਿਆ ਹੁਣ ਪਹਿਲਾਂ ਮੇਰਾ ਮਨ ਮਾਇਆ ਵਾਲੇ ਬੰਨੇ ਸੀ, ਹੁਣ ਮੈਂ ਇਹਨੂੰ ਪੁੱਠਾ ਕਰ ਲਿਆ, ਹੁਣ ਇਹਨੂੰ ਰੱਬ ਦੇ ਸਨਮੁਖ ਕਰ ਦਿੱਤਾ। ਉਰਧ ਪੰਕ ਲੈ ਸੁਧਾ ਕਰੇ, ਅੱਗੇ ਉਪਦੇਸ਼ ਹੈ ਜੀ ਵੀਰਵਾਰ ਦਾ। ਇੱਥੇ ਵੀਰਵਾਰ ਲਈ ਜਿਹੜਾ ਸ਼ਬਦ ਵਰਤਿਆ ਨਾ ਬਾਬਾ ਜੀ ਨੇ, ਉਹ ਵਰਤਿਆ ਜੀ ਬ੍ਰਹਸਪਤ, ਬ੍ਰਹਸਪਤ ਇਹਨੂੰ ਕਿਹਾ, ਤੇ ਬ੍ਰਹਸਪਤ ਜਿਹੜਾ ਹੈ ਉਹ ਵੀਰਵਾਰ ਨੂੰ ਕਿਹਾ ਜਾਂਦਾ। ਤੋ ਬਾਬਾ ਜੀ ਕਹਿੰਦੇ ਨੇ ਬ੍ਰਹਸਪਤ ਵਿਖਿਆ ਦੇ ਬਿਹਾਏ, ਤੋ ਬ੍ਰਹਸਪਤ ਜਿਹਨੂੰ ਜੁਪੀਟਰ ਕਿਹਾ ਜਾਂਦਾ ਇੰਗਲਿਸ਼ ਦੇ ਵਿੱਚ, ਇੱਕ ਤਾਰੇ ਦਾ ਨਾਂ ਹੀ ਹੈ, ਜੁਪੀਟਰ ਨੂੰ ਬ੍ਰਹਸਪਤ ਕਿਹਾ ਜਾਂਦਾ। ਤੋ ਇੱਧਰ ਤਾਰੇ ਦਾ ਨਾਮ ਹੈ ਬ੍ਰਹਸਪਤ, ਜਿਹਨੂੰ ਵੀਰਵਾਰ ਆਪਾਂ ਕਹਿੰਦੇ ਹਾਂ। ਤੋ ਬਾਬਾ ਜੀ ਕਹਿੰਦੇ ਨੇ ਬ੍ਰਹਸਪਤ ਦਾ ਤੈਨੂੰ ਉਪਦੇਸ਼ ਭਾਈ ਇਹ ਹੈ ਵੀ ਆਪਣੇ ਜੀਵਨ ਦੇ ਵਿੱਚੋਂ ਜਿਹੜੀ ਮਾਇਆ ਦੀ ਵਿਖਿਆ ਹੈ ਉਹਨੂੰ ਕੱਢ ਦੇ। ਬ੍ਰਹਸਪਤ ਵਿਖਿਆ ਦੇ ਬਿਹਾਏ, ਵੀਰਵਾਰ ਵਾਲੇ ਦਿਨ ਕੀ ਕਰਿਆ ਕਰ, ਆਪਣੇ ਅੰਦਰ ਦੇ ਜ਼ਹਿਰ ਨੂੰ ਕੱਢਿਆ ਕਰ। ਅੱਛਾ, ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਨਾ ਇਹ ਸ਼ਬਦ ਰਚਿਆ ਨਾ ਜੀ, ਤੇ ਉਹਨਾਂ ਨੇ ਸ਼ਬਦ ਵਰਤਿਆ ਵੀਰਵਾਰ, ਕਬੀਰ ਸਾਹਿਬ ਨੇ ਬ੍ਰਹਸਪਤ ਵਰਤਿਆ ਸ਼ਬਦ, ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਿਲਾਵਲ ਰਾਗ ਵਿੱਚ ਜਿਹੜੀ ਆਪਣੇ ਵਾਰ ਉਚਾਰਨ ਕੀਤੇ ਉਹਦੇ ਵਿੱਚ ਕਿਹਾ ਵੀਰਵਾਰ, ਵੀਰ ਭਰਮ ਭੁਲਾਏ। ਉਹ ਵੀਰ ਜਿਹੜੇ 52 ਵੀਰ ਮੰਨੇ ਜਾਂਦੇ ਨੇ, ਤੋ ਸਤਿਗੁਰ ਨੇ ਆਖਿਆ ਹੇ ਭਾਈ ਜਿਹੜੇ 52 ਵੀਰ ਨੇ, ਇਹ ਵੀਰ ਜਿਹੜੇ ਸੀ ਹਨੂਮਾਨ ਆਦਿਕ, ਇਹਨਾਂ ਸਾਰਿਆਂ ਨੂੰ ਵੀਰ ਤਾਕਤਵਰ ਮੰਨਿਆ ਜਾਂਦਾ, ਇਹਨਾਂ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਦੀ ਸੋਝੀ ਨਹੀਂ, ਇਹ ਵੀ ਭਰਮ ਵਿੱਚ ਭਟਕੇ ਫਿਰਦੇ ਨੇ। ਵੀਰਵਾਰ ਵੀਰ ਭਰਮ ਭੁਲਾਏ, ਪ੍ਰੇਤ ਭੂਤ ਸਭ ਦੂਜੇ ਲਾਏ। ਅੱਛਾ, ਹੁਣ ਕਮਾਲ ਦੀ ਗੱਲ ਇਹ ਹੈ, ਜਿੰਨਾ ਕਬਰਾਂ ਉੱਤੇ ਤੇਲ ਵੀਰਵਾਰ ਨੂੰ ਪੈਂਦਾ ਉਨਾ ਕਿਸੇ ਹੋਰ ਦਿਨ ਨੂੰ ਨਹੀਂ ਪੈਂਦਾ, ਕਿਉਂਕਿ ਵੀਰਵਾਰ ਨੂੰ ਭੂਤਾਂ ਪ੍ਰੇਤਾਂ ਦਾ ਤੇ ਹਨੂਮਾਨ ਦਾ ਵਾਰ ਮੰਨਿਆ ਜਾਂਦਾ। ਪੰਜਾਬ ਦੇ ਵਿੱਚ ਜਿੰਨੀਆਂ ਕਬਰਾਂ ਦੀ ਪੂਜਾ ਹੁੰਦੀ ਹੈ ਉਹ ਕਿਹੜੇ ਵਾਰ ਨੂੰ ਹੁੰਦੀ ਹੈ, ਵੀਰਵਾਰ ਨੂੰ ਹੁੰਦੀ ਹੈ। ਤੇ ਜਿੰਨੇ ਇਹ ਪੂਜਾ ਕਰਨ ਵਾਲੇ ਨੇ ਉਹ ਕੀ ਕਰਦੇ ਨੇ, ਉਹਨਾਂ ਨੂੰ ਇੱਦਾਂ ਲੱਗਦਾ ਵੀ ਸਾਡੇ ਘਰ ਦੇ ਵਿੱਚ ਕੋਈ ਭੂਤ ਰਹਿੰਦਾ ਹੈ ਜਿਹਦਾ ਕਰਕੇ ਸਾਡੇ ਘਰੇ ਸੁੱਖ ਨਹੀਂ ਹੈਗੇ, ਤੇ ਅਸੀਂ ਜਦੋਂ ਵੀਰਵਾਰ ਨੂੰ ਕਿਸੇ ਪੀਰ ਦੀ ਕਬਰ ਉੱਤੇ ਜਾ ਕੇ ਨਮਸਕਾਰ ਕਰਾਂਗੇ, ਮੱਥਾ ਟੇਕਾਂਗੇ, ਅਰਕਾਂ ਗੋਡੇ ਰਗੜ ਕੇ ਜਾਵਾਂਗੇ ਤੇ ਸਾਡੇ ਘਰੋਂ ਭੂਤ ਦੂਰ ਹੋ ਜਾਣਗੇ। ਤੇ ਉਹ ਬਿਰਤੀ ਇੱਥੇ ਕੈਨੇਡਾ ਦੇ ਵਿੱਚ ਵੀ ਕਈ ਲੋਕ ਲੈ ਕੇ ਆਏ ਨੇ, ਉਹ ਆਪਣੀਆਂ ਕਬਰਾਂ ਕੁਬਰਾਂ ਇੱਥੇ ਵੀ ਨਾਲ ਹੀ ਚੁੱਕੀ ਫਿਰਦੇ ਨੇ, ਇੰਨੀ ਦੂਰ ਜਿਹੜਾ ਹੈ ਜਹਾਜ਼ਾਂ ਤੇ ਚੜ੍ਹ ਕੇ ਪੀਰ ਪਤਾ ਨਹੀਂ ਨਾਲ ਕਿਵੇਂ ਆ ਗਿਆ। ਤੇ ਤੁਸੀਂ ਪੰਜਾਬ ਦੇ ਵਿੱਚ ਵੇਖੋ ਹੈਰਾਨਗੀ ਇਸ ਗੱਲ ਦੀ ਹੈ, ਤੁਹਾਨੂੰ ਕੋਈ ਮੁਸਲਮਾਨ ਨਹੀਂ ਮਿਲੇਗਾ ਕਬਰ ਉੱਤੇ, ਜਿੰਨੀਆਂ ਕਬਰਾਂ ਬਣੀਆਂ ਨੇ, ਖਾਸ ਕਰਕੇ ਜਿਹੜਾ ਮਾਝਾ ਤੇ ਮਾਲਵੇ ਦਾ ਏਰੀਆ ਹੈ ਨਾ, ਮੋਗੇ ਵਾਲਾ ਏਰੀਆ, ਪੂਰਾ ਹਰੀਕਿਆਂ ਤੋਂ ਚਲੇ ਜਾਈਏ ਉੱਧਰ ਨੂੰ, ਤੋ ਬਣੀਆਂ ਕਬਰਾਂ ਦੀ ਪੂਜਾ ਉੱਥੇ ਹੁੰਦੀ ਹੈ, ਮਾਝੇ ਦੇ ਵਿੱਚ ਤੇ ਬਹੁਤ ਹੈ। ਤੋ ਵੀਰਵਾਰ ਨੂੰ ਲੋਕ ਫਿਰ ਤੇਲ ਪਾਉਣ ਜਾਂਦੇ ਨੇ। ਅਸੀਂ ਇੱਕ ਸਿੱਖ ਦੀ ਸਾਖੀ ਪੜ੍ਹਦੇ ਹਾਂ ਭਾਈ ਮੰਝ ਦੀ, ਜਿਹੜਾ ਕੰਗਮਈ ਪਿੰਡ ਦਾ ਰਹਿਣ ਵਾਲਾ ਸੀ, ਹੁਸ਼ਿਆਰਪੁਰ ਜ਼ਿਲ੍ਹੇ ਦਾ, ਤੋ ਉਹ ਵੀ ਇਹੋ ਹੀ ਕੰਮ ਕਰਦਾ ਸੀ। ਉਹਨੇ ਘਰ ਦੇ ਵਿੱਚ ਕਬਰ ਬਣਾਈ ਹੋਈ ਸੀ ਤੇ ਵੀਰਵਾਰ ਨੂੰ ਪੀਰ ਦਾ ਰੋਟ ਪਕਾਉਂਦਾ ਸੀ। ਹੁਣ ਕਿੰਨਾ ਕੁਝ ਕਹਿੰਦੇ ਨੇ, ਕੋਈ ਮਲੇਰਕੋਟ ਲਿਆੜਾ ਕਹਿੰਦਾ ਉਹਨੂੰ, ਕੋਈ ਲੱਖਾਂ ਦਾ ਦਾਤਾ ਕਹਿੰਦਾ। ਤੋ ਗਿਆਨੀ ਮਾਨ ਸਿੰਘ ਚੌਰ ਇੱਕ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਤੁਸੀਂ ਲੱਖਾਂ ਦੇ ਦਾਤੇ ਨੂੰ ਮੰਨਦੇ ਫਿਰਦੇ ਹੋ, ਜੇ ਕੱਲ੍ਹ ਨੂੰ ਤੁਹਾਨੂੰ ਕਰੋੜਾਂ ਦੀ ਲੋੜ ਪੈ ਗਈ ਫਿਰ ਕਿੱਧਰ ਜਾਓਗੇ। ਕੈਨੇਡਾ ਦੇ ਵਿੱਚ ਤੇ ਫਿਰ ਉਹਨੂੰ ਲੱਖਾਂ ਦੇ ਦਾਤੇ ਨੂੰ ਬਦਲ ਕੇ ਡਾਲਰਾਂ ਦਾ ਦਾਤਾ ਕਹਿਣਾ ਪੈਣਾ, ਕਿਉਂਕਿ ਇੱਥੇ ਤੇ ਰੁਪਈਆ ਲੱਖ ਤੇ ਇੱਥੇ ਕੋਈ ਵੱਡੀ ਗੱਲ ਨਹੀਂ ਹੈ, ਇੱਥੇ ਲੱਖ ਨਾਲ ਕੀ ਬਣਨਾ। ਤਾਂ ਤੁਸੀਂ ਵੇਖੋ ਸਭ ਤੋਂ ਵੱਧ ਪੂਜਾ ਜਿਹੜੀ ਹੈ ਦੇਵੀ ਦੇਵਤਿਆਂ ਦੀ ਇੰਡੀਆ ਵਿੱਚ ਹੁੰਦੀ ਹੈ, ਤੇ ਸਭ ਤੋਂ ਵੱਧ ਭੁੱਖਮਰੀ ਤੇ ਗਰੀਬੀ ਵੀ ਉੱਥੇ ਹੀ ਹੈ। ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਤੇ ਆ ਜਿੰਨੇ ਭੂਤ ਭਾਤ ਵੀ ਆਉਂਦੇ ਨੇ ਕਿੰਨਾ ਟੱਬਰਾਂ ਵਿੱਚ ਆਉਣਗੇ, ਜਿੱਥੇ ਕੋਈ ਸ਼ਰਾਬੀ ਕਬਾਬੀ ਰਹਿੰਦੇ ਹੋਣਗੇ, ਜਿੱਥੇ ਕੋਈ ਕੰਮ ਕਾਰ ਨਾ ਹੋਵੇਗਾ ਉੱਥੇ ਭੂਤ ਪ੍ਰੇਤ ਆਉਣਗੇ। ਕਦੀ ਜਿਹੜੇ ਤਗੜੇ ਬੰਦੇ ਨੇ ਜਿਨ੍ਹਾਂ ਦੇ ਘਰੇ ਦੌਲਤਾਂ ਹੈਗੀਆਂ ਨੇ, ਜਿਨ੍ਹਾਂ ਦੇ ਘਰੇ ਫਾਈਨੈਂਸ਼ਲੀ ਜਿਹੜੇ ਸਟੇਬਲ ਨੇ, ਉਹਨਾਂ ਦੇ ਘਰਾਂ ਵਿੱਚ ਭੂਤ ਪ੍ਰੇਤ ਨਹੀਂ ਆਉਂਦੇ। ਉਹ ਜਿੰਨੇ ਭੂਤ ਪ੍ਰੇਤ ਨੇ ਸਭ ਕੁੱਲੀਆਂ ਵਾਲਿਆਂ ਨੂੰ ਹੀ ਪਰੇਸ਼ਾਨ ਕਰਦੇ। ਤੋ ਸਿੱਖਾਂ ਦੇ ਵਿੱਚ ਤੇ ਹੁਣ ਬਾਬਾ ਦੀਪ ਸਿੰਘ ਵੀ ਆਉਣ ਲੱਗ ਪਿਆ ਕਈਆਂ 'ਚ, ਹੁਣ ਤੇ ਬੰਦ ਬੁੰਦ ਕਰਾਈਆਂ, ਰੌਲਾ ਰੂਲਾ ਪਾ ਕੇ ਚੌਂਕੀਆਂ, ਨਹੀਂ ਤੇ ਕਈ ਚੌਂਕੀ ਲਾਉਂਦੇ ਹੁੰਦੇ ਸੀ, ਸ਼ਹੀਦਾਂ ਦੀ ਚੌਂਕੀ, ਸ਼ਹੀਦਾਂ ਦਾ ਪਹਿਰਾ ਆਉਂਦਾ ਜੀ ਸਾਡੇ ਉੱਤੇ। ਉਹ ਨਵੀਆਂ ਚੀਜ਼ਾਂ ਸ਼ੁਰੂ ਹੋ ਗਈਆਂ। ਤੋ ਪ੍ਰੇਤਾਂ ਦੀ ਪੂਜਾ, ਭੂਤਾਂ ਦੀ ਪੂਜਾ, ਕਬਰਾਂ ਵਿੱਚ ਜਿਹੜੇ ਜਾ ਪਏ ਉਹ ਭੂਤ ਪ੍ਰੇਤ ਹੀ ਹੋ ਗਏ ਨਾ, ਫਿਰ ਉਹਨਾਂ ਦੀ ਪੂਜਾ ਲੋਕ ਕਰਦੇ ਨੇ। ਤੋ ਕੋਈ ਬਾਬਾ ਸੀ ਉਹਦਾ ਨਾਂ ਲੈਣਾ ਵੀ ਮਾੜਾ ਸਮਝਿਆ ਜਾਂਦਾ। ਮੈਨੂੰ ਯਾਦ ਹੈ ਇੱਥੇ ਨਾ ਪਿੱਛੇ, ਜੇ ਤੁਹਾਨੂੰ ਕੈਨੇਡਾ ਵਿੱਚ ਸ਼ਾਇਦ ਚੇਤਾ ਹੋਵੇ ਵੀ ਇੱਥੇ ਬੀਬੀਆਂ ਫੜੀਆਂ ਸੀ, ਉਹਨਾਂ ਨੇ ਕਿਸੇ ਨੇ ਵੀਡੀਓ ਬਣਾ ਲਈ ਸੀ ਉਹਨਾਂ ਦੀ, ਉਹ ਖੇਤਰਪਾਲ ਦਾ ਦੀਵਾ ਜਗਾਉਣ ਡੀਆਂ ਸੀ, ਕੋਈ ਪੀਰ ਸੀ ਕੋਈ ਖੇਤਰਪਾਲ, ਉਹਦਾ ਦੀਵਾ ਜਗਾਉਣ ਡੀਆਂ ਸੀ। ਆ ਥੋੜ੍ਹੇ ਦਿਨ ਪਹਿਲਾਂ ਬ੍ਰੈਂਪਟਨ ਦੇ ਵਿੱਚ ਰਸਤੇ ਦੇ ਵਿੱਚ ਉਹ ਬੀਬੀਆਂ ਜਗਾਉਂਦੀਆਂ ਫਿਰਦੀਆਂ ਸੀ। ਉਹ ਮੱਤ ਆਪਣੀ ਉਹੋ ਜਿਹੀ ਲੈ ਕੇ ਅਸੀਂ ਇੱਥੇ ਆ ਗਏ ਇਹਨਾਂ ਮੁਲਕਾਂ ਦੇ ਵਿੱਚ, ਕੀ ਕਰੀਏ ਹੁਣ। ਸਾਨੂੰ ਲੱਗਦਾ ਹੈ ਵੀ ਸਾਡੇ ਪੁੱਤਰ ਨੂੰ ਇਕੱਲੇ ਪੀਰ ਨੇ ਬਾਹਰ, ਨਹੀਂ ਤਾਂ ਇਹਨੇ ਜਾਣਾ ਕਿੱਥੇ ਸੀ। ਵੀ ਜਿਹੜੇ ਪਹਿਲਾਂ ਇਹਨੂੰ ਕਿੰਨੇ ਚਿਰ ਦੇ ਸਿੱਖ ਆਏ ਬੈਠੇ ਨੇ, ਹੋਰ ਸਾਡੇ ਪਰਿਵਾਰ ਆਉਂਦੇ ਨੇ, ਤੁਹਾਡੇ ਪੀਰਾਂ ਨੇ ਥੋੜ੍ਹਾ ਇਕੱਲੇ ਨੇ ਸਾਰੇ ਉਹ। ਤੋ ਸਾਡਾ ਇੱਕ ਜਿਹੜਾ ਝੂਠਾ ਜਿਹਾ ਵਿਸ਼ਵਾਸ ਹੈ ਨਾ, ਅਗਿਆਨਤਾ ਜਿਹੜੀ ਬੇਸਮਝੀ, ਇਹਦੇ ਵਿੱਚੋਂ ਇਹ ਚੀਜ਼ਾਂ ਪੈਦਾ ਹੋ ਰਹੀਆਂ। ਅਤੇ ਮੈਨੂੰ ਯਾਦ ਹੈ ਅਸੀਂ ਸਕੂਲੇ ਪੜ੍ਹਨ ਜਾਂਦੇ ਹੁੰਦੇ ਸੀ ਅਤੇ ਸਾਡੇ ਨਾ ਜਿਵੇਂ ਬੱਸ ਦੀ ਛੱਤ ਦੇ ਉੱਤੇ ਉਦੋਂ ਬੈਠੇ ਹੋਣਾ, ਹੁਣ ਤਾਂ ਚਲੋ ਪਾਬੰਦੀਆਂ ਲੱਗ ਗਈਆਂ, ਮੈਂ ਗੱਲ ਕਰ ਰਿਹਾ ਅੱਜ ਤੋਂ ਕੋਈ 15-20 ਸਾਲ ਪਹਿਲਾਂ ਦੀ। ਅਤੇ ਜਦੋਂ ਪਿੰਡ ਵਾਲਾ ਮੋੜ ਸਾਡੇ ਬੱਸ ਮੁੜਨੀ ਅਤੇ ਉੱਥੇ ਨੁੱਕਰ ਦੇ ਉੱਤੇ ਇੱਕ ਕਬਰ ਹੁੰਦੀ ਸੀ, ਖੇਤਰਪਾਲ ਦੀ ਕਬਰ। ਅਤੇ ਸਾਨੂੰ ਉਹਦੇ ਬਾਰੇ ਕਿਸੇ ਨੇ ਆਖਿਆ ਸੀ ਵੀ ਭਾਈ ਜਿਹਨੇ ਇਹਦਾ ਨਾਂ ਮੂੰਹ ਤੋਂ ਲੈ ਦਿੱਤਾ ਨਾ, ਅਤੇ ਉਹਨੂੰ ਫਿਰ ਇਹਨੂੰ ਮੰਨਣਾ ਹੀ ਪੈਂਦਾ, ਜਿਹੜਾ ਖੇਤਰਪਾਲ ਕਹਿ ਦੇਗਾ ਉਹਨੂੰ ਫਿਰ ਮੰਨਣਾ ਹੀ ਪੈਣਾ। ਉਹਨੂੰ ਬੀਬੀਆਂ ਦਾ ਦੇਵਤਾ ਕਿਹਾ ਜਾਂਦਾ, ਖੇਤਰਪਾਲ ਨੂੰ ਪਰੇਸ਼ਾਨ ਕਰਦਾ ਬੀਬੀਆਂ ਨੂੰ। ਉਹਦੇ ਬਾਰੇ ਇੱਦਾਂ ਦੀ ਥਿਊਰੀ ਹੈ, ਸਾਡੇ ਲਾਗੇ ਆਈਆਂ ਇੱਕ ਦੋ ਕਬਰਾਂ ਇੱਦਾਂ ਦੀਆਂ। ਅਤੇ ਉਹ ਕਹਿੰਦੇ ਇਹਦੇ ਵੱਲ ਵੇਖਣਾ ਵੀ ਨਹੀਂ ਕਬਰ ਵੱਲ, ਉਹ ਜਦੋਂ ਐਂ ਬੱਸ ਮੁੜਨੀ ਅਤੇ ਅਸੀਂ ਮੂੰਹ ਤੋਂ ਨਾ ਹੁਣ ਉਹਦਾ ਨਾਂ ਹੀ ਨਹੀਂ ਲੈਣਾ, ਜਦੋਂ ਬੱਸ ਮੁੜਨੀ ਤੇ ਮੂੰਹ ਵੀ ਪਰਾਂ ਨੂੰ ਕਰ ਲੈਣਾ, ਬੱਚੇ ਸੀ ਪਰ ਸੁਰਤ ਵਿੱਚ ਤੇ ਖੇਤਰਪਾਲ ਚੱਲਦਾ ਹੀ ਰਹਿੰਦਾ ਸੀ ਨਾ, ਸੁਰਤ ਵਿੱਚ ਤੇ ਉਹਨੂੰ ਥੋੜ੍ਹਾ ਤੁਸੀਂ ਰੋਕ ਸਕਦੇ। ਹੁਣ ਮੈਂ ਤੁਹਾਨੂੰ ਕਹਾਂ, ਹੁਣ ਜਿੰਨੇ ਤੁਸੀਂ ਇੱਥੇ ਬੈਠੇ ਹੋ, ਭਾਵੇਂ ਤੁਸੀਂ ਮੂੰਹ ਤੋਂ ਨਾਂ ਨਾ ਲਓ, ਤੇ ਸੁਰਤ ਵਿੱਚ ਤੇ ਗੱਲ ਆ ਹੀ ਗਈ ਨਾ, ਸ਼ਬਦ ਤੇ ਆ ਹੀ ਗਿਆ ਨਾ, ਸੁਰਤ ਵਿੱਚ ਤੇ ਆ ਹੀ ਗਿਆ। ਤੋ ਲੋਕਾਂ ਨੂੰ ਇੱਦਾਂ ਦੇ ਜਿਹੜੇ ਭਰਮ, ਇੱਦਾਂ ਦੇ ਵਹਿਮ, ਜਿਹੜੇ ਆਪ ਲੋਕ ਮੁਰਦੇ ਹੋ ਗਏ ਤੇ ਕਿਸੇ ਕਬਰ ਵਿੱਚ ਜਾ ਕੇ ਦਫ਼ਨ ਹੋ ਗਏ, ਉਹਨਾਂ ਨੂੰ ਲੋਕ ਜੀਵਨ ਦੇਣ ਵਾਲੇ ਸਮਝ ਕੇ ਉਹਨਾਂ ਦੀ ਪੂਜਾ ਕਰਦੇ ਨੇ। ਉਹ ਜ਼ਿੰਦਗੀ ਕਿੱਥੋਂ ਦੇਣਗੇ ਜਿਹੜੇ ਆਪ, ਉਹ ਜਿਵੇਂ ਦਾਦੂ ਨੇ ਲਿਖਿਆ ਸੀ, ਦਾਦੂ ਦੁਨੀਆਂ ਬਾਵਰੀ ਮੜੀਆਂ ਪੂਜੇ ਊਤ, ਉਹ ਜੋ ਆਪ ਜਹਾਨੋਂ ਲੱਦ ਗਏ ਉਹ ਕਿਸੇ ਨੂੰ ਕੀ ਦੇਵਣਗੇ ਪੂਤ। ਆਖਿਆ ਦੁਨੀਆਂ ਬਾਵਰੀ ਹੋਈ ਫਿਰਦੀ, ਮੜੀਆਂ ਮਸਾਣਾਂ ਦੀ ਪੂਜਾ ਕਰਦੀ ਫਿਰਦੀ, ਤੁਹਾਡੇ ਤੇ ਬਾਬੇ ਨੇ ਤੁਹਾਨੂੰ ਸਮਝਾਇਆ ਵੀ ਦੁਬਦਾ ਨਾ ਪੜੋ, ਹਰ ਬਿਨ ਅਵਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਵੀ ਭਾਈ ਰੱਬ ਤੋਂ ਬਿਨਾਂ ਕਿਸੇ ਦੀ ਪੂਜਾ ਨਾ ਕਰਿਆ ਕਰੋ, ਐਵੇਂ ਨਾ ਮੜੀਆਂ ਮਸਾਣਾਂ ਦੇ ਉੱਤੇ ਜਾ ਕੇ ਦੀਵੇ ਜਗਾਉਂਦੇ ਫਿਰੋ, ਕੁਝ ਨਹੀਂ ਹੋਣਾ, ਇੱਦਾਂ ਕੋਈ ਕਲਿਆਣ ਨਹੀਂ ਹੋਣਾ, ਕੋਈ ਸਬਰ ਕੋਈ ਸੰਤੋਖ ਨਹੀਂ ਮਿਲਣਾ। ਤੋ ਸਬਰ ਮਿਲੇਗਾ, ਸੁੱਖ ਮਿਲੇਗਾ ਤੁਹਾਡੀ ਬੁੱਧੀ ਦੇ ਤਾਲ ਉੱਤੇ, ਜੇ ਬੁੱਧੀ ਵਿੱਚ ਗੁਰੂ ਦੀ ਮੱਤ ਹੈ ਤੁਸੀਂ ਸੁਖੀ ਹੋ, ਜੇ ਬੁੱਧੀ ਵਿੱਚ ਗੁਰੂ ਦੀ ਮੱਤ ਨਹੀਂ ਹੈ, ਭਾਵੇਂ ਵੀਰਵਾਰ ਨੂੰ ਪੂਜਾ ਕਰ ਲਓ ਕਿਸੇ ਦੀ, ਭਾਵੇਂ ਬੁੱਧਵਾਰ ਕਰ ਲਓ, ਸੁੱਖ ਨਹੀਂ ਜੇ ਮਿਲਣਾ। ਤੋ ਸਤਿਗੁਰ ਨੇ ਵੀਰਵਾਰ ਦਾ ਉਪਦੇਸ਼ ਦਿੱਤਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਵੀਰਵਾਰ ਵੀਰ ਭਰਮ ਭੁਲਾਏ, ਪ੍ਰੇਤ ਭੂਤ ਦੂਜਾ ਲਾਏ, ਆਪ ਉਪਾਏ ਕਰ ਵੇਖੈ ਵੇਕਾ, ਸਭਨਾ ਕਰਤੇ ਤੇਰੀ ਟੇਕਾ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਬ੍ਰਹਸਪਤ ਆਹ ਤੈਨੂੰ ਮੈਂ ਦੱਸਾਂ ਵੀਰਵਾਰ ਦਾ ਉਪਦੇਸ਼ ਇਹ ਹੈ ਆਪਣੇ ਜੀਵਨ ਵਿੱਚੋਂ ਬਿਖਿਆ ਕੱਢ ਜ਼ਹਿਰ ਕੱਢ ਜ਼ਹਿਰ ਨੂੰ ਦੂਰ ਕਰ। ਬ੍ਰਹਸਪਤ ਬਿਖਿਆ ਦੇ ਬਹਾਏ ਤੀਨ ਦੇਵ ਏਕ ਸੰਗ ਲਾਏ। ਤੋ ਬਾਬਾ ਜੀ ਨੇ ਕਿਹਾ ਵੀ ਤੂੰ ਏਦਾਂ ਕਰ ਉਸ ਹਰੀ ਅਕਾਲ ਪੁਰਖ ਦੇ ਗੁਣ ਗਾ ਗਾ ਕੇ ਨਾ ਤੇ ਜਿਹੜੇ ਤਿੰਨ ਦੇਵਤੇ ਮੰਨੇ ਜਾਂਦੇ ਨੇ ਉਹਨਾਂ ਦਾ ਤਿਆਗ ਕਰਕੇ ਇੱਕ ਵਿੱਚ ਆਪਣੀ ਸੁਰਤ ਨੂੰ ਜੋੜ ਲਾ। ਇੱਕ ਵਿੱਚ ਤੀਨ ਦੇਵ ਏਕ ਸੰਗ ਲਾਏ। ਤੀਨ ਨਦੀ ਤਾਂ ਤ੍ਰਿਕੁਟੀ ਮਾਹੇ, ਤਿੰਨ ਨਦੀਆਂ ਨੇ ਜੀ, ਉਹਨੂੰ ਆਪਾਂ ਕਹਿੰਦੇ ਰਜੋ ਸਤੋ ਤੇ ਤਮੋ ਗੁਣ ਮਾਇਆ ਦੇ। ਬਾਬਾ ਜੀ ਕਹਿੰਦੇ ਜਿਹੜੇ ਇਹਨਾਂ ਮਾਇਆ ਦੇ ਗੁਣਾਂ ਵਿੱਚ ਰਹਿੰਦੇ ਨੇ ਉਹਨਾਂ ਦੇ ਮੱਥੇ ਦੀਆਂ ਤ੍ਰਿਕੁਟੀਆਂ ਨਹੀਂ ਜਾਂਦੀਆਂ, ਤਿਉੜੀਆਂ ਨਹੀਂ ਜਾਂਦੀਆਂ ਕਦੀ ਵੀ। ਤੀਨ ਨਦੀ ਤਾਂ ਤ੍ਰਿਕੁਟੀ ਮਾਹੇ ਅਹਨਸ ਕਸੰਬਲ ਧੋਵੈ ਨਾਏ। ਤੋ ਬਾਬਾ ਜੀ ਕਹਿੰਦੇ ਨੇ ਭਾਈ ਜਿਹੜੇ ਪਾਪ ਨੇ ਬੰਦਾ ਇਹਨਾਂ ਤਿੰਨ ਨਦੀਆਂ ਦੇ ਵਿੱਚ ਗੋਤੇ ਖਾਂਦਾ ਰਾਤ ਮੰਦ ਕਰਮ ਕਰਦਾ ਤੋ ਸਿਵਤ ਸਲਾਹ ਤੋਂ ਵਾਂਝਾ ਹੋ ਕੇ ਇਹਦਾ ਪਾਰ ਉਤਾਰਾ ਨਹੀਂ ਹੋਣਾ, ਇਹ ਪਾਪ ਧੋਤੇ ਨਹੀਂ ਜਾਣੇ। ਜਿਹੜਾ ਇੰਟਰਨਲੀ ਬੰਦਾ ਜਿਹਨੂੰ ਸਤਿਗੁਰ ਨੇ ਆਖਿਆ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਜਿਹੜੀ ਅੰਦਰ ਦੀ ਚਿੰਤਾ ਹੈ ਨਾ ਹਾਏ ਹਾਏ ਵਾਲੀ ਭਾਵਨਾ ਹੈ, ਜਿੰਨਾ ਚਿਰ ਅਸੀਂ ਮਾਇਆ ਦੇ ਤਿੰਨਾਂ ਗੁਣਾਂ ਦੀ ਉਸ ਨਦੀ ਵਿੱਚੋਂ ਬਾਹਰ ਨਹੀਂ ਨਿਕਲਾਂਗੇ ਉਹਨਾਂ ਚਿਰ ਤੱਕ ਕਲਿਆਣ ਨਹੀਂ ਹੋਣਾ, ਚਾਹੇ ਵੀਰਵਾਰ ਨੂੰ ਕਿਤੇ ਜਾ ਕੇ ਨਮਸਕਾਰ ਕਰ ਲਓ। ਅੱਗੇ ਮਹਾਰਾਜ ਨੇ ਸ਼ੁੱਕਰਵਾਰ ਦਾ ਉਪਦੇਸ਼ ਦਿੱਤਾ। ਸ਼ੁੱਕਰਵਾਰ, ਸ਼ੁੱਕਰਵਾਰ ਦਾ ਉਪਦੇਸ਼ ਹੈ ਸ਼ੁੱਕਰ ਨੂੰ ਸਤਿਗੁਰ ਨੇ ਇੱਥੇ ਆਖਿਆ ਸੁਕ੍ਰਿਤ, ਪਹਿਲਾ ਸ਼ਬਦ ਉਹਦੇ ਦੋ ਲੈ ਨੇ ਸ਼ੁੱਕਰ ਸੁਕ੍ਰਿਤ। ਤੋ ਬਾਬਾ ਜੀ ਨੇ ਆਖਿਆ ਸੁਕ੍ਰਿਤ ਸਹਾਰੈ ਸੋ ਇਹ ਬਰਤ ਚੜ੍ਹੈ। ਹੁਣ ਬਾਬਾ ਜੀ ਕਹਿੰਦੇ ਨੇ ਸੁਕ੍ਰਿਤ, ਇੱਕ ਤੁਸੀਂ ਸ਼ਬਦ ਬਾਣੀ ਵਿੱਚ ਪੜ੍ਹਦੇ ਹੋ ਉਹਨੇ ਦੁਨੀਆਂ ਤੋੜੈ ਬੰਧਨਾਂ ਨ ਪਾਣੀ ਥੋੜਾ ਖਾਇਆ। ਉੱਥੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਰ ਸੁਕ੍ਰਿਤ ਧਰਮ ਕਮਾਇਆ। ਸੁਕ੍ਰਿਤ ਦਾ ਅਰਥ ਹੁੰਦਾ ਹੈ ਸੱਚੀ ਸੁੱਚੀ ਕਿਰਤ। ਸੁਕ੍ਰਿਤ ਸਹਾਰੈ, ਜਿਸ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੱਚੀ ਕਿਰਤ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਿਆ, ਸੱਚੀ ਸੁੱਚੀ ਕਿਰਤ ਨੂੰ ਜੀਵਨ ਨੇਕ ਕਮਾਈ ਨੂੰ ਜੀਵਨ ਦਾ ਆਸਰਾ ਬਣਾ ਲਿਆ, ਸੁਕ੍ਰਿਤ ਸਹਾਰੈ ਇਹ ਬ੍ਰਤ ਚੜ੍ਹੈ। ਤੋ ਬਾਬਾ ਜੀ ਕਹਿੰਦੇ ਨੇ ਜਿਸ ਮਨੁੱਖ ਨੇ ਰੱਬ ਦੇ ਗੁਣਾਂ ਨੂੰ ਧਾਰਨ ਕਰਕੇ ਨੇਕ ਕਮਾਈ ਕਰਕੇ ਆਪਣੇ ਜੀਵਨ ਨੂੰ ਇੱਦਾਂ ਆਸਰਾ ਦੇ ਦਿੱਤਾ ਉਹ ਫਿਰ ਰੱਬੀ ਘਾਟੀ ਦੀਆਂ ਪੌੜੀਆਂ ਚੜ੍ਹਨ ਲੱਗ ਪੈਂਦਾ ਨੇਕ ਕਮਾਈ ਨੂੰ। ਅੰਨ ਦਿਨ ਆਪ ਆਪ ਸਿਉਂ ਲੜੈ, ਤੇ ਰੋਜ਼ ਉਹ ਆਪਣੇ ਆਪੇ ਨਾਲ ਲੜੇ, ਆਪਣੇ ਆਪੇ ਨਾਲ। ਆਪਣੇ ਆਪੇ ਨਾਲ ਲੜਨਾ ਕੀ ਹੁੰਦਾ? ਮਨ ਦੇ ਭੈੜੇ ਫੁਰਨਿਆਂ ਨਾਲ ਲੜਨਾ ਸ਼ੁਰੂ ਕਰ ਦਿਓ। ਦੁਨੀਆਂ ਨਾਲ ਤਾਂ ਆਪਾਂ ਲੜਦੇ ਹੀ ਹਾਂ, ਕਈਆਂ ਦਾ ਲੜਾਈ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਬਾਬੇ ਨੇ ਕਿਹਾ ਲੜੋ, ਪਰ ਕਿਹਦੇ ਨਾਲ ਲੜਨਾ ਹੈ? ਆਪਣੇ ਆਪੇ ਨਾਲ। ਅੰਨ ਦਿਨ ਆਪ ਆਪ ਸਿਉਂ ਲੜੇ। ਤੋ ਬਾਬਾ ਜੀ ਕਹਿੰਦੇ ਸ਼ੁੱਕਰਵਾਰ ਦਾ ਤੈਨੂੰ ਉਪਦੇਸ਼ ਹੈ ਵੀ ਭਾਈ ਹਰ ਵੇਲੇ ਆਪਣੇ ਆਪ ਨਾਲ ਲੜਾਈ ਲੜਦਾ ਰਿਹਾ ਕਰ। ਉਹ ਇੱਕ ਬਾਣੀ ਦੀ ਪੰਕਤੀ ਤੇ ਨਹੀਂ ਹੈ, ਚਲੋ ਉੱਥੇ ਆਉਂਦਾ ਹੈ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ। ਮਨ ਜਿਹੜਾ ਹੈ ਉਹ ਬੁਰਿਆਈ ਨੂੰ ਲੋਚਦਾ ਹੈ ਤੇ ਗੁਰੂ ਦੇ ਸ਼ਬਦ ਦੁਆਰਾ ਇਸ ਮਨ ਨੂੰ ਮੋੜਿਆ ਕਰ, ਨਿੱਤ ਆਪਣੇ ਆਪ ਨਾਲ ਲੜਾਈ ਕਰਿਆ ਕਰ। ਸਾਡੇ ਇਤਿਹਾਸਿਕ ਸਰੋਤਾਂ ਵਿੱਚੋਂ ਇਹ ਗੱਲ ਕਹਿੰਦੇ ਸੀ ਸਾਡੇ ਬਜ਼ੁਰਗ ਵੀ ਖਾਲਸਾ ਸੋਏ ਜੋ ਕਰੈ ਨਿੱਤ ਜੰਗ, ਵੀ ਖਾਲਸਾ ਉਹ ਹੈ ਜਿਹੜਾ ਨਿੱਤ ਹੀ ਜੰਗ ਕਰਦਾ। ਤੋ ਜੰਗ ਕਾਹਦੇ ਨਾਲ ਕਰਨੀ ਹੈ? ਅੱਜ ਕਾਹਦੇ ਨਾਲ ਆਪਾਂ ਜੰਗ ਕਰਨੀ ਹੈ? ਆਪਣੇ ਆਪੇ ਨਾਲ ਹੀ ਜੰਗ ਕਰਨੀ। ਆਪੇ ਨਾਲ ਜੰਗ ਕੀਤੇ ਤੋਂ ਬਿਨਾਂ ਦੁਨੀਆਂ ਦੀ ਕੋਈ ਜੰਗ ਜਿੱਤੀ ਨਹੀਂ ਜਾ ਸਕਦੀ। ਤੋ ਆਪਣੇ ਮਨ ਜੀਤੈ ਜਗ ਜੀਤ, ਇਹਦੇ ਨਾਲ ਲੜਨਾ ਪੈਣਾ। ਸੁਕ੍ਰਿਤ ਸਹਾਰੈ ਸੋ ਇਹ ਬ੍ਰਤ ਚੜ੍ਹੈ, ਅੰਨ ਦਿਨ ਆਪ ਆਪ ਸਿਉਂ ਲੜੈ, ਸੁਰਖੀ ਪੰਚੋ ਰਾਖੈ ਸਭੈ, ਤੋ ਦੂਜੀ ਦ੍ਰਿਸ਼ਟ ਨਾ ਪੈਸੇ ਕਭੈ। ਬਾਬਾ ਜੀ ਨੇ ਅਗਲੇ ਬਚਨ ਵਿੱਚ ਕਿਹਾ ਸੁਰਖੀ, ਸੁਰਖੀ ਦਾ ਅਰਥ ਹੁੰਦਾ ਜੀ ਇੰਦਰੇ, ਇਹਨਾਂ ਨੂੰ ਵੱਸ ਵਿੱਚ ਰੱਖ, ਆਪਣੇ ਇੰਦਰਿਆਂ ਨੂੰ ਵੱਸ ਵਿੱਚ ਕਰ, ਅੱਖਾਂ ਨੂੰ ਵੱਸ ਵਿੱਚ ਕਰ, ਜ਼ਬਾਨ ਨੂੰ ਵੱਸ ਵਿੱਚ ਕਰ, ਨੱਕ ਨੂੰ ਵੱਸ ਵਿੱਚ ਕਰ, ਕੰਨਾਂ ਨੂੰ ਵੱਸ ਵਿੱਚ ਕਰ। ਕੰਨ ਨਿੰਦਿਆ ਸੁਣਦੇ ਨੇ, ਜ਼ੁਬਾਨ ਮੰਦਾ ਬੋਲਦੀ ਹੈ, ਅੱਖਾਂ ਪਰਾਇਆ ਰੂਪ ਤੱਕਦੀਆਂ ਨੇ। ਸੁਰਖੀ ਪੰਚੋ, पंजे ज्ञान इंद्रे राखे सभे, आख्या जिन्हें इन्हों नू संभाल लिया, जिन्हें वस विच कर लिया, तो दूजी दृष्ट ना पैसे कबे। तो बाबा जी कहिंदे ने पंजा ज्ञान इंद्रियां नू जिहड़ा वस विच करके रखदा फिर वह तेर मेर विच नहीं फसदा, ते जिहड़ा तेर मेर विचों निकल गया उहदा शुक्रवार का दिन पवित्र हो गया। अगे है छनिछरवार, छनिछरवार नू इत्थे बाबे ने आख्या थावर थिर कर रख है सोए, थावर शनिछरवार नू किया, आख्या अपने आप नू थिर कर, अपने आप नू टिका। हुण थावर दे बारे एक गल बड़ी है भी शनि दी लोग पूजा करदे ने, शनि देवता परेशान करदा, उहदे लई उपाय करदे ने भी कोई तेल दान करदा, कोई काली दाल दान करदा, कोई लोहा दान करदा भी शायद शनि जिहड़ा है उह सानू परेशान करनों हट जावे। बाबा जी कहिंदे असल विच शनि तेरा मन ही है, होर कोई शनि नहीं हैगा, बस इहनू जे टिकाउणा सिख लवे ना ते इहने दाल ना नहीं टिकणा, इहने इस तेल ना टिकणा नहीं, तेरा मन ही शनि है। थावर थिर कर राख है सोए, जोत दीवटी घट मैं जोए। बाबा जी ने कहा जे तू सोहना ज्ञान दा दीवा अंदर बाले, जोत दीवटी घट मैं, घट हिरदा घट मैं जोए, बाहर भीतर पया प्रकाश अंदर ते बाहर, जे ये दीवा बाल लवेगा ना गुरु की मत दा अंदर, फिर तेनू चानण होवेगा, समझ होवेगी, फिर तेनू किसी शनि तो कोई मुश्किल नहीं होवेगी, कोई शनि तेनू परेशान नहीं करेगा। थावर थिर कर राख है सोए, जोत दीवटी घट मैं जोए, बाहर भीतर पया प्रकाश तब हुआ सगल कर्म का नाश। लोग की करते ने शनि दे प्रताप नू घटाउण दे लई कई तरह का दान पुन करते ने, भी जिहड़ा मेरे शनि मेरिया जड़ा च बैठा ना इहदा किते नाश हो जावे। बाबे ने आख्या तेरे विचार ही शनि बन के तेरिया जड़ा च बैठे ने, तेरा मन ही शनि बन के तेरिया जड़ा च बैठा। तो जिदन तेनू अंदर गुरु दे समझ दा दीवा तू बाल लिया ना, हुण तेल लोग दान करते ने, आ वेख्या कई बसा दे विच ना, चलो इत्थे ते अजे नहीं शुरू होया, हो जाऊगा जिहड़े हिसाब नाल असीं चले हुए हां, इत्थे भी सरी दीआं बसां दे विच भी तेल चुक के कईआं ने फिर मंगिया करना, क्योंकि सारीआं चीज़ां लै आउंदे ना आपां हौली हौली, इह सारीआं चीज़ां उह जिवें उह कहिंदे भी कोई चलो पार्टी वाला सी कोई जिहड़ी मौजूदा सरकार है शायद, आंदा जी पंजाब कनेडा बन गया, तो किसी ने लिख के पिया कहिंदा आहो पंजाब कनेडा बन गया ते कनेडा पंजाब बन गया। आदतां सुभाअ वह नहीं ना बदलिया जा सकता, मुल्क बदल जाते हैं सुभा नूं किवें बदल लोगे तुसीं, तो वह दिन दूर नहीं। इंग्लैंड दीआं सड़कां दे ते आ कई तुरे फिरदे ने, पग्गां बद्धियां ने पाटड़े, खिमा करियो मैं किसी जात गोत की गल नहीं कर रहा, वह लोगों के हाथ फड़ फड़ वेंदे फिरदे ने, इदां करके आओ तुहाडे हाथ सिर ते पग बद्धी है सोहणी उन्होंने, तो वह इदां दान भी मंगदे फिरदे ने। अरदास करो भी सानू समझ सोझी प्राप्त हो जाए, नहीं तो इत्थे सरी दीआं बसां दे विच ही तेल वाले भी चढ़े फिरने भी शनि का दान करो शनि का दान करो। तो बाबा जी कहिंदे ने जे तू अपने मंद कर्मा का नाश गुरु के ज्ञान द्वारा कर लवे ना, इहो ही शनिवार तेरा पवित्र हो जाएगा। थावर थिर कर राख है सोए, जोत दीवटी घट मैं जोए, बाहर भीतर पया प्रकाश तब हुआ सगल कर्म का नाश। फिर जिहड़े तेरे कीते कम्मां दे जिहड़े संस्कार बने हुए ने उहनां दा नाश हो जाऊगा। अखीरला बचन है जब लग घट मैं दूजी आन, तब लो महल ना लभै जान। जदों तक तेरे मन दे विच रब नूं छड के होर दूजी परवाह है ना किसी की, उन्ना चिर तक तेनू महल की प्राप्ति नहीं होगी, सच दे टिकाणे की प्राप्ति नहीं होगी। रमत राम स्यों लागू रंग, कह कबीर तब निर्मल अंग। आख्या जे तेरा शरीर रब्बी सिमरन विच जुड़ जावे, गुरु दी याद विच जुड़ जावे, ते कबीर साहब कहिंदे ने तां तेरा तन जिहड़ा अंग है शरीर है वह निर्मल हो जाएगा। तो असी गुरु कृपा करे सत वार जिहड़े कबीर साहब ने उचारण कीते सी उहनां नूं समझिया, वेखो कल्ले कल्ले वार दा महाराज ने बाणी दे विच उपदेश दित्ता है। ਤੋ ਇਹ ਉਪਦੇਸ਼ ਸਾਡੇ ਜੀਵਨ ਦਾ ਆਸਰਾ ਬਣਨ ਜੀ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਹੋਣਾਂ ਦਾ, ਜਿਨ੍ਹਾਂ ਨੇ ਜੋ ਲੜੀਵਾਰ ਸ਼ਬਦ ਦੀ ਵਿਚਾਰ ਚੱਲ ਰਹੀ ਹੈ ਉਹਦੇ ਵਿੱਚ ਅੱਜ ਵਾਰਾਂ ਦਾ ਜ਼ਿਕਰ ਹੋਇਆ। ਪਰ ਜਿਹੜੀਆਂ ਗੱਲਾਂ ਭਾਈ ਸਾਹਿਬ ਨੇ ਕੀਤੀਆਂ ਉਹ ਸਮਝਣ ਦੀ ਲੋੜ ਹੈ, ਕਿਉਂਕਿ ਦਿਨ ਕੋਈ ਮਾੜਾ ਨਹੀਂ, ਸਭ ਚੰਗੇ ਨੇ। ਕਿਉਂਕਿ ਜਿਹੜੀ ਗੱਲ ਇਹ ਆ ਵੀ ਸਾਨੂੰ ਇਹ ਭੁਲੇਖੇ ਪਾਏ ਗਏ ਨੇ ਉਹਨਾਂ ਭੁਲੇਖਿਆਂ ਨੂੰ ਕੱਢਣ ਵਾਸਤੇ। ਵੈਸੇ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਭੁਲੇਖਿਆਂ ਨੂੰ ਕੱਢਣ ਵਾਸਤੇ ਸੰਸਾਰ 'ਚ ਉਤਾਰ ਲਿਆ ਸੀ, ਕਿਉਂਕਿ ਉਸ ਵਕਤ ਵਿੱਚ ਤੁਸੀਂ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਤੁਸੀਂ ਪਹਿਲੀ ਪੌੜੀ ਦੇ ਵਿੱਚ ਮਹਾਰਾਜ ਨੇ ਸਾਰਾ ਕੁਛ ਸਾਨੂੰ ਦੱਸਿਆ। ਅਤੇ ਇੱਕ ਜਿਹੜੀ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਾਰੰਸ਼ ਹੈ ਉਹ ਇੱਕੇ ਪੰਕਤੀ 'ਚ ਆ ਕੇ ਕਿਵ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਅਰਜ਼ਾਈ ਚੜਾ ਨਾਨਕ ਲਿਖਿਆ ਨਾਲ ਉਹਦੇ ਹੁਕਮ 'ਚ। ਸੋ ਆਪਾਂ ਜਿੰਨੇ ਵੀ ਵਹਿਮ ਭਰਮ ਭੁਲੇਖੇ ਨੇ ਕਈ ਵਾਰ ਬੇਨਤੀ ਕੀਤੀ ਹੈ ਗੁਰਮ ਪਿਆਰਿਓ ਗੁਰੂ ਵੱਲੋਂ ਪਰਮੇਸ਼ਰ ਵੱਲੋਂ ਪਰਮਾਤਮਾ ਵੱਲੋਂ, ਨਾ ਕੋਈ ਸਮਾਂ ਮਾੜਾ ਅਤੇ ਨਾ ਕੋਈ ਗੁਰਮ ਪਿਆਰਿਓ ਇਹੋ ਜਿਹੀ ਗੱਲ ਹੈ, ਇਹ ਸਾਰੇ ਸਾਡੇ ਬਣਾਏ ਹੋਏ ਮੈਨਮੇਡ ਨੇ ਸਾਰੀਆਂ ਗੱਲਾਂ। ਇਹਨਾਂ ਨੂੰ ਛੱਡਣ ਦਾ ਯਤਨ ਕਰੀਏ ਅਤੇ ਛੱਡੇ ਤਾਂ ਜਾਣੇ ਆ, ਅਤੇ ਜੇ ਆਪਾਂ ਗੁਰੂ ਦੇ ਉਪਦੇਸ਼ ਨੂੰ ਬੈਠ ਕੇ ਸੁਣਾਂਗੇ ਅਤੇ ਜਾਂ ਫਿਰ ਆਪ ਇਹਨੂੰ ਕੋਸ਼ਿਸ਼ ਕਰਾਂਗੇ ਵਿਚਾਰਨ ਦੀ ਬਾਣੀ ਪੜ੍ਹ ਕੇ, ਕਿਉਂਕਿ ਬਾਣੀ ਜਿੰਨਾ ਚਿਰ ਅਸੀਂ ਪੜ੍ਹੀ ਨਾ ਉਹਨਾਂ 'ਚ ਸਾਨੂੰ ਪਤਾ ਨਹੀਂ ਲੱਗਣਾ। ਸੋ ਅਸੀਂ ਇੱਥੇ ਵੀ ਵੱਜੇ ਹਾਂ, ਤੁਸੀਂ ਦੇਖ ਲਿਓ, ਤੁਸੀਂ ਇੱਥੇ ਬੈਠੇ ਸੀ ਅਤੇ ਚਲੋ ਰੋਜ਼ ਬੈਠਦੇ ਹਾਂ ਨਾ। ਤੁਸੀਂ ਹਰ ਦਿਨ ਨੂੰ ਵੱਖਰਾ ਫਲ ਹੁੰਦਾ, ਹਰ ਦਿਨ ਨੂੰ ਰੰਗ ਵੱਖਰਾ ਹੁੰਦਾ। ਸੋਮਵਾਰ ਕੁਛ ਹੋਰ ਆਉਂਦਾ, ਮੰਗਲਵਾਰ ਨੂੰ ਕੁਛ ਹੋਰ ਆਉਂਦਾ, ਬੁੱਧਵਾਰ ਨੂੰ ਕੁਛ ਹੋਰ ਆਉਂਦਾ, ਵੀਰਵਾਰ ਨੂੰ ਕੁਛ ਹੋਰ ਹੁੰਦਾ, ਖਿਮਾ ਕਰਨਾ ਸ਼ਨਿਚਰਵਾਰ ਨੂੰ ਤੇਲ ਵੀ ਆਉਂਦਾ। ਅਤੇ ਵੈਸੇ ਮੈਂ ਕਈ ਵਾਰ ਇੱਥੇ ਵੀ ਫਿਊਨਲ ਦੀ ਬੇਨਤੀ ਵੀ ਪੀਪੇ ਲਿਆਇਆ ਕਰੋ, ਪੌੜੇ ਪਕੌੜੇ ਬਣਾ ਕੇ ਸਾਰਿਆਂ ਨੂੰ ਖਵਾ ਦਿਆ ਕਰੀਏ, ਕਿਉਂਕਿ ਨਾਲੇ ਇੱਕ ਸ਼ਨਿਚਰ ਲੱਥ ਜੂ ਜਗ੍ਹਾ, ਨਾਲੇ ਗੁਰਦੁਆਰੇ ਦੇ ਕੰਮ ਆਉਣਗੇ, ਨਿੱਕੀ ਜਿਹੀ ਸ਼ੀਸ਼ੀ ਨਾ ਕੀ ਬਣਨਾ। ਅਤੇ ਜਾਂ ਕੋਈ ਪਾਈ ਆ ਕੇ ਦਾਲ ਚੁੱਕੀ ਆਉਣਗੇ ਵੀ ਲਿਆਓ ਬੋਰੇ, ਦੋ ਚਾਰ ਦਿਨ ਲੰਘ ਜਾਣਾ ਸੰਗਤਾਂ ਛਕਣ, ਫਿਰ ਚੰਗੀ ਤਰ੍ਹਾਂ ਲੱਥੇ ਨਾ। ਬਾਬੇ ਨੇ ਤਾਂ ਕਿਹਾ ਵੀ ਸਾਰਾ ਕੁਝ ਪਾ ਦਿਓ ਲੰਗਰ 'ਚ, ਤੁਹਾਡੇ ਵਹਿਮ ਭਰਮ ਭੁਲੇਖੇ ਸਾਰੇ ਨਿਕਲ ਜਾਣੇ, ਨਾਲੇ ਛਕ ਲਓ ਸਾਰੇ ਜਣੇ। ਸੋ ਛੱਡੋ ਇਹਨਾਂ ਨੂੰ, ਦੂਜਿਆਂ ਦੇ ਅਸੀਂ ਘਰ ਭਰੀ ਜਾਂਦੇ ਇਹਨਾਂ ਪੁਜਾਰੀਆਂ ਦੇ, ਔਰ ਉਹਨਾਂ ਦੇ ਤਾਂ ਸ਼ੈਨ ਮਹਿਲ ਬਣ ਗਏ ਹੁਣ ਆਪਣੀਆਂ, ਤਾਂ ਉੱਥੇ ਹੀ ਝੌਂਪੜੀਆਂ ਰਹਿ ਗਈਆਂ, ਆਖੋ ਸਤਨਾਮ ਸਿਰੇ, ਅਸੀਂ ਉੱਥੇ ਹੀ ਰਹਿ ਗਏ। ਉਹ ਏ ਸੀ 'ਚ ਬੈਠੇ ਨੇ, ਅਸੀਂ ਗਰਮੀ ਦੀ ਸੇਵਾ ਕਰਦੇ ਹਾਂ, ਉਹ ਚੰਗਾ ਖਾਂਦੇ ਨੇ, ਅਸੀਂ ਕਈ ਵਾਰ ਚੁੱਕ ਚੁੱਕ ਖਾਂਦੇ ਹਾਂ, ਅਤੇ ਫਿਰ ਕਹਿੰਦੇ ਹਾਂ ਵੀ ਨਹੀਂ ਅਸੀਂ ਪੂਜਾ ਉਹਦੀ ਦੇਣੀ ਆ। ਨਹੀਂ ਨਹੀਂ ਛੱਡੋ, ਪਹਿਲਾਂ ਆਪਣੇ ਘਰ ਦਾ ਗੁਜ਼ਾਰਾ ਕਰੋ। ਤੁਹਾਡੇ ਘਰ ਵਿੱਚ ਹੀ ਸਾਰੀ ਸੰਗਤ ਬੈਠੀ ਆ, ਜਿਹਨੇ ਆਪਣੇ ਬੱਚੇ ਚੰਗੀ ਤਰ੍ਹਾਂ ਪਾਲ ਲਏ ਨਾ, ਪਰਿਵਾਰ ਨੂੰ ਸੋਹਣਾ ਜੀਵਨ ਦੇ ਦਿੱਤਾ, ਸਭ ਤੋਂ ਵੱਡੀ ਭਗਤੀ। ਸਭ ਦਾ ਧੰਨਵਾਦ, ਭਾਈ ਸਾਹਿਬ ਦਾ ਵੀ ਧੰਨਵਾਦ। ਅੰਮ੍ਰਿਤ ਸੰਚਾਰ ਹੋ ਰਹੇ ਨੇ 13 ਸਤੰਬਰ ਨੂੰ, ਆ ਜਾਓ ਇਸ ਪਾਸੇ ਵੀ, ਆਪਾਂ ਇਹ ਵੀ ਕੰਮ ਕਰ ਲਈਏ ਅੰਮ੍ਰਿਤ ਛਕਣ ਦਾ ਵੀ, ਕਿਉਂਕਿ ਜ਼ਰੂਰੀ ਹੈ ਸਾਨੂੰ ਸਾਰਿਆਂ ਨੂੰ। ਕਲਾਸਾਂ ਸੰਥਿਆ ਦੀ ਆਰੰਭ ਹੋ ਗਈਆਂ ਨੇ, ਉਹਦੇ ਵਿੱਚ ਵੀ ਜਿੰਨਾ ਸੰਥਿਆ ਲੈਣੀ ਹੈ 7 ਵਜੇ ਸ਼ਾਮ ਨੂੰ ਪਹੁੰਚ ਜਾਇਓ ਅਤੇ ਸੰਥਿਆ ਲੈ ਕੇ ਗੁਰਬਾਣੀ ਪੜ੍ਹਨੀ ਸ਼ੁਰੂ ਕਰੋ ਜੀ। ਆਓ ਹੁਣ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਦਾ ਜੱਥਾ ਕੀਰਤਨ ਸਰਵਨ ਕਰਾਉਣਗੇ, ਬੜੇ ਪਿਆਰ ਨਾਲ ਸਰਵਨ ਕਰੋ ਜੀ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਣੇ ਕਰਤਬਾ ਜੀ ਅੰਦਰ ਜੀ ਸਭ ਕੀ ਜਾਣ ਲਾ ਸਭ ਕੀ ਤੇਰੇ ਵਸ ਤੇਰਾ ਕਰ ਪਲਾ

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਤੋਂ ਉਹਨਾਂ ਦੇ ਜਥੇ ਦਾ ਹਾਰਦਿਕ ਧੰਨਵਾਦ, ਜਿਨ੍ਹਾਂ ਨੇ ਲਾਹੇ ਬਾਣੀ ਦੇ ਮਨੋ ਕੀਰਤਨ ਸਰਵ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਹੁਣ ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲਾ ਢਾਡੀ ਜਥਾ ਢਾਡੀ ਵਾਰਾਂ 'ਤੇ ਆਸ਼ਰਮ ਕਰਾਉਣਗੇ, ਸੋ ਆਓ ਬੜੇ ਪਿਆਰ ਨਾਲ ਸਰਵ ਕਰੀਏ ਜੀ। ਸੋ ਸਤੰਭ ਅਜੇ ਕਲਾਸਾਂ ਸ਼ੁਰੂ ਹੋ ਗਈਆਂ ਨੇ ਸੰਥਿਆ ਦੀਆਂ, ਗੁਰਬਾਣੀ ਦੀਆਂ। 7 ਵਜੇ ਕਲਾਸ ਲੱਗਦੀ ਹੈ, ਅਗਰ ਕਿਸੇ ਹੋਰ ਦਾ ਮਨ ਬਣਦਾ ਤਾਂ 7 ਵਜੇ ਕਲਾਸ ਵਿੱਚ ਹਾਜ਼ਰੀ ਭਰ ਕੇ ਇਹ ਸੰਥਿਆ ਦੀ ਪ੍ਰਾਪਤੀ ਕਰੋ ਜੀ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਹੋਣਗੇ। ਜਿਹਨਾਂ ਅੰਮ੍ਰਿਤ ਛਕਣਾ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ। ਸਵਾਹ ਹੁਣ ਸਰਵ ਕਰੀਏ ਢਾਡੀ ਵਾਰਾਂ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

ਪਰਮ ਸਨਮਾਨ ਤੇ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਸਾਰੀਆਂ ਸਿੱਖ ਸੰਗਤਾਂ ਧੰਤਾਂ ਦੇ ਯੋਗ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਭਾਈ ਸਾਹਿਬ ਦੇ ਜੱਥੇ ਪਾਸੋਂ ਆਪ ਗੁਰ ਸੰਗਤਾਂ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰੇ ਹੈ। ਕੁਝ ਸਮਾਂ ਅਸੀਂ ਆਪ ਗੁਰ ਸੰਗਤਾਂ ਦੇ ਦਰਸ਼ਨ ਕਰਨੇ ਆ। ਢਾਡੀ ਬਾਣਾ ਗੁਰ ਇਤਿਹਾਸ ਰਾਹੀਂ ਤਵੱਜੋ ਦਿਓ, ਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਦੁਨੀਆਂ ਦੇ ਸ਼ਾਸਤਰਾਂ ਉਪਦੇਸ਼ਾਂ ਵੇਦਾਂ ਗ੍ਰੰਥਾਂ ਧਰਮਾਂ ਤੋਂ ਇਹ ਗੁਰੂ ਦਾ ਸ਼ਬਦ ਵੱਡਾ ਹੈ। ਗੁਰਬਾਣੀ ਕਹਿੰਦੀ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ ਆ। ਜੋ ਸਾਡੇ ਗੁਰੂ ਹੈ, ਸਾਡੇ ਉਹੀ ਸਵਾਮੀ ਆ, ਸਾਡੇ ਸਤਿਗੁਰ ਆ, ਸਾਡੇ ਪਰਮੇਸ਼ਰ ਆ, ਸਾਡੇ ਮਾਂ ਹੈ, ਸਾਡੇ ਬਾਪ ਹੈ, ਸਾਡੇ ਸਤਿਗੁਰੂ ਹੈ। ਜਿਨ੍ਹਾਂ ਨੇ ਗੁਰੂ ਦਾ ਓਟ ਆਸਰਾ ਲਿਆ ਹੈ, ਗੁਰੂ ਦੇ ਮੁਬਾਰਕ ਚਰਨਾਂ 'ਚ ਆਇਆ, ਗੁਰੂ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਿੱਖੋ, ਸਿੱਖ ਇਤਿਹਾਸ ਦਾ ਲਾ ਇਹ ਕਹਿੰਦਾ ਕਿ ਜਿਹੜਾ ਸਿੱਖ ਆਪਣੇ ਗੁਰੂ ਦੇ ਵਚਨ ਮੰਨੇ। ਜਿਸ ਤਰ੍ਹਾਂ ਕੋਈ ਯੂਨੀਵਰਸਿਟੀ ਦਾ ਲਾ ਹੁੰਦਾ, ਹਰੇਕ ਕਾਲਜ ਨੂੰ ਮੰਨਣਾ ਪੈਂਦਾ, ਇਸੇ ਤਰ੍ਹਾਂ ਸਿੱਖ ਇਤਿਹਾਸ ਦਾ ਲਾ ਇਹ ਕਹਿੰਦਾ ਕਿ ਤੂੰ ਆਪਣੇ ਗੁਰੂ ਦੇ ਵਚਨ ਮੰਨਣਾ। ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੇ ਵਚਨ ਮੰਨਿਆ, ਉਹ ਅਜ਼ਰ ਅਮਰ ਹੋ ਗਏ ਹੈ। ਜੇ ਗੁਰੂ ਸਿੱਖ ਨੂੰ ਕਹੇ ਵੀ ਤੂੰ ਸਿੱਧਾ ਜਾਣਾ, ਤੁਰੇ ਹੀ ਜਾਣਾ, ਤੁਰੇ ਹੀ ਜਾਣਾ, ਤੁਰੇ ਜਾਣਾ, ਚਾਹੇ ਅੱਗੇ ਖੂਹ ਹੋਵੇ, ਤੂੰ ਵਿੱਚ ਡਿੱਗ ਪਵੇਂ, ਚਾਹੇ ਤੇਰੀ ਮੌਤ ਹੋ ਜਾਵੇ, ਪਰ ਫਿਰ ਵੀ ਤੂੰ ਆਪਦੇ ਗੁਰੂ ਦੇ ਵਚਨ ਮੰਨੇ ਹੈ। ਗੁਰਬਾਣੀ ਕਹਿੰਦੀ ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾਹੀਂ ਹੋਰ। ਗੁਰੂ ਤੋਂ ਬਿਨਾਂ ਸਿੱਖ ਦਾ ਜੀਵਨ ਧਰਗ ਹੈ। ਜਿਸ ਤਰ੍ਹਾਂ ਬੱਚਿਆਂ ਦਾ ਜੀਵਨ ਮਾਪਿਆਂ ਤੋਂ ਬਿਨਾਂ ਧਰਗ ਹੈ, ਕਿਉਂਕਿ ਮਾਪੇ ਜੱਗ ਦਿਖਾਉਂਦੇ, ਬੱਚਿਆਂ ਨੂੰ ਜ਼ਰੀਆ ਬਣਦਾ ਹੈ। ਇਹ ਸਾਰੀ ਉਤਪਤੀ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਕਰਦਾ ਏ, ਤੇ ਪਰ ਮਾਪੇ ਜ਼ਰੀਆ ਬਣਦੇ ਹਨ ਬੱਚੇ ਨੂੰ ਜਨਮ ਦੇਣ ਦਾ। ਬੱਚਾ ਮਾਤ ਲੋਕ ਤੇ ਆਉਂਦਾ ਏ, ਜੋ ਬੱਚੇ ਦਾ ਭਵਿੱਖ ਹੈ ਮਾਤਾ ਪਿਤਾ ਤੋਂ ਬਿਨਾਂ ਧੁੰਦਲਾ ਹੈ। ਸੋ ਪਿਆਰੇ ਖਾਲਸਾ, ਜਿਨ੍ਹਾਂ ਦੇ ਮਾਪੇ ਚਲੇ ਜਾਂਦੇ ਹੈ, ਬਚਪਨ ਦੇ ਵਿੱਚ ਹੀ ਬੱਚਿਆਂ ਨੂੰ ਹੋਰਾਂ ਦੇ ਸਹਾਰੇ ਰਹਿਣਾ ਪੈਂਦਾ ਹੈ, ਕਿੱਡੀ ਮੁਸ਼ਕਲ ਗੱਲ ਹੈ। ਪਰ ਜੇ ਬੱਚਿਆਂ ਦੇ ਮਾਤਾ ਪਿਤਾ ਹਨ ਤਾਂ ਸਾਰੇ ਦੁਨਿਆਵੀ ਸੁੱਖ ਕਿਸ ਹੱਦ ਤੱਕ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਦਿੰਦੇ ਹੋ ਕਿ ਬੱਚਾ ਮੂੰਹ ਚੋਂ ਕਹੇ ਵੀ ਆਹ ਚੀਜ਼ ਚਾਹੀਦੀ ਹੈ, ਤੇ ਮਾਪੇ ਕੋਸ਼ਿਸ਼ ਕਰਨੇ ਵੀ ਲੈ ਕੇ ਦੇਣਗੇ। ਸੋ ਪਿਆਰੇ ਖਾਲਸਾ ਜੀ, ਅਸੀਂ ਦੁਨਿਆਵੀ ਚੀਜ਼ਾਂ ਲੈ ਕੇ ਦੇ ਸਕਦੇ ਆਪਣੇ ਬੱਚਿਆਂ ਨੂੰ, ਪਰ ਰੂਹਾਨੀਅਤ ਸੁੱਖ ਸੱਚੇ ਪਾਤਸ਼ਾਹ ਗੁਰੂ ਦੀ ਗੋਦ ਵਿੱਚ ਆ ਕੇ ਹੀ ਮਿਲਦੇ ਹੈ। ਜਦੋਂ ਗੁਰੂ ਦੇ ਮੁਬਾਰਕ ਚਰਨਾਂ 'ਚ ਆਵਾਂਗੇ, ਰੂਹਾਨੀਅਤ ਸੁੱਖ ਵੀ ਮਿਲਦੇ ਹੈ ਤੇ ਦੁਨਿਆਵੀ ਸੁੱਖ ਵੀ ਮਿਲਦੇ ਹੈ। ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦਾ ਹੈ। ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਕਹਾਵਤ ਆ ਵੈਸੇ, ਪਰ ਮੈਂ ਉਹਨੂੰ ਪੂਰੀ ਨਹੀਂ ਪੜੂ, ਮੈਂ ਤਾਂ ਅੱਗੇ ਅੱਧਾ ਹੀ ਬੋਲੂੰਗਾ। ਵੀ ਜੀ, ਭੈਣ ਦੇ ਘਰੇ ਭਾਈ ਰਹਿੰਦਾ, ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ, ਉਹਦੇ ਕੋਈ ਹੋਰ ਨਤੀਜੇ ਕੱਢੇ ਜਾਂਦੇ ਹੈ। ਤੇ ਜੇ ਜਵਾਈ ਸਹੁਰੇ ਘਰ ਰਹਿੰਦਾ ਏ, ਉਹਨੂੰ ਵੀ ਨਹੀਂ ਚੰਗਾ ਸਮਝਿਆ ਜਾਂਦਾ ਹੈ। ਤੇ ਜੇ ਕੁੜਮਾਂ ਦੇ ਘਰੇ ਰਹਿੰਦਾ, ਉਹਨੂੰ ਵੀ ਚੰਗਾ ਸਮਝਿਆ ਜਾਂਦਾ। ਤੇ ਜੇ ਸਾਡੂ ਇੱਕ ਸਾਡੂ ਤੇ ਸਾਡੂ ਦਾ ਰਿਸ਼ਤਾ ਹੁੰਦਾ ਹੈ, ਉਹਨੂੰ ਵੀ ਆਪਾਂ ਕਹਿੰਦੇ ਨਹੀਂ ਵੀ ਇਹ ਉਲਟ ਮਤਲਬ ਕੱਢਦੇ ਹੈ। ਪਰ ਗੁਰਾਂ ਨੇ ਇਹਦੇ ਮਤਲਬ ਉਲਟ ਨਹੀਂ, ਸਹੀ ਮਾਇਨੇ ਕੱਢੇ ਹੈ। ਹੁਣ ਦੇਖਿਆ ਜਾਵੇ ਗੁਰੂ ਨਾਨਕ ਮਹਾਰਾਜ ਜੀ ਕਿੰਨਾ ਸਮਾਂ ਆਪਣੀ ਭੈਣ ਦੇ ਘਰੇ ਸੁਲਤਾਨਪੁਰ ਲੋਧੀ ਰਹੇ ਆ। ਉਹ ਨਿਰੰਕਾਰ ਦੀ ਜੋਤ ਹੈ ਤਾਂ ਰਿਸ਼ਤਾ ਭੈਣ ਭਾਈ ਦਾ ਸੀ ਨਾ। ਫਿਰ ਬਾਬਾ ਅਮਰਦਾਸ ਜੀ, ਜੋ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ, ਕੁੜਮ ਹੈ, ਪਾਣੀ ਢੋਇਆ, ਸੇਵਾ ਕੀਤੀ, ਲੋਕਾਂ ਨੇ ਬਗਦੋਈ ਕੀਤੀ ਵੀ ਇਹ ਬਜ਼ੁਰਗ ਹੋ ਗਿਆ ਏ, ਬੱਚਿਆਂ ਨੇ ਘਰੋਂ ਕੱਢਤਾ ਤੇ ਕੋੜਮਾਂ ਦਾ ਪਾਣੀ ਢੋਂਦਾ ਫਿਰਦਾ ਏ। ਆਪਣੇ ਕੁੜਮ ਦੇ ਕੋਲੇ ਰਹੇ ਬਾਬਾ ਅਮਰਦਾਸ ਜੀ, ਉਹਨਾਂ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਗੁਰੂ ਨਾਨਕ ਦੇ ਤਖ਼ਤ ਤੇ ਆ ਗਏ ਹੈ। ਫਿਰ ਆਪਾਂ ਕਹਿੰਦੇ ਜਮਾਈ ਭਾਈ ਜੇਠਾ ਜੀ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਜਮਾਈ ਹੈ, ਦਮਾਦ ਹੈ। ਤੇ ਉਹਨਾਂ ਨੇ ਇਹ ਨਹੀਂ ਕਿ ਅਗਲਾ, ਜੇ ਆਪਾਂ ਦੇਖੀਏ ਵੀ ਅਗਲਾ ਧੀ ਦੇ ਕੇ ਪੁੱਤ ਬਣਾਉਂਦਾ, ਜੇ ਆਪਾਂ ਧੀ ਦਿੱਤੀ ਹੈ ਤੇ ਅਗਲਾ ਪੁੱਤ ਬਣਾਉਂਦਾ ਜਮਾਈ ਨੂੰ, ਤੇ ਭਾਈ ਜੇਠਾ ਜੀ ਨੇ ਪੁੱਤ ਬਣ ਕੇ ਗੁਰੂ ਦੇ ਦਰਬਾਰ ਦੀ ਸੇਵਾ ਕੀਤੀ। ਕੋਈ ਮਨ 'ਚ ਇਹ ਭਾਵਨਾ ਨਹੀਂ ਆਈ ਵੀ ਗੁਰੂ ਸਾਹਿਬ ਮੈਨੂੰ ਆਪਦੇ ਜੈਡ ਬਿਠਾਉਣ, ਆਪਦੇ ਬਰਾਬਰ ਬਿਠਾਉਣ। ਇੱਕ ਰਿਸ਼ਤਾ ਹੈ ਸਾਡੂ ਤੇ ਭੈਣਾਂ ਭੈਣਾਂ ਦਾ ਰਿਸ਼ਤਾ ਤਾਂ ਹੈਗਾ ਹੀ ਹੈ, ਸਾਡੂ ਤੇ ਸਾਡੂ ਦਾ ਰਿਸ਼ਤਾ ਵੀ ਹੁੰਦਾ। ਇਸ ਰਿਸ਼ਤੇ ਨੂੰ ਵੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਮੀਰੀ ਪੀਰ ਦੇ ਮਾਲਕਾਂ ਨੇ। ਲਓ ਹੁਣ ਧਿਆਨ ਦੇਣਾ, ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਭਾਈ ਗੁਰਦਾਸ ਜੀ ਸਿਫਤ ਕਰਦੇ, ਕਹਿੰਦੇ ਦਲ ਭੰਜਨ ਗੁਰ ਸੂਰਮਾ ਬੜਜੋਦਾ ਬਹੁ ਪਰ ਉਪਕਾਰੀ। ਦੇਖੋ ਦਾਤਾਂ ਜਦੋਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ, ਸਾਨੂੰ ਦਾਤਾਂ ਸਾਰਿਆਂ ਨੂੰ ਮਿਲਦੀਆਂ,
दात प्यारी विसरिया दतारा जाने नाही मरन विचार दे उस प्रभु तो भगवान तो सतगुर के मुबारक चरणा चो अरदासा करके दातां ले लिया भी दातां लैन तो जो दतार नूं भुल जांगे माफ करो फिर घाटे पैंदे रोग लगते है। जे आपां हुण दुख विच तां सिमरन करते हैं जे सुख आ गया उहनूं भुल गए तो फिर गांह दुख फिर तैयार है। जिहदा सवास सवास हरी नाम ले बिरथा जाए न कोय क्या जाने सवास का आवन हो ना होए भगत कबीर साहब कहिंदे ये बाणी गुरु ग्रंथ साहिब बाहर है उन्हां दी भगत कबीर जीआं दी काफी बाणी बाहर है भगतां दी जो पंजवें पातशाह गुरु अर्जन दे मारन ठीक लगी उन्नी ही बाणी गुरु ग्रंथ साहिब दर्ज कीती है जिवें भगत रविदास जी है भगत फरीद साहब है भगत कबीर साहब इन्हां दी बाणी गुरु ग्रंथ साहिब तो बाहर भी होर भी है बाणी। भगत कबीर साहब कहिंदे स्वास स्वास हरी नाम ले बिरथा जाए न कोय क्या जाने स्वास का आवन हो ना होए भी तू अपने गुरु की बाणी का शब्द गुरु के मुख चो जो तेन शब्द मिलया है वह स्वास स्वास तू नाम जपना ते जे तेरे जपे हुए नाम की तेरी की हुई सेवा की तेरी की हुई बंदगी फल जरूर लगेगा। मीरी पीर के मालिक श्री गुरु हरगोबिंद साहब महाराज उन्होंने साधु होए है बाबा साई दास ते उदी पत्नी का नाम है बीबी रामो। भाई साई दास ने कोई साधू वाला रिश्ता नहीं रखिया महाराज के नाल वो कहना मारे तुम खुद रब हो माता दमोदरी जी की भैन है बीबी रामो जो भाई साधू दास साधू साई साई दास नूं ब्याही हुई है ते आस वे रिश्ता साधुआ का दुना का बाबा साई दास ते मीरी पीर के मालिक श्री गुरु हरगोबिंद साहिब महाराज दियां दा एक तौर पर देखा जाए विचोला भी है बाबा साई दास श्री गुरु हरगोबिंद साहिब महाराज जी का पहला वह सीगा सर्व सखी का चेला जदों गुरु नानक बारे पता लग्या गुरु नानक की छेवीं जोत बारे पता लग्या फिर गुरु नानक के तख्त नाल जुड़िया तो अपने सहुरे नूं कहिंदा भी आपां दमोदरी का रिश्ता छेवें पातशाह मीरी पीर के मालकां नूं कर दईए तो एक हिसाब नाल विचोला भी है बाबा साई दास रिश्ते रिश्ते में साडू लगता है। बाबा साई दास ते बीबी रामो ने गुरु नानक दे चरणां च अरदास कीती मीरी पीर दे मालिक श्री गुरु हरगोबिंद साहिब महाराज चरणां च सच्चे पातशाह असीं थोड़े दर दे गोले हाँ तुसीं साडे ते कृपा कीती है सानू नवाजिया है असीं आप जी दी कृपा दे नाल अपना मकान पाउण लगे हाँ उस समय दे मुताबक अपना घर पाउण लगे हाँ ते तुसी अंग संग सहायता करनी आ सारे मिस्त्रियां ते सारियां ते कृपा करियो किसे चीज की टोट ना आवे वध ही जावे। देखो अपना कोई मकान शुरू करना होवे नीह पत्थर रखना होवे ते आपां अरदास करदे आ और जां ज्ञानी नूं सद्दे आ जां गुरु घर आ के अरदास करदे जां ज्ञानी तो घरे सद के नीह पत्थर रखाउणे अरदास कराउणे आ प्रसाद वगैरह वंडदे आ गुरु साहब दे मुबारक चरणां च अरदास करदे वी सारी मशीनरी और सारे मिस्त्री साहिबान सारे दिहाड़ी वाले मजदूरां ते कृपा करियो इह काम साडा नेपरे चढ़ जावे। इसे तरह भाई साई दास ते बीबी रामो गुरु मीरी पीर के मालिक श्री गुरु हरगोबिंद साहिब महाराज जी के मुबारक चरणों में अरदास करते हैं भी थोड़ी कृपा ना असं एक कोठा पाउण लगे हैं घर पाउण लगे हैं तो आपने अंग संग सहायता करनी है आए गुरु के चरणों में अरदास करके उन्होंने अपना कार्य आरंभ है कृपा हुई है समा पै के उन्हों का घर बन गया जिहड़ा घर बने जी ड्यौड़ी है ना ड्यौड़ी ड्यौड़ी एड्डी उच्ची बनाई है भी जो गुरु साहब साढ़े ग्रह विखे आने सने घोड़े ते चढ़ के आन उन्होंने उतरना ना पवे एड्डी ड्यौड़ी उच्ची बनाई है ते फिर घर के कमरे बनाए हैं जदों उन्हों का पूरा मकान बन गया है हुण दोवें जाने हिरदे विचों अरदास करते हैं मीरी पीर के मालकां के सच्चे पातशाह साडा मकान बन गया तुसीं परिवार समेत साडे ग्रह विखे मुबारक चरण पाओ फिर असीं अपने ग्रह विच प्रवेश करांगे। लो सुनो हुण प्यार दीआं बातां है भाई की डरोली विखे बैठे हुए बाबा साई दास ते बीबी रामो जिवें मीरी पीर के मालक बैठे अमृतसर हिरदे विचों मीरी पीर के मालकां नूं जिवें दोवें जाने अरदास करते हैं मेरे साथी बयान यों कर दे

ਜਿਹੜੇ ਸਿੱਖ ਹੁੰਦੇ ਆ ਉਹ ਹਰ ਪਲ ਗੁਰੂ ਨੂੰ ਯਾਦ ਕਰਦੇ ਆ। ਅਲਫ ਆਸਰਾ ਤੱਕਿਆ ਇੱਕ ਤੇਰਾ ਰੱਖ ਲਿਓ ਭਾਣੇ ਅਨੁਸਾਰ ਮੈਨੂੰ, ਤੇਰੇ ਦੁਆਰੇ ਦੇ ਅਸੀਂ ਹਾਂ ਗੋਲੇ, ਨਹੀਂ ਚਾਹੀਦਾ ਮੁਕਤ ਦੁਆਰ ਮੈਨੂੰ, ਤੇਰੇ ਵੱਲੀਓ ਮੁੱਖਣਾ ਮੋੜ ਲਈਏ ਭਾਵੇਂ ਕੋ ਜਾਖੇ ਸੰਸਾਰ ਮੈਨੂੰ। ਬਸ ਇੱਕ ਹੀ ਆਸ ਮੇਰੇ ਸਤਿਗੁਰੂ ਜੀ, ਇੱਕੋ ਹੀ ਆਸ ਹੈ, ਬਸ ਇੱਕ ਹੀ ਆਸ ਦਰਬਾਰ ਸੰਗਾ ਦਿਓ ਦਿਲ ਮੇ ਜਗ੍ਹਾ ਦਤਾਰ ਮੈਨੂੰ। ਇਹ ਬਾਬਾ ਸਾਈ ਦਾਸ ਜੀ ਤੇ ਬੀਬੀ ਰਾਮੋ ਜੀ ਹਿਰਦੇ ਵਿੱਚੋਂ ਅਰਦਾਸ ਕਰਦੇ ਹੈ ਕਿ ਤੁਹਾਡੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ ਸੋਹਣੇ ਮੰਦਰ ਬਣੇ ਆ, ਭਵਨ ਬਣੇ ਆ, ਚਵਾਰਾ ਪਾਇਆ ਏ, ਤੇ ਆਪ ਜੀ ਮੁਬਾਰਕ ਚੰਨ ਪਾਓ। ਲੋਕ ਵੀ ਟਿਚਰਾਂ ਕਰਦੇ ਆ, ਮਾਫ ਕਰਿਓ, ਨਾਮ ਜਪਣ ਵਾਲਿਆਂ ਨੂੰ ਲੋਕ ਮਖੌਲ ਕਰਦੇ ਆ ਵੀ ਰੋਜ਼ ਤੁਰਿਆ ਫਿਰਦਾ, ਇਹ ਰੋਜ਼ ਤੁਰਿਆ ਫਿਰਦਾ, ਕੱਪੜੇ ਚਿੱਟੇ ਪਾ ਕੇ ਜਾਂਦਾ, ਸੁਬਹਾ ਜਾਂਦਾ, ਸ਼ਾਮ ਨੂੰ ਘਰੇ ਵੜਦਾ, ਇਹ ਘਰ ਨਹੀਂ ਦੇਖਦਾ, ਪਰਿਵਾਰ ਨਹੀਂ ਦੇਖਦਾ, ਬੱਚੇ ਨਹੀਂ ਦੇਖਦਾ, ਮਾਂ ਬਾਪ ਨਹੀਂ ਦੇਖਦਾ। ਪਿਆਰੇ ਖਾਲਸਾ ਜੀ, ਜਿਸ ਗੁਰਸਿੱਖ ਦੀ ਲੱਗੀ ਹੋਵੇ ਹੁਣ ਉਹ ਫਿਰ ਦੁਨਿਆਵੀ ਰਿਸ਼ਤੇ ਨਹੀਂ ਨਿਭਾਉਂਦਾ, ਉਹ ਤਾਂ ਰੂਹਾਨੀ ਦੇ ਰਿਸ਼ਤੇ ਨਿਭਾਉਂਦਾ ਹੈ ਵੀ ਮੈਂ ਤਾਂ ਮੇਰੇ ਗੁਰੂ ਦੇ ਦਰ ਤੇ ਜਾਣਾ ਹੈ, ਮੇਰਾ ਘਰ ਗੁਰੂ ਦੇਖੂਗਾ, ਆਪੇ ਦੇਖੂਗਾ। ਜਿਹੜਾ ਗੁਰਸਿੱਖ ਗੁਰੂ ਦੇ ਘਰ ਨੂੰ ਆਪਣਾ ਘਰ ਸਮਝ ਕੇ ਸੇਵਾ ਕਰਦਾ ਨਾ, ਇਹ ਨਹੀਂ ਵੀ ਹੁਣ ਆਪਾਂ ਗੁਰਦੁਆਰੇ ਆਏ ਹੈ, ਇਹ ਤਾਂ ਪ੍ਰਬੰਧਕਾਂ ਦਾ ਗੁਰਦੁਆਰਾ, ਇਹਨਾਂ ਦਾ ਕਮੇਟੀ ਵਾਲਿਆਂ ਦਾ ਨੁਕਸਾਨ ਹੁੰਦਾ ਹੋ ਹੀ ਜਾਵੇ, ਕੋਈ ਕੁਛ ਨੁਕਸਾਨ ਹੋ ਹੀ ਜਾਵੇ, ਆਪਾਂ ਅਵੇਸਲੇ ਹੋ ਜਾਈਏ, ਅੱਖਾਂ ਮੀਟ ਕੇ ਪੈ ਰਹੀ ਹੈ ਅੱਧੇ ਦਿਨਾਂ ਜੀ, ਨਹੀਂ ਹੈ ਭਾਈ, ਜਿੰਨਾ ਚਿਰ ਆਪਾਂ ਇੱਥੇ ਆਉਂਦੇ ਹਾਂ ਜਾਂ ਅਸੀਂ ਰਹਿੰਦੇ ਹਾਂ, ਇਹ ਇਸ ਨੂੰ ਅਸੀਂ ਆਪਣਾ ਘਰ ਸਮਝ ਕੇ ਸੇਵਾ ਕਰਨੀ ਹੈ, ਜਿਵੇਂ ਅਸੀਂ ਆਪਦੇ ਘਰ ਦੀ ਕੇਅਰ ਕਰਦੇ ਹਾਂ, ਘਰੇ ਅਸੀਂ ਰਹਿੰਦੇ ਹਾਂ, ਉਸੇ ਤਰ੍ਹਾਂ ਅਸੀਂ ਇਹਨੂੰ ਆਪਣਾ ਘਰ ਜਾਣ ਕੇ ਸੇਵਾ ਕਰਨੀ ਹੈ। ਫਿਰ ਹੀ ਅਸੀਂ ਇਹ ਨਹੀਂ ਬਈ ਰਹਿੰਦੇ ਹਾਂ ਤਾਂ ਉੱਥੇ ਗੰਦ ਪਿਆ ਰਹੇ ਜਾਂ ਕੋਈ ਖਿਲਾਰਾ ਹੀ ਪਿਆ ਰਹੇ ਜਾਂ ਐਂ ਕਿਸੇ ਗੱਲ ਦੀ ਦੁਰਗੰਧ ਆਈ ਚੱਲੇ ਵੀ ਸਫਾਈ ਹੋਵੇ ਹੀ ਨਾ ਵੀ ਆਪੇ ਕੋਈ ਹੋਰ ਕਰੂਗਾ, ਕਿਉਂਕਿ ਜਿੱਥੇ ਰਹਿਣਾ ਹੈ ਉੱਥੇ ਤਾਂ ਸਾਰਾ ਕੁਝ ਇਹ ਕਰਨਾ ਹੀ ਪੈਣਾ ਹੈ, ਸਾਡਾ ਫਰਜ਼ ਬਣਦਾ ਹੈ, ਇਹ ਸਾਡੇ ਫਰਜ਼ ਹੈ, ਇਹ ਨਹੀਂ ਵੀ ਵਾਰ ਵਾਰ ਦੱਸਣਾ ਤੁਸੀਂ ਐਂ ਕਰਨਾ ਤੁਸੀਂ ਐਂ ਕਰਨਾ, ਵਾਰ ਵਾਰ ਦੱਸਣ ਵਾਲੇ ਨੂੰ ਫਿਰ ਆਪਾਂ ਕੀ ਕਹਿੰਦੇ ਵੀ ਇਹਦਾ ਭਾਈ ਢੀਠ ਹੈ, ਇਹਦਾ ਸੁਣਦਾ ਨਹੀਂ, ਕਹੀ ਜਿੰਨੀ ਮਰਜ਼ੀ ਕਹੀ ਚੱਲੋ ਇਹਨੇ ਨਹੀਂ ਮੰਨਣਾ ਹੈ। ਸੋ ਪਿਆਰੇ ਖਾਲਸਾ ਜੀ, ਪਰ ਇਹ ਨਹੀਂ ਹੈ, ਇਹ ਗੁਰੂ ਦਾ ਘਰ ਸਾਡਾ ਆਪਣਾ ਘਰ ਹੈ, ਅਸੀਂ ਜਿਵੇਂ ਆਪਣੇ ਘਰ ਦੀ ਕੇਅਰ ਦੇਖਭਾਲ ਕਰਦੇ ਹਾਂ ਉਵੇਂ ਹੀ ਅਸੀਂ ਗੁਰੂ ਦੇ ਘਰ ਦੀ ਦੇਖਭਾਲ ਕਰਦੇ ਹਾਂ। ਨਿੰਦਿਆ ਤਾਂ ਹੁੰਦੀ ਰਹਿੰਦੀ, ਸਾਡੇ ਗੁਰਾਂ ਦੀ ਹੋਈ ਹੈ, ਗੁਰਾਂ ਨੂੰ ਨਹੀਂ ਬਖਸ਼ੇ ਨਾ ਲੋਕਾਂ ਨੇ, ਮਨਮੁੱਖਾਂ ਨੇ ਤਾਂ ਗੁਰਮੁੱਖਾਂ ਦੀ ਨਿੰਦਿਆ ਕਰਨੀ ਹੀ ਕਰਨੀ ਹੈ, ਲੋਕਾਂ ਦੇ ਸਹਿ ਸਹਿਤਾਨਿਆਂ ਨੂੰ ਪਾ ਲੈਂਦੇ ਅਸਲ ਨਿਸ਼ਾਨਿਆਂ ਨੂੰ, ਲੋਕਾਂ ਦੇ ਤਾਨੇ ਹੈ ਤੇ ਗੁਰਮੁਖ ਜਨਾਂ ਦੇ, ਗੁਰਮੁਖ ਪਿਆਰਿਆਂ ਦੇ, ਗੁਰਸਿੱਖਿਆਂ ਦੇ ਅਸਲ ਨਿਸ਼ਾਨੇ ਹੈ, ਇਹਨਾਂ ਨੂੰ ਕਿੰਨੇ ਤਾਨੇ ਮੇਣੇ ਮਾਰੇ ਹੋਣਗੇ ਵੀ ਮੀਰੀ ਪੀਰ ਦੇ ਮਾਲਕਾਂ ਨਾਲ ਜੁੜੇ ਆ, ਗੁਰੂ ਨਾਨਕ ਦੇ ਤਖ਼ਤ ਨਾਲ ਜੁੜੇ ਆ, ਵੀ ਤੁਹਾਡਾ ਕੀ ਪੈ ਗਿਆ, ਤੁਹਾਡਾ ਕੀ ਬਣਾਤਾ, ਤੁਹਾਡਾ ਕੀ ਸਵਾਰਤਾ, ਤੇ ਹੁਣ ਜਦੋਂ ਸਵਾਰਤਾ ਇਹ ਹੁਣ ਬਣ ਗਿਆ ਏ, ਸਾਰਾ ਕੁਝ ਚਵਾਰਾ ਪਾ ਲਿਆ, ਦਿਉੜੀ ਵੀ ਏਡੀ ਉੱਚੀ ਰੱਖੀ ਹੈ, ਲੋਕ ਪੁੱਛਦੇ ਆ ਸਾਈਂ ਦਾਸ ਉਹ ਤੇਰਾ ਗੁਰੂ ਕਦੋਂ ਆਊਗਾ, ਤੇਰੇ ਗੁਰੂ ਕਦੋਂ ਚੰਨ ਪਾਉਣਗੇ, ਕਦੋਂ ਸਾਨੂੰ ਨਿਆਂਦਾ ਦੇਵੇਂਗਾ, ਕਦੋਂ ਪਾਰਟੀ ਕਰੇਗਾ, ਕਦੋਂ ਮਿੱਠੇ ਪਕਵਾਨ ਬਣਾਏਗਾ, ਸਾਨੂੰ ਆਪਦੇ ਘਰੇ ਸੱਦੇਗਾ। ਹੁਣ ਉਹ ਕੀ ਕਹੇ ਵੀ ਗੁਰੂ ਸਾਹਿਬ ਕਦੋਂ ਆਉਣਗੇ, ਉਹਦਾ ਅਰਦਾਸ ਕਰ ਸਕਦਾ ਏ, ਅਰਦਾਸ ਕੀਤੀ ਆ ਸਿੱਖ ਨੇ, ਹਿਰਦੇ ਦੀ ਅਰਦਾਸ ਗੁਰੂ ਸਾਹਿਬ ਦੇ ਮੁਬਾਰਕ ਚਰਨਾਂ ਦੇ ਵਿੱਚ ਜਲਦੀ ਪਹੁੰਚਦੀ ਹੈ। ਮਾਫ ਕਰਿਓ, ਜਿਹੜੀ ਆਪਾਂ ਸਨਮੁਖੀ ਹੁਣ ਆਪਾਂ ਸਨਮੁਖ ਅਰਦਾਸ ਕਰ ਰਹੇ ਹਾਂ, ਸੁਣਦਾ ਜ਼ਰੂਰ ਹੈ ਉਹ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ, ਪਰ ਜਿਹੜੀ ਹਿਰਦੇ ਦੀ ਤਾਰ ਹੈ, ਤਾਰ ਨਾਲ ਤਾਰ ਮਿਲ ਗਈ ਹੈ, ਹਿਰਦੇ 'ਚੋਂ ਅਰਦਾਸ ਕਰਦੇ ਹੈ ਤੇ ਅਰਦਾਸ ਪਹੁੰਚ ਗਈ ਹੈ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮੁਬਾਰਕ ਚਰਨਾਂ 'ਚ। ਗੁਰੂ ਸਾਹਿਬ ਉਸ ਵਕਤ ਅਕਾਲ ਬੁੰਗੇ 'ਤੇ ਬੈਠੇ ਹੁੰਦੇ ਆ, ਅਕਾਲ ਬੁੰਗੇ 'ਤੇ, ਜਿਹਨੂੰ ਆਪਾਂ ਅੱਜ ਕੱਲ੍ਹ ਅਕਾਲ ਤਖ਼ਤ ਸਾਹਿਬ ਕਹਿੰਦੇ ਹਾਂ, ਅਕਾਲ ਬੁੰਗੇ 'ਤੇ ਬੈਠੇ, ਨੇਤਰ ਬੰਦ ਹੈ ਅਤੇ ਮਹਾਰਾਜ ਦੇ ਕੋਲੇ ਮਾਤਾ ਜੀ ਬੈਠੇ ਆ, ਮਾਤਾ ਗੰਗਾ ਜੀ, ਗੁਰੂ ਸਾਹਿਬ ਨੂੰ ਜਨਮ ਦੇਣ ਵਾਲੀ ਮਾਤਾ, ਮਾਤਾ ਜੀ ਬੈਠੇ ਹੈ ਅਤੇ ਗੁਰੂ ਸਾਹਿਬ ਦੇ ਨੇਤਰ ਬੰਦ ਹੈ, ਗੁਰੂ ਸਾਹਿਬ ਨੇ ਨੇਤਰ ਖੋਲ੍ਹ ਕੇ ਮਿੰਨਾ ਮਿੰਨਾ ਮੁਸਕਰਾਏ ਹੈ। ਮਾਤਾ ਗੰਗਾ ਜੀ ਕਹਿੰਦੇ, ਬੇਟਾ ਕੀ ਹੋਇਆ, ਤੁਸੀਂ ਹੱਸੇ ਹੋ, ਮੁਸਕਰਾਏ ਹੋ, ਕੋਈ ਗੱਲ ਚੇਤੇ ਆ ਗਈ, ਕੋਈ ਖਿਆਲ ਆ ਗਿਆ? ਉਹ ਕਹਿੰਦਾ, ਮਾਤਾ ਜੀ ਤਿਆਰੇ ਕਰੋ, ਆਪਾਂ ਭਾਈ ਕੀ ਡਰੋਲੀ ਜਾਣਾ। ਮਾਤਾ ਗੰਗਾ ਜੀ ਕਹਿੰਦੇ, ਬੇਟਾ ਕੋਈ ਸਿੱਖ ਤਾਂ ਆਇਆ ਨਹੀਂ ਕਹਿਣ ਵਾਸਤੇ ਤੁਹਾਨੂੰ, ਪੁੱਤਰ ਜੀ ਕੋਈ ਸਿੱਖ ਸੁਨੇਹਾ ਦੇਣ ਵਾਸਤੇ ਨਹੀਂ ਆਇਆ, ਕੋਈ ਉਸ ਪਾਸਿਓਂ ਨਹੀਂ ਆਇਆ, ਤੁਸੀਂ ਬੈਠੇ ਹੋ ਜਾਂ ਮੈਂ ਬੈਠੀ ਹੈ, ਤੀਜਾ ਕੋਈ ਇੱਥੇ ਆਇਆ ਨਹੀਂ ਹੈ, ਤੁਸੀਂ ਕਹਿੰਦੇ ਤਿਆਰੇ ਕਰੋ, ਜਾਣਾ ਕਿੱਥੇ ਹੈ? ਮਾਤਾ ਗੰਗਾ ਜੀ ਕਹਿੰਦੇ, ਜਾਣਾ ਕਿੱਥੇ, ਤਿਆਰੇ ਕਿੱਥੋਂ ਦੇ ਕਰਕੇ? ਉਹ ਕਹਿੰਦਾ, ਮਾਤਾ ਜੀ ਦਿਲ ਤੋਂ ਅਰਦਾਸ ਕੀਤੀ ਹੈ, ਹਿਰਦੇ ਵਿੱਚੋਂ ਤੁਹਾਡੀ ਨੂੰਹ ਰਾਣੀ ਦਮੋਦਰੀ
ਉਹਦੀ ਭੈਣ ਰਾਮੋ ਤੇ ਉਹਦਾ ਪਤੀ ਆ ਸਾਈ ਦਾਸ, ਦੋਨਾਂ ਨੇ ਇੱਕ ਨਾਮ ਜਪਦਿਆਂ ਨੇ ਭਾਈ ਕੀ ਡਰੋਲੀ ਵੇਖੇ, ਇੱਕ ਚਵਾਰਾ ਪਾਇਆ ਮਕਾਨ ਪਾਇਆ, ਹਿਰਦੇ ਚੋਂ ਅਰਦਾਸ ਕੀਤੀ ਆ ਕਹਿੰਦੇ ਪਰਿਵਾਰ ਸਮੇਤ ਆਓ ਮੁਬਾਰਕ ਚਰਨ ਪਾਓ, ਤੁਸੀਂ ਮੁਬਾਰਕ ਚੰਨ ਪਾਓਗੇ, ਸੰਗਤਾਂ ਆਉਣਗੀਆਂ, ਭੰਡਾਰੇ ਹੋਣਗੇ, ਫਿਰ ਅਸੀਂ ਗ੍ਰਹਿ ਪ੍ਰਵੇਸ਼ ਕਰਾਂਗੇ। ਮਾਤਾ ਜੀ ਵੀ ਹੈਰਾਨ ਹੋ ਗਏ ਹੈ, ਕਹਿੰਦੇ ਮਾਤਾ ਜੀ ਕਹੋ ਜਾ ਕੇ ਦਮੋਦਰੀ ਨੂੰ ਕਹੋ, ਸਿੱਖਾਂ ਨੂੰ ਸੱਦਿਆ ਏ, ਵਿਧੀ ਚੰਦ ਵਰਗੇ, ਭਾਈ ਭੈੜੇ ਮੁੱਖੇ ਵਰਗੇ, ਭਾਈ ਭੱਲਣ ਵਰਗੇ, ਕਹਿੰਦੇ ਤਿਆਰੇ ਕਰੋ, ਆਪਾਂ ਅੰਮ੍ਰਿਤਸਰ ਤੋਂ ਭਾਈ ਕੀ ਡਰੋਲੀ ਜਾਣਾ, ਘੋੜਿਆਂ ਤੇ ਸਵਾਰ ਹੋ ਕੇ ਜਾਣਾ, ਹਾਥੀ ਨਾਲ ਲੈ ਕੇ ਜਾਣੇ ਹੈ, ਪ੍ਰੇਮ ਦਾ ਸੱਦਾ ਆਇਆ ਏ, ਜਿੰਨੇ ਜਾ ਸਕਦੇ ਸਾਰੇ ਚੱਲੋ। ਮਾਤਾ ਗੰਗਾ ਜੀ ਕਹਿੰਦੇ ਥੋੜੇ ਲੈ ਚੱਲੋ, ਇੰਨੇ ਕਾਹਤੋਂ ਲੈ ਕੇ ਜਾਣੇ ਆ। ਛੇਵੇਂ ਪਾਤਸ਼ਾਹ ਕਹਿੰਦੇ ਨਹੀਂ ਮਾਤਾ ਜੀ, ਜਿੰਨੇ ਜਾ ਸਕਦੇ ਹੈ ਓਨੇ ਹੀ ਜਾਵਾਂਗੇ। ਹੁਣ ਮਹਾਰਾਜ ਮੀਰੀ ਪੀੜ ਦੇ ਮਾਲਕ ਜਿਵੇਂ ਮਾਤਾ ਗੰਗਾ ਜੀ ਨੂੰ ਕਹਿੰਦੇ ਹੈ, ਮਾਤਾ ਜੀ ਡਰੋਲੀ ਪਿੰਡੋਂ ਸੱਦਾ ਆਇਆ ਹੈ, ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਮਨਜੀਤ ਸਿੰਘ ਦੱਦਾ ਹੂਰ ਤੇ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ ਬਿਆਨ ਕਿਉਂ ਕਰਦੇ ਹੈ।

ਡਰੋਲੀ ਪਿੰਡੋਂ ਸੱਦਾ ਆਇਆ ਹੈ, ਜਾਓ ਕਹੋ ਦਮੋਦਰੀ ਨੂੰ ਜਾ ਕੇ ਤਿਆਰੇ ਕਰੇ, ਪਰਿਵਾਰ ਸਮੇਤ ਜਾਵਾਂਗੇ। ਬਿਧੀ ਚੰਦ ਸਿੱਖਾਂ ਨੂੰ ਵੀ ਸੱਦ ਲਿਆ, ਭਾਈ ਤਿਆਰੇ ਕਰੋ, ਘੋੜਿਆਂ 'ਤੇ ਸਵਾਰ ਹੋ ਕੇ, ਹਾਥੀਆਂ 'ਤੇ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਭਾਈ ਕੀ ਡਰੋਲੀ ਜਾਣਾ ਹੈ। ਸਾਡਾ ਇੱਕ ਸਿੱਖ ਹੈ, ਉਹ ਤਾਂ ਰਿਸ਼ਤੇਦਾਰੀ ਵਿੱਚ ਸਾਡਾ ਸਾਂਢੂ ਲੱਗਦਾ, ਪਰ ਉਹ ਕਹਿੰਦਾ ਮੈਂ ਇਹ ਰਿਸ਼ਤਾ ਨਹੀਂ ਰੱਖਣਾ, ਮੈਂ ਤਾਂ ਗੁਰੂ ਅਤੇ ਚੇਲੇ ਵਾਲਾ ਰਿਸ਼ਤਾ ਰੱਖਣਾ ਹੈ। ਸਾਡਾ ਸਿੱਖ ਹੈ, ਸੇਵਾਦਾਰ ਹੈ, ਸ਼ਰਧਾਲੂ ਹੈ, ਗੁਰੂ ਨਾਨਕ ਦੇ ਤਖ਼ਤ ਨਾਲ ਜੁੜਿਆ ਹੋਇਆ, ਉਹਨੇ ਇੱਕ ਮਕਾਨ ਪਾਇਆ ਅਤੇ ਆਪਾਂ ਨੂੰ ਸੱਦਾ ਦਿੱਤਾ ਹੈ ਅਤੇ ਆਪਾਂ ਉੱਥੇ ਜਸ ਕੀਰਤੀ ਕਰਨਾ ਹੈ। ਲਓ ਹੁਣ ਪਿਆਰੇ ਖਾਲਸਾ ਜੀ, ਦੇਖੋ ਪਿਆਰ ਦੀਆਂ ਤੰਦਾਂ ਮੋਹ ਵਾਲੀਆਂ ਉਹਦੇ ਵਿੱਚ ਬੰਨ ਲਿਆ ਭਾਈ ਸਾਈਂ ਦਾਸ ਅਤੇ ਬੀਬੀ ਰਾਮੋ ਤੇ ਗੁਰੂ ਆਉਂਦਾ ਹੈ। ਪ੍ਰੇਮ ਮੁਰੇ ਕੋਈ ਨੇਮ ਨਹੀਂ ਹੈ, ਜਨ ਪ੍ਰੇਮ ਕੀਓ ਤੈ ਨਹੀਂ ਪਰ ਪਾਇਓ। ਹੁਣ ਪ੍ਰੇਮ ਦੇ ਬੱਜੇ ਹੋਏ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਰਿਵਾਰ ਸਮੇਤ, ਮਾਤਾ ਦਮੋਦਰੀ ਜੀ ਹੈ, ਮਾਤਾ ਗੰਗਾ ਜੀ ਹੈ, ਹੋਰ ਪਰਿਵਾਰਕ ਮੈਂਬਰ ਹਨ, ਆਏ ਗੁਰੂ ਸਾਹਿਬ ਅੰਮ੍ਰਿਤਸਰ ਤੋਂ ਘੋੜਿਆਂ 'ਤੇ ਅਸਵਾਰ ਹੋ ਕੇ, ਬਿਧੀ ਚੰਦ ਵਰਗੇ ਹੋਰ ਵੀ ਸਿੱਖ ਸੰਗਤਾਂ ਨਾਲ ਹੈ, ਐਂ ਪੂਰਾ ਜੱਥਾ ਲੈ ਕੇ ਅੰਮ੍ਰਿਤਸਰ ਤੋਂ ਚਾਲੇ ਪਾ ਰਹੇ ਹੈ ਭਾਈ ਡਰੋਲੀ ਨੂੰ। ਭਾਈ ਡਰੋਲੀ ਨੂੰ ਜਾ ਰਹੇ ਹੈ, ਥੋੜ੍ਹੀ ਜਿਹੀ ਦੂਰ ਰਹਿ ਗਿਆ ਨਗਰ ਭਾਈ ਕੀ ਡਰੋਲੀ। ਮਾਤਾ ਦਮੋਦਰੀ ਕਹਿੰਦੀ ਹੈ ਮੀਰੀ ਪੀਰ ਦੇ ਮਾਲਕਾਂ ਨੂੰ, ਕਹਿੰਦੀ ਸਵਾਮੀ ਜੀ ਤੁਹਾਨੂੰ ਇੱਕ ਅਰਜ ਹੈ, ਇੱਕ ਸਿੱਖ ਨੂੰ ਪਹਿਲਾਂ ਭੇਜ ਦਿਓ, ਜਾ ਕੇ ਮੇਰੀ ਭੈਣ ਅਤੇ ਭਣੋਈਏ ਨੂੰ ਸੁਨੇਹਾ ਦੇ ਦੇਣ, ਆਪਾਂ ਤਾਂ ਇੰਨਾ ਜੱਥਾ ਲੈ ਕੇ ਆ ਰਹੇ ਹੈ ਅਤੇ ਉਹਨੇ ਜੇ ਕੋਈ ਪ੍ਰਬੰਧ ਨਾ ਕੀਤਾ ਹੋਇਆ ਲੰਗਰ ਦਾ, ਭੋਜਨ ਪ੍ਰਸ਼ਾਦੇ ਦਾ, ਵੀ ਫੇਰ ਨਾ ਕੋਈ ਗੱਲ ਹੋਰ ਬਣ ਜਾਵੇ। ਮੀਰੀ ਪੀਰ ਦੇ ਮਾਲਕ ਕਹਿੰਦੇ ਜਦ ਪ੍ਰੇਮ ਦੀ ਡੋਰ ਵਿੱਚ ਉਹਨੇ ਆਪਾਂ ਨੂੰ ਬੰਨਿਆ ਤੇ ਆਪਾਂ ਵੀ ਸੁਨੇਹਾ ਭੇਜਤਾ ਏ ਵੀ ਪੂਰੇ ਪਰਿਵਾਰ ਸਮੇਤ ਪੂਰਾ ਜੱਥਾ ਲੈ ਕੇ ਆਵਾਂਗੇ, ਉਹ ਕਿਸੇ ਗੱਲੋਂ ਘੱਟ ਨਹੀਂ ਹੈ। ਨਾਮ ਜਪਣ ਵਾਲਿਆਂ ਨੂੰ ਗੁਰੂ ਸਾਹਿਬ ਪਹਿਲਾਂ ਸੁਨੇਹਾ ਭੇਜ ਦਿੰਦਾ ਏ, ਉਹਨਾਂ ਨੂੰ ਅਲਹਾਮ ਹੋ ਜਾਂਦੇ ਆ। ਕਹਿੰਦੇ ਦਮੋਦਰੀ ਤੂੰ ਘਬਰਾ ਨਾ, ਕਿਸੇ ਨੂੰ ਆਪਾਂ ਨਹੀਂ ਭੇਜਣਾ, ਉਹ ਸਾਈਂ ਦਾਸ ਤੇ ਬੀਬੀ ਰਾਮੋ ਤੁਹਾਡੀ ਭੈਣ ਨੇ ਸਾਰੇ ਇੰਤਜ਼ਾਮ ਕੀਤੇ ਹੋਏ ਹਨ, ਉਹਨੇ ਤਾਂ ਲੰਗਰ ਦੇ ਪ੍ਰਬੰਧ ਪੂਰੇ ਕੀਤੇ ਆ ਤੇ ਨਗਰ ਨੂੰ ਵੀ ਸੱਦਣਾ, ਇਲਾਕੇ ਨੂੰ ਵੀ ਸੱਦਣਾ, ਉੱਥੇ ਆਪਾਂ ਰਹਾਂਗੇ, ਦੀਵਾਨ ਵੀ ਸਜਾਉਣੇ ਆ ਤੇ ਢਾਡੀ ਵੀਰ ਅਸੀਂ ਕਵਿਤਾ ਬੋਲਣਗੇ, ਗੁਰੂ ਦਾ ਜਸ ਕਰਨਗੇ, ਤੁਸੀਂ ਘਬਰਾਉਣੇ ਕਿਉਂ ਹੋ। ਮਾਤਾ ਦਮੋਦਰੀ ਜੀ ਨੂੰ ਫਿਕਰ ਹੋ ਰਿਹਾ ਵੀ ਇੰਨਾ ਜੱਥਾ ਲੈ ਕੇ ਜਾ ਰਹੇ ਹੈ, ਉੱਥੇ ਜੇ ਪ੍ਰਬੰਧ ਨਾ ਹੋਏ ਤੇ। ਮੀਰੀ ਪੀਰ ਦੇ ਮਾਲਕ ਕਹਿੰਦੇ ਤੁਸੀਂ ਘਬਰਾਓ ਨਾ, ਚਿੰਤਾ ਨਾ ਕਰੋ, ਉਹ ਪੂਰਾ ਵਿਸ਼ਵਾਸ ਵਾਲਾ ਹੈ ਸਾਡਾ, ਉਹ ਸਿੱਖ ਪੂਰਾ ਵਿਸ਼ਵਾਸ ਵਾਲਾ ਹੈ, ਉਹਦੀ ਅਟੂਟ ਸ਼ਰਧਾ ਵਿਸ਼ਵਾਸ ਦੇ ਕਰਕੇ ਹੀ ਅਸੀਂ ਜਾ ਰਹੇ ਹਾਂ, ਤੁਸੀਂ ਚਿੰਤਾ ਨਾ ਕਰੋ। ਲਓ ਹੁਣ ਪਿਆਰੇ ਖਾਲਸਾ ਜੀ, ਸਾਰੀਆਂ ਸਿੱਖ ਸੰਗਤਾਂ ਜਾ ਰਹੀਆਂ ਹਨ, ਭਾਈ ਡਰੋਲੀ ਦੇ ਵਿੱਚ ਗੁਰੂ ਸਾਹਿਬ ਦਾ ਆਗਮਨ ਹੋਇਆ ਏ ਤੇ ਜਿੱਥੋਂ ਪਿੰਡ ਸ਼ੁਰੂ ਹੁੰਦਾ ਏ ਉੱਥੇ ਇਹ ਭਾਈ ਸਾਈਂ ਦਾਸ ਤੇ ਬੀਬੀ ਰਾਮੋ ਹੋਰ ਸਿੱਖ ਸੰਗਤਾਂ ਲੈ ਕੇ ਖੜੇ ਹਨ, ਪੁਸ਼ਪਾਂ ਦੀ ਫੁੱਲਾਂ ਦੀ ਵਰਖਾ ਹੋ ਰਹੀ ਹੈ ਤੇ ਪਿਆਰੇ ਖਾ ਢੋਲ ਢਮਕੇ ਵੱਜ ਰਹੇ ਹਨ, ਰੱਬ ਆ ਗਿਆ, ਸਾਡੇ ਸਤਿਗੁਰ ਆ ਗਏ ਹੈ, ਸਾਡੇ ਗੁਰੂ ਆ ਗਏ ਹੈ। ਦਿਉੜੀ ਐਡੀ ਉੱਚੀ ਬਣਾਈ ਸੀ ਕਿ ਗੁਰੂ ਦੀ ਆਏ ਉੱਤਰ ਕੇ ਨਾ ਲੰਘਣ, ਘੋੜੇ ਉੱਪਰ ਬੈਠੇ ਹੋਈ ਆਏ ਦਿਉੜੀ ਤੋਂ ਅੰਦਰ ਆ ਜਾਣ। ਹੈਰਾਨ ਹੋ ਗਏ ਬਈ ਸਿੱਖ ਨੇ ਕਿੱਡੀ ਵੱਡੀ ਦਿਉੜੀ ਬਣਾਈ ਹੈ ਤੇ ਮੀਰੀ ਪੀਰ ਦੇ ਮਾਲਕ ਨੂੰ ਉਤਰਨਾ ਨਹੀਂ ਪਿਆ, ਆਏ ਘੋੜੇ ਉੱਪਰ ਅਸਵਾਰ ਹੋ ਕੇ ਉਹਨਾਂ ਨੇ ਗ੍ਰਹਿ ਪ੍ਰਵੇਸ਼ ਕੀਤਾ ਹੈ। ਜਦੋਂ ਘਰੇ ਆਏ ਹੈ ਤੇ ਘੋੜੇ ਤੋਂ ਥੱਲੇ ਉਤਰੇ ਹਨ, ਸਾਰੇ ਪਰਿਵਾਰ ਨੂੰ ਮਿਲੇ, ਗੁਰੂ ਜੀ ਦੇ ਚਰਨਾਂ 'ਚ ਡੰਡੌਤ ਵੰਦਨਾ ਕੀਤੀ ਹੈ। ਭਾਈ ਸਾਈਂ ਦਾਸ ਤੇ ਬੀਬੀ ਰਾਮੋ ਨੇ ਡੰਡੌਤ ਵੰਦਨਾ ਕੀਤੀ, ਆਸ਼ੀਰਵਾਦ ਲਿਆ ਗੁਰੂ ਤੋਂ। ਮਹਾਰਾਜ ਜੀ ਬੈਠੇ ਹੋਏ ਹੈ, ਉਹ ਕਹਿੰਦੇ ਸੱਚੇ ਪਾਤਸ਼ਾਹ ਬਹੁਤ ਖੁਸ਼ੀ ਹੋਈ ਹੈ, ਤੁਸੀਂ ਸਾਡੀ ਹਿਰਦੇ ਚੋਂ ਕੀਤੀ ਹੋਈ ਅਰਦਾਸ ਮੰਨ ਕੇ, ਸਾਡੀ ਬੇਨਤੀ ਸਵੀਕਾਰ ਕਰਕੇ ਸਾਡੇ ਇਹ ਨਿਮਾਣਿਆਂ ਦੇ ਗਰੀਬਾਂ ਦੇ ਇਹ ਗ੍ਰਹਿ ਵਿਖੇ ਚੰਨ ਪਾਏ। ਮਹਾਰਾਜ ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਸੋ ਥਾਨ ਸਾਹਿਬਾ ਰਾਮ ਰਾਜੇ, ਧਰਤੀ ਨੂੰ ਭਾਗ ਲੱਗ ਗਏ ਜਿੱਥੇ ਬੈਠ ਗਏ ਸਤਿਗੁਰੂ ਪਿਆਰੇ। ਸੱਚੇ ਪਾਤਸ਼ਾਹ ਤੁਸੀਂ ਆਏ ਹੋ, ਸਾਰੀਆਂ ਰੌਣਕਾਂ ਆ ਗਈਆਂ, ਹੁਣ ਜ਼ਿੰਦਗਾਂ ਦੇ ਵੀ ਮੂੰਹ ਬੰਦ ਹੋ ਜਾਣਗੇ, ਸਤਸੰਗ ਹੋਇਆ ਏ, ਲੰਗਰ ਵਰਤੇ ਹੈ, ਸਾਰੇ ਇਲਾਕੇ ਨੂੰ ਮਿੱਠੇ ਪਦਾਰਥ ਛਕਾਏ ਹੈ, ਗੁਰੂ ਦੇ ਲੰਗਰ ਛਕੇ ਹੈ। ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ
ਕੱਲੇ ਕੱਲੇ ਕਮਰੇ ਵਿੱਚ ਜਾ ਕੇ ਮੁਬਾਰਕ ਚੰਨ ਪਾਓ, ਇਹ ਤੁਹਾਡੀ ਕਿਰਪਾ ਨਾਲ ਬਣਿਆ ਹੈ, ਇਹ ਭਵਨ ਕਿਹੋ ਜਿਹੇ ਬਣੇ ਹੈ, ਇਹ ਚਵਾਲਾ ਤੁਹਾਡੀ ਕਿਰਪਾ ਨਾ ਪਾਇਆ ਸੱਚੇ ਪਾਤਸ਼ਾਹ, ਵਧੀਆ ਲੱਗੇ ਹੈ। ਹੁਣ ਮੀਰੀ ਪੀਰ ਦੇ ਮਾਲ ਕਹਿੰਦੇ ਆ, ਜਿੱਥੇ ਚਰਚਾ ਨਾਮ ਦੀ ਹੁੰਦੀ ਉਹ ਘਰ ਹੁੰਦੇ ਸੋਹਣੇ, ਵੀ ਜਿੱਥੇ ਗੁਰੂ ਨੂੰ ਯਾਦ ਕਰਦਾ ਪਰਿਵਾਰ ਨਿਤਨੇਮ ਨਾਲ ਜੁੜਿਆ ਹੋਇਆ, ਬਾਣੀ ਬਾਣੀ ਦਾ ਧਾਰਨੀ ਹੈ, ਹਰ ਪਲ ਹਰ ਸਮਾਂ ਘੜੀ ਗੁਰੂ ਦਾ ਸ਼ੁਕਰਾਨਾ ਕਰਦਾ ਹੈ, ਯਾਦ ਰੱਖਦਾ ਹੈ, ਨਿਤਨੇਮ ਹੁੰਦਾ ਹੈ, ਬਾਣੀ ਨਾਲ ਜੁੜਿਆ ਹੈ, ਉਹ ਘਰ ਹਮੇਸ਼ਾ ਹੀ ਸੋਹਣੇ ਹੁੰਦੇ ਹੈ। ਮੀਰੀ ਪੀਰ ਦੇ ਮਾਲ ਇਕੱਲੇ ਕਮਰੇ ਵਿੱਚ ਜਾ ਕੇ ਮੁਬਾਰਕ ਚੰਨ ਪਾਉਂਦੇ ਹੈ ਤੇ ਜਿਵੇਂ ਵਰਦਾਨ ਦਿੰਦੇ ਹੈ, ਕਿਰਪਾ ਕਰ ਰਹੇ ਹੈ, ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਬਿਆਨ

0: ਜਿਸ ਗ੍ਰਹਿ ਵਿਖੇ ਨਾਮ ਜਪਿਆ ਜਾਂਦਾ ਹੈ ਗੁਰਸਿੱਖ ਰਹਿੰਦੇ ਉਹ ਘਰ ਹਮੇਸ਼ਾ ਹੀ ਸੋਹਣੇ ਹੁੰਦੇ ਹੈ। ਪਰ ਇਹ ਨਹੀਂ ਹੈ ਵੀ ਦੂਜੇ ਨੇ ਮਹਿਲ ਪਾਏ ਆਪਦੀ ਕੁੱਲੀ ਢਾ ਲਓ ਵੀ ਉਹਦੇ ਬਰਾਬਰ ਮਹਿਲ ਪੈ ਜਾਣਗੇ। ਕਿਸੇ ਦਾ ਚਵਾਰਾ ਦੇਖ ਕੇ ਮਹਿਲ ਦੇਖ ਕੇ ਆਪਦੀ ਕੁੱਲੀ ਨਹੀਂ ਢਾਉਣੀ ਚਾਹੀਦੀ, ਉਹਦੇ ਵਿੱਚ ਹੀ ਸਬਰ ਸੰਤੋਖ ਰੱਖਣਾ ਚਾਹੀਦਾ ਔਰ ਗੁਰੂ 'ਤੇ ਵਿਸ਼ਵਾਸ ਰੱਖਣਾ ਚਾਹੀਦਾ। ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦੇ ਹੈ। ਮਹਾਰਾਜ ਨੇ ਕਿਹਾ ਤੁਹਾਡੇ ਮਕਾਨ ਬਹੁਤ ਵਧੀਆ ਬਣੇ ਹੈ, ਅਸੀਂ ਤੁਹਾਡੇ 'ਤੇ ਖੁਸ਼ ਹਾਂ। ਦੇਖੋ ਕਾਫੀ ਸਮਾਂ ਭਾਈ ਕੀ ਡਰੋਲੀ ਰਹੇ ਹੈ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਦ ਕਿਤੇ ਭਾਈ ਰੂਪੇ ਨੇ ਯਾਦ ਕੀਤਾ ਉੱਥੋਂ ਗਏ ਹੈ, ਅਤੇ ਜਦੋਂ ਵਿਧੀ ਚੰਦ ਦਿਸ਼ਾਲੇ ਲੈ ਕੇ ਭੱਠ ਵਿੱਚ ਬਹਿ ਗਿਆ ਸੀਗਾ ਉਦੋਂ ਮਹਾਰਾਜ ਭਾਈ ਕੀ ਡਰੋਲੀ ਤੋਂ ਜਾਂਦੇ ਹੈ। ਅਤੇ ਬਾਬਾ ਭਾਈ ਸਾਈਂ ਦਾਸ ਨੇ ਵੀ ਬੜਾ ਪਿਆਰ ਕੀਤਾ ਮਹਾਰਾਜ ਦੇ ਨਾਲ, ਹੁਣ ਦਾਤ ਮੰਗਦੇ ਹੈ ਚਰਨਾਂ 'ਚ ਬੈਠੇ ਹੈ, ਕਹਿੰਦੇ ਦੱਸੋ ਕਿਹੜਾ ਕੀ ਚਾਹੀਦਾ ਹੈ। ਉਹ ਕਹਿੰਦਾ ਸੱਚੇ ਪਾਤਸ਼ਾਹ ਗੁਰਸਿੱਖੀ ਦੀ ਦਾਤ ਸਤਿਗੁਰੂ ਝੋਲੀ ਪਾ ਦੇਵੋ ਵੀ ਤੁਹਾਡੇ ਚਰਨਾਂ ਨਾਲ ਜੁੜੇ ਰਹੀਏ, ਅੰਤਮ ਸਵਾਸ ਤੱਕ ਤੁਹਾਡੇ ਚਰਨ ਨਿਭਾਉਣੀ ਤਾਂ ਤੁਸੀਂ ਹੈ, ਸਾਡਾ ਤਾਂ ਕੋਈ ਅਧਿਕਾਰ ਖੇਤਰ ਵਿੱਚ ਆਉਂਦਾ ਨਹੀਂ ਹੈ ਵੀ ਅਸੀਂ ਤੁਹਾਡੇ ਨਾਲ ਨਿਭਾ ਦਾਂਗੇ, ਅਤੇ ਤੁਸੀਂ ਸਾਡੇ 'ਤੇ ਕਿਰਪਾ ਕਰੇ ਤੁਹਾਡੇ ਚਰਨਾਂ ਨਾਲ ਬਣ ਆਵੇ। ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ ਕਿਰਪਾ ਕੀਤੀ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਨਿਭੂਗੀ। ਇੱਕ ਕਵਿਤਾ ਸੀਗੀ ਪਰ ਹੁਣ ਸਮਾਂ ਸਮਾਪਤ ਹੋ ਗਿਆ, ਇੰਨਾ ਕੁਛ ਕਹਿੰਦੇ ਖਿਮਾ ਦੇ ਜਾ ਚੁੱਕਿਆ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ, ਗੁਰੂ ਸਾਹਿਬ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ। ਇੱਕ ਦੋ ਬੇਨਤੀਆਂ ਹਨ ਗੁਰਦੁਆਰਾ ਸਿੰਘ ਸਭਾ ਵੱਲੋਂ ਅਸੀਂ ਕਰਨਾ ਚਾਹੁੰਦੇ ਹਾਂ ਤੁਹਾਡੇ ਸਨਮੁੱਖ। ਸੰਥਿਆ ਕਲਾਸ 1 ਸਤੰਬਰ ਤੋਂ ਸ਼ਾਮ 7 ਤੋਂ 8 ਵਜੇ ਇਹ ਵੀਰਵਾਰ ਤੱਕ ਹੋਇਆ ਕਰੇਗੀ, ਅਤੇ ਜਿਨ੍ਹਾਂ ਨੇ ਸੰਥਿਆ ਲੈਣੀ ਹੋਵੇ ਉਹ ਭਾਈ ਸਾਹਿਬ ਆ ਸਕਦੇ ਹਨ, ਗੁਰਮੁਖ ਪਿਆਰੇ ਬੀਬੀਆਂ ਭਾਈ ਵੀਰ ਵੀ। ਔਰ ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਹੋਵੇਗਾ। ਦਸਤਾਰ ਸਿਖਲਾਈ ਕੈਂਪ ਹਰੇਕ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਹੁੰਦਾ ਹੈ, ਇਹਨਾਂ ਸਮਾਗਮ ਵਿੱਚ ਤੁਸੀਂ ਪਹੁੰਚਣਾ ਹੈ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕਰ ਤੁਮ ਜੀਓ ਪਿੰਡ ਸਭ, ਤੁਮ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ, ਊਚੇ ਤੇ ਊਚਾ ਸਗਲ ਸਮਗਰੀ ਤੁਮਰੇ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਨਾਨਕ ਦਾਸ ਤੁਮਰੀ ਗਤ ਮਿਤ, ਤੁਮ ਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਇ, ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਅਗੌਤੀ ਸਿਮਰਕਾਏ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿਡ ਠਹਿ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਾਰਨ ਆਉਣ ਦੇ ਆਵੇ ਧਾਏ, ਸਭ ਥਾਈ ਹੋਈ ਸਹਾਇ ਦਸਵੀਂ ਪਾਤਸ਼ਾਹ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਇ, ਦਸੋਂ ਪਾਤਸ਼ਾਹੀਓ ਕੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, 40 ਮੁਕਤਿਆਂ, 8 ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਅਗਵਾਈ ਦੇ ਕੇ ਅੰਡਿਟ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ, ਬਾਂਦ ਬਾਂਦ ਕਟਾਏ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤੰਜਰ ਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਗਏ ਹਸਾਰ ਦੇ ਸ਼ਹੀਦ ਹੋਏ, ਸਿੱਖੀ ਹਿਦ ਕੇਸਾਂ ਸਵਾਸਾਂ ਸੰਗ ਨਵਾਈ ਤਰਮਨੀ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ, ਆਪ ਕਾਲ ਪੁਰੰਤਰ ਜਾਮੇ, ਗੁਰੂ ਗ੍ਰੀਮ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਇ ਦਤਾਰ ਪਿਤਾ ਜੀ, ਉਹ ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੇ ਉਣੇ, ਆਸਰਿਆਂ ਦੇ ਆਸਰਾ, ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਦਾ ਕੋਟਾਨ ਗੁਰ ਸ਼ੁਕਰ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਮਰਦੋਲੇ ਤੋਂ ਆਪ ਦੇ ਹਜ਼ੂਰ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣਦੇ ਆ ਜਸ ਕੀਰਤਨ ਸ਼ਬਦ ਦੀ ਕਥਾ ਢਾਡੀ ਵਾਰਾਂ ਇਤਿਹਾਸ ਦੀ ਸੇਵਾ ਕਰਦਿਆਂ ਹੋਈਆਂ ਪੁੱਲਾਂ ਬਖਸ਼ਣੀਆਂ, ਜਥਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਭੇਟਾਵਾਂ ਰਸਦਾਂ ਆਦਿਕ ਆਪਣੇ ਦਰ ਤੇ ਪ੍ਰਵਾਨਗੀਆਂ, ਸਿਰ ਤੇ ਮਿਹਰ ਪ੍ਰਿਆਥਕੜਾਂ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਣੀਆਂ, ਸੇਵਾਦਾਰਾਂ ਦੇ ਸਿਰ ਤੇ ਮਿਹਰ ਪ੍ਰਿਆਥਕੜਾਂ, ਪੰਥ ਨੂੰ ਚੜ੍ਹਦੀ ਕਲਾ ਬਣੀਆਂ, ਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਦਾਰ ਪ੍ਰਵਾਨ ਕਰਨੀ, ਸਰਬੱਤ ਨੂੰ ਦਰੋਂ ਕਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ, ਇਸੇ ਤਰ੍ਹਾਂ ਦਰ ਘਰ ਦੀ ਹਾਜ਼ਰੀ ਭਰਨ ਦਾ, ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰ ਦੇਣ, ਪੰਨ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦੀਵਾਨ ਦੀ ਸਮਾਪਤੀ ਹੋਈਆਂ ਪੁੱਲਾਂ ਬਖਸ਼ ਲੈਣੀਆਂ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲ, ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ, ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ, ਜੋ ਬੋਲੇ ਸੋ ਨਿਹਾਲ, ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਜੈਸੇ ਰਹਿਣ ਪਰਾਉਣੇ ਉੜਚਲ ਸੇ ਪ੍ਰਭਾਤ ਕਿਆ ਤੂੰ ਰਤਾ ਗ੍ਰੇ ਸਿਉਂ ਸਭ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕਿਆ ਕਰੇ ਜਿੰਦੀ ਆਸੋ ਪ੍ਰਭ ਲੋੜ ਸਰ ਪਰੇ ਉੱਠੀ ਚੱਲਣਾ ਛੜ ਜਾਸੀ ਲੱਖ ਕਰੋੜ ਲੱਖ ਚੁਰਾਸੀ ਭਰਮ ਤਿਆਂ ਦੁਰਲਭ ਜਨਮ ਪਾਇਓ ਏ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ ਸੁਕਹ ਟਲ ਗੁਰਸੇਵੀ ਐ ਐਨੇ ਸਹਿ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੂਹੀ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਤਿਰ ਨਾਹੀ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਮਨ ਸਿਰ ਉੱਪਰ ਮਰਨਾ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ ਵੀ ਚਰਨਾ ਦੂਰ ਗਮਨ ਸਿਰ ਉੱਪਰ ਮਰਨਾ ਕਿਆ ਤੂੰ ਸੋਇਆ ਜਾਗਿਆਨਾ ਤੈ ਜੀਵਨ ਜਗ ਸੱਚ ਕਰ ਜਾਨਾ ਰਹਾਉ ਜਿਨ ਜੀ ਦੀਆ ਸੂਰਜ ਕੰਬਰਾਵੈ ਸਭ ਘਟ ਪੀਤਰ ਹਾਟ ਚਲਾਵੈ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੇ ਨਾਮ ਸਮਾਰ ਸਵੇਰਾ ਜਨਮ ਸਿਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦੈ ਦਿਸ ਅੰਧਿਆਰਾ ਕੈਰ ਵਦਾਸ ਨਿਦਾਨ ਦਵਾਨੈ ਚੇਤਸ ਨਾਹੀ ਦੁਨੀਆ ਫਨ ਖਾਨੈ ਜਨਮ ਸਿਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦੈ ਦਿਸ ਅੰਧਿਆਰਾ ਕੈਰ ਵਦਾਸ ਨਿਦਾਨ ਦਵਾਨੈ ਚੇਤਸ ਨਾਹੀ ਦੁਨੀਆ ਫਨ ਖਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਨੇ ਬੈਠ ਕੇ ਬੜੇ ਪਰਿਵਾਰ ਦੇ ਨਾਲ ਕੀਰਤਨ ਕਥਾ ਢਾਡੀ ਵਾਲਾ ਇਤਿਹਾਸ ਸ਼੍ਰਵਣ ਕੀਤੇ ਨੇ ਅਰਦਾਸ ਹੋਈ ਹੈ ਗੁਰੂ ਚਰਨਾਂ ਵਿੱਚ ਸਰਬੱਤ ਦੇ ਪਲ ਲਈ ਔਰ ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸ਼੍ਰਵਣ ਕੀਤੇ ਔਰ ਇਹ ਹੁਕਮਨਾਮਾ ਬਾਰ ਬੋਰਡ 'ਤੇ ਵੀ ਅੰਕਿਤ ਹੈ ਵੈਸੇ ਕੋਸ਼ਿਸ਼ ਕਰਿਆ ਕਰੋ ਆਪਾਂ ਕੋਲ ਸਾਰਿਆਂ ਕੋਲ ਫੋਨ ਨੇ ਅਤੇ ਜਦੋਂ ਕਿਤੇ ਗੁਰਦੁਆਰਾ ਸਾਹਿਬ ਆ ਉਹਨਾਂ 'ਤੇ ਫੋਨ 'ਤੇ ਨਾ ਹੁਕਮਨਾਮੇ ਸਾਹਿਬ ਦੀ ਫੋਟੋ ਖਿੱਚ ਲਿਆ ਕਰੋ ਅਤੇ ਕੋਸ਼ਿਸ਼ ਕਰਿਆ ਕਰੋ ਉਸ ਹੁਕਮਨਾਮੇ ਨੂੰ ਦਿਹਾੜੀ 'ਚ ਇੱਕ ਦੋ ਤਿੰਨ ਚਾਰ ਵਾਰਾਂ ਸਮਾਂ ਬਣੇ ਅਤੇ ਅਰਥਾਂ ਸਮੇਤ ਨੂੰ ਪੜ੍ਹਿਆ ਜਾਵੇ ਕਿਉਂਕਿ ਸਾਨੂੰ ਸਮਝ ਤਾਂ ਪੈਣੀ ਹੈ ਜੇ ਅਸੀਂ ਬਾਣੀ ਦੇ ਨਾਲ ਇਹਨੂੰ ਪੜ੍ਹ ਕੇ ਅਤੇ ਇਹਨੂੰ ਸਮਝਣ ਦਾ ਯਤਨ ਲੈ ਬਾਣੀ ਤਾਂ ਬਹੁਤ ਪੜ੍ਹੀ ਜਾ ਰਹੀ ਹੈ ਇਸ ਵੱਲੋਂ ਕੋਈ ਮੁਨਕਰ ਨਹੀਂ ਅਸੀਂ ਬਾਣੀ ਬਹੁਤ ਪੜ੍ਹੀ ਜਾ ਰਹੀ ਹੈ ਬਹੁਤ ਪੜ੍ਹਾਈ ਜਾ ਰਹੀ ਹੈ ਔਰ ਬੜੇ ਸਾਰੇ ਸਰੂਪ ਬਿਰਧ ਹੋ ਗਏ ਪਰ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਵੀ ਆਪਾਂ ਜੋ ਕਰਮ ਕਰ ਰਹੇ ਹਾਂ ਧਾਰਮਿਕ ਤੌਰ 'ਤੇ ਕੀ ਇਸ ਸੰਬੰਧਿਤ ਨੇ ਗੁਰਮਤਾਂ ਕਿ ਨਹੀਂ ਸੰਬੰਧਿਤ ਸਭ ਤੋਂ ਪਹਿਲਾਂ ਤਾਂ ਹਰ ਇੱਕ ਜੀਵ ਕਿਉਂਕਿ ਜਿਹੜੀ ਬਾਣੀ ਹੈ ਨਾ ਸਾਡੇ ਜੀਵਨ ਦਾ ਸਾਨੂੰ ਢੰਗ ਜੀਵਨ ਦੀ ਜਾਂਚ ਔਰ ਬਖਸ਼ੇ ਜੀਵਨ ਦਾ ਮਨੋਰਥ ਦੱਸਦੀ ਹੈ ਵੀ ਪਾਣੀ ਤੂੰ ਕੀ ਲੈਣ ਵਾਸਤੇ ਆਇਆ ਸੰਸਾਰ 'ਤੇ ਆਪਾਂ ਤਾਂ ਇਹੋ ਹੀ ਹੈ ਨਾ ਵੀ ਜਨਮ ਲਿਆ ਬਾਲ ਜਵਾਨੀ ਔਰ ਬਿਰਧ ਭਵਨ ਤੀਨ ਅਵਸਥਾ ਜਾਣ ਬਲਪਨਾ ਜਵਾਨੀ ਬਚਪਨਾ ਆਇਆ ਜਵਾਨੀ ਆਏ ਵਡੇਪਾ ਆਇਆ ਅਤੇ ਚਲੇ ਗਏ ਪਰ ਪਾਤਸ਼ਾਹ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਤੂੰ ਕੁਛ ਲੈਣ ਵਾਸਤੇ ਆਇਆ ਸੀ ਅਤੇ ਲੈਣ ਕੀ ਆਇਆ ਸੀ
ਗੁਰ ਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇਹ, ਗੁਰੂ ਦੀ ਸੇਵਾ ਤੇ ਭਗਤੀ ਦੀ ਕਮਾਈ ਕਰਨੀ ਹੈ। ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵਾ। ਜਿਹੜੇ ਗੁਰਮੁਖ ਪਿਆਰੇ ਦੇਵੀ ਦੇਵਤੇ ਨੇ ਉਹ ਵੀ ਲੱਭਦੇ ਕਿ ਸਾਨੂੰ ਮਨੁੱਖਾ ਦੇਹੀ ਮਿਲੇ, ਕਿਉਂਕਿ ਮਨੁੱਖਾ ਦੇਹੀ ਦਾ ਇੱਕੋ ਹੀ ਮਨੋਰਥ ਹੈ, ਭਈ ਪ੍ਰਾਪਤ, ਬੋਲੋ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੁਰੂ ਦੀ ਕਿਰਪਾ ਨਾ ਤੈਨੂੰ ਮਿਲੀ ਹੋਏ। ਗੋਬਿੰਦ ਮਿਲਣ ਕੀ ਹੈ ਤੇਰੀ, ਸਮਾਂ ਦਿੱਤਾ ਹੀ, ਇਸ ਤੋਂ ਅੱਗੇ ਰੱਬ ਹੈ। ਆਪਾਂ 84 ਘੁੰਮਾਏ ਹਾਂ, ਮਨੁੱਖਾ ਦੇਹੀ ਮਿਲੀ ਹੈ, 184 ਜੋਨ ਸਭਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏ ਦਾ, ਕਿਉਂਕਿ ਇੱਕ ਸਟੈਪ ਬਾਈ ਸਟੈਪ ਆਪਾਂ ਚੜ੍ਹਣਾ ਪਰਮਾਤਮਾ ਦੇ ਕੋਲ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਇਹ ਵੈਸੇ ਆਪਾਂ ਦੋ ਤਰ੍ਹਾਂ ਨਾਲ ਅਰਥੇ ਦੇ ਕਰਦੇ ਹਾਂ ਕਈ ਵਾਰ। ਇੱਕ ਤੇ ਅਸੀਂ ਇਹ ਕਹਿੰਦੇ ਹਾਂ ਵੀ ਜੇ ਮਨੁੱਖਾ ਜਨਮ ਮਿਲਿਆ ਤੇ ਦੇ ਤੂੰ ਪਰਮਾਤਮਾ ਦੇ ਚਰਨਾਂ ਵਿੱਚ ਨਹੀਂ ਜੁੜਿਆ ਤੇ ਤੂੰ ਕਈ ਜਨਮ ਕੀਟ ਇਹ ਕੀਟ ਪਤੰਗਿਆਂ ਵਾਂਗੂ ਜਨਮ ਹੋ ਗਿਆ। ਤੋ ਆਪਾਂ ਲਾਲਚੀ ਨੂੰ ਕਹਿੰਦੇ ਨਾ ਕੁੱਤਾ, ਕੁੱਤਾ ਲਾਲਚੀ ਹੁੰਦਾ, ਤੇ ਪਾਤਸ਼ਾਹ ਵੀ ਕਹਿੰਦੇ ਵੀ ਜੇ ਤੂੰ ਲਾਲਚੀ ਰਿਹਾ ਤੇ ਫਿਰ ਤੇਰਾ ਜੀਵਨ ਵੀ ਉਹੀ ਆ। ਜੋ ਕੂਕਰ ਜੂਠਣ ਮੈਂ ਪਾਏ, ਨਾ ਬਿਨਾ ਜੋ ਪਹਿਰੇ ਖਾਏ, ਜੋ ਕੂਕਣ ਜੂਠਣ ਮੈਂ ਪਾਏ, ਨਾ ਬਿਨਾ ਜੇਤਾ ਬਿਹਾਰ, ਜੋ ਮ੍ਰਿਤਕ ਮਿਤਿਆ ਸ਼ੰਗਾਰ, ਨਾਮ ਵਸਾਰ ਕਰੇ ਰਸ ਭੋਗ, ਸੁਖ ਸੁਪਨੇ ਨੇ ਤਨ ਮੈਂ ਰੋਗ। ਹੁੰਦਾ ਕੀ ਆ, ਜੀਂਦੇ ਜੀ ਤੇ ਆਪਾਂ ਭਾਵੇਂ ਕਿਤੇ ਸੂਟ ਸਵਾ ਕੇ ਨਾ ਦਿੱਤਾ ਹੋਵੇ ਬਾਪੂ ਨੂੰ, ਤੇ ਮਰਨ ਤੋਂ ਬਾਅਦ ਹਰ ਸਾਲ ਹੀ ਚੜ੍ਹਾਈ ਜਾਂਦੇ ਆਖੋ ਸਤਨਾਮ ਗ੍ਰੰਥੀਆਂ ਨੂੰ, ਗਿਆਨੀਆਂ ਨੂੰ, ਵੀ ਬਾਬਾ ਜੀ ਦੇ ਸੂਟ ਆ ਸਾਡੇ ਬਾਬਾ ਜੀ ਦਾ, ਇਹ ਜੀਂਦੇ ਜੀ ਪਾ ਦਿਆ ਕਰੋ। ਮੈਂ ਤੇ ਕਈ ਵਾਰ ਬੇਨਤੀ ਕਰਦਾ ਵੀ ਰੁਮਾਲੇ ਚੜ੍ਹਾਉਣ ਨਾਲੋਂ ਨਾ ਜੇ ਕਿਤੇ ਸਾਲ ਬਾਅਦ ਮਾਤਾ ਪਿਤਾ ਨੂੰ ਵਧੀਆ ਜਿਹੇ ਸੂਟ ਬਣਾ ਕੇ ਤੁਸੀਂ ਦੇ ਦਿਓ ਨਾ, ਤੇ ਸ਼ੈਂਤ ਤੁਹਾਨੂੰ ਅਸੀਸਾਂ ਦੇਣ, ਕਿਉਂਕਿ ਰੁਮਾਲੇ ਤੇ ਕੰਮ ਹੀ ਨਹੀਂ ਆ ਰਹੇ ਕਿਸੇ, ਲੱਖਾਂ ਦੇ ਰੁਮਾਲੇ ਰੋਜ਼ ਚੜ੍ਹ ਰਹੇ, ਲੱਖਾਂ ਦੇ, ਔਰ ਬਿਜ਼ਨਸ ਚੰਗੇ ਤਕੜੇ ਬਣ ਗਏ, ਔਰ ਬਿਜ਼ਨਸ ਅਸੀਂ ਹਰ ਇੱਕ ਚੀਜ਼ ਦੇ ਬਣਾਉਂਦੇ ਜੇ ਖਿਮਾ ਕਰਨਾ, ਬਿਜ਼ਨਸ ਤੇ ਅਸੀਂ ਨਹੁੰਆਂ ਦੇ ਵੀ ਬਣਾਉਂਦੇ ਅੱਜ ਕੱਲ੍ਹ ਆਖੋ ਸਤਨਾਮ, ਕਿਉਂਕਿ ਨਹੁੰ ਲੱਗ ਪੜ ਲੱਗੇ ਨਾ ਬਣਾਉਟੀ, ਸਾਰਾ ਕੁਝ ਬਣਾਉਟੀ ਹੋ ਗਿਆ, ਉਹਨਾਂ ਦਾ ਬਿਜ਼ਨਸ ਚੰਗਾ ਚੱਲਦਾ ਗੁਰਮੁਖ ਪਿਆਰਿਓ, ਕਿਉਂਕਿ ਸਾਨੂੰ ਉਹਦੀ ਦਿੱਤੀ ਹੋਈ ਚੀਜ਼ ਇੱਕ ਵੀ ਚੰਗੀ ਨਹੀਂ ਲੱਗਦੀ। ਸਭ ਤੋਂ ਵੱਧ ਮਨੁੱਖ ਨੂੰ ਆਪਣਾ ਜੀਵਨ ਸਭ ਤੋਂ ਵੱਧ ਉਹਦਾ ਦਿੱਤਾ ਹੋਇਆ ਤੇ ਚਿਹਰਾ ਵੀ ਸਾਨੂੰ ਚੰਗਾ ਨਹੀਂ ਲੱਗਦਾ, ਜੇ ਉਹ ਕਿਤੇ ਚਿੱਟੇ ਵਾਲ ਦੇ ਦੇ ਨਾ ਤਾਂ ਬੜੀ ਮੁਸ਼ਕਿਲ ਹੁੰਦੀ ਸਾਨੂੰ ਆਖੋ ਸਤਨਾਮ, ਫਿਰ ਅਸੀਂ ਸੋਚਦੇ ਵੀ ਇਹ ਚਿੱਟੇ ਆ ਕਿਉਂ ਗਏ, ਫਿਰ ਆਪਣੀ ਕੋਸ਼ਿਸ਼ ਕਰੀਦੀ ਆ ਨਾ, ਭਾਵੇਂ ਲੱਤਾਂ ਸਾਡੀਆਂ ਤੁਰਦੀਆਂ ਨਾ ਹੋਣ ਪਰ ਦਾੜਾ ਜ਼ਰੂਰ ਅਸੀਂ ਕਾਲਾ ਕੀਤਾ ਹੁੰਦਾ, ਆਖੋ ਸਤਨਾਮ ਸਿਰੇ। ਇਹ ਨਹੀਂ, ਇਹ ਸਾਡੀ ਇੱਕ ਗੁਰਮੁਖ ਪਿਆਰਿਓ ਵਡਿਆਈ ਹੈ ਇਹਦੇ 'ਚ ਕਿ ਤੂੰ ਸਿਆਣਾ ਹੋ ਰਿਹਾ, ਤੂੰ ਉਸ ਪਾਸੇ ਨੂੰ ਜਾ ਰਿਹਾ ਜਿੱਧਰੋਂ ਆਇਆ, ਕਿੰਤੂ ਕੋਲ ਲਗਾਉਣਾ ਅਕਸਰ ਤੇ ਬੁੱਢੇ ਹੋ ਹੀ ਜਾਣਾ, ਆਖੋ ਸਤਨਾਮ, ਅਗਰ ਕੰਮ ਬਣ ਹੀ ਜਾਣਾ, ਜਿੱਦਾਂ ਮਰਜ਼ੀ ਕਰ ਲਾ, ਇਹ ਨਹੀਂ ਹਟਣੇ, ਇਹ ਤੇ ਆ ਕੇ ਰਹਿਣੇ ਆ। ਤੋ ਪਾਤਸ਼ਾਹ ਨੇ ਅੱਜ ਜਿਹੜਾ ਜੀਵਨ ਦਾ ਗੱਲ ਕੀਤੀ ਆ ਨਾ, ਆ ਵੀ ਸਦਾ ਨਹੀਂ ਰਹਿਣਾ ਗੁਰਮੁਖ ਪਿਆਰਿਓ, ਜੋ ਉਪਜੋ ਸੋ ਜਿਹੜਾ ਪੈਦਾ ਹੋਇਆ ਉਹਨੇ ਇੱਕ ਦਿਨ ਜਾਣਾ। ਦੇਖੋ ਹਰ ਇੱਕ ਚੀਜ਼ ਦੇ ਦੋ ਪਹਿਲੂ, ਜੇ ਰਾਤ ਆ ਉਹਦੇ ਪਿੱਛੇ ਦਿਨ ਜ਼ਰੂਰ ਹੈਗਾ, ਜੇ ਦਿਨ ਉਹਦੇ ਪਿੱਛੇ ਰਾਤ ਹੈ, ਜੇ ਮੀਂਹ ਆ ਤੇ ਸੋਕਾ ਵਾ, ਸੱਚ ਆ ਤੇ ਝੂਠ ਹੈ, ਜੇ ਧੁੱਪ ਆ ਤੇ ਸ਼ਾਮ ਆ, ਗਰਮੀ ਹੈ ਤੇ ਸਰਦੀ ਹੈ, ਤੇ ਖਿਮਾ ਕਰਨਾ ਜੇ ਜਨਮ ਤੇ ਉਹਦੇ ਮਗਰ ਮੌਤ ਜ਼ਰੂਰ ਹੈ। ਜੋ ਉਪਜੋ ਸੋ, ਅੱਜ ਦਾ ਦੇ ਜਿਹੜਾ ਸ਼ਬਦ ਪਾਤਸ਼ਾਹ ਨੇ ਬਖਸ਼ਿਆ ਨਾ, ਸਾਡੇ ਜੀਵਨ ਦੇ ਵਿੱਚ ਬੜੀ ਬਖਸ਼ਿਸ਼ ਹੋ ਰਿਹਾ ਕਿ ਜੋ ਦਿਨ ਆਵੇ ਸੋ ਦਿਨ ਜਾਏ। ਆਪਾਂ ਨੂੰ ਸਾਰਿਆਂ ਨੂੰ ਪਤਾ, ਸੂਰਜ ਚੜ੍ਹਦਾ, ਦੁਪਹਿਰਾਂ ਆਉਂਦੀਆਂ, ਦੁੱਬ ਦਾ ਤੇ ਚਲੇ ਜਾਂਦਾ, ਫਿਰ ਚੜ੍ਹ ਜਾਂਦਾ, ਇਹਦਾ ਸਾਨੂੰ ਦੇਣਾ ਤੇ ਉਸ ਗੱਲ ਦਾ ਨਹੀਂ, ਉਹ ਚਲੋ ਪ੍ਰਿਥਵੀ ਦੀ ਪਰਮਾਤਮਾ ਦੀ ਇਹ ਉਹਦਾ ਸਰਕਲ ਆ ਚੱਲ ਰਿਹਾ, ਲੇਕਿਨ ਗੱਲ ਤੁਹਾਨੂੰ ਸਮਝਾਈ ਆ ਭਾਈ, ਜੇ ਤੂੰ ਪੈਦਾ ਹੋਇਆ ਨਾ, ਇੱਕ ਦਿਨ ਤੂੰ ਇੱਥੋਂ ਜਾਣਾ ਹੀ, ਇੱਕ ਦਿਨ ਤੂੰ ਜਾਣਾ, ਜੋ ਦਿਨ ਆਵੇ ਸੋ ਦਿਨ। ਅਗਲੀ ਪੰਕਤੀ ਸਭ ਗਏ, ਕਰਨਾ ਕੂਚ ਰਹਿਣ ਥਰਨਾ, ਕੂਚ ਕਰ ਜਾਣਾ, ਕਿਸੇ ਨੇ ਨਹੀਂ ਰਹਿਣਾ। ਤੁਸੀਂ ਆਪਾਂ ਵੇਖੋ ਨਾ, ਆਪਾਂ ਆਪਣੇ ਜੀਵਨ 'ਚ ਕਿੰਨੇ ਜਾਂਦੇ ਦੇਖੇ ਆ, ਪਰ ਇੱਕ ਗੱਲ ਜ਼ਰੂਰ, ਜੇ ਮੈਂ ਫਿਊਨਲ 'ਚ ਜਾਂਦਾ ਰਹਿੰਦਾ ਨਾ, ਪਰ ਕਿਵੇਂ ਕਰਨਾ, ਗਏ ਤੇ ਪਰਮਾਤਮਾ ਪਰਿਵਾਰ ਵਾਲਾ ਦੁੱਖ ਵੱਲੋਂ ਹੁੰਦੇ ਵੀ ਦੁੱਖ ਵਾ ਸਾਨੂੰ ਵੀ ਅਸੀਂ ਆਏ ਹਰਮਦਾਦੀ, ਪਰ ਕਿਵੇਂ ਕਰਨਾ, ਉੱਥੇ ਫੋਨ ਵੀ ਸਾਡੇ ਬੰਦ ਨਹੀਂ ਹੁੰਦੇ, ਆਖੋ ਸਤਨਾਮ ਸ੍ਰੀ।
ਫੋਨ ਦੀਆਂ ਬੈਲਾਂ, ਫੋਨ ਕਰਨੇ ਵਿੱਚੋਂ ਉੱਠ ਉੱਠ ਕੇ ਫੋਨ ਕਰਨ ਚਲੇ ਜਾਂਦੇ ਹਾਂ। ਉਹ ਜਦੋਂ ਫੋਨ ਨਹੀਂ ਸੀ ਚੱਲਦੇ ਉਦੋਂ ਵੀ ਤਾਂ ਗੁਜ਼ਾਰਾ ਹੁੰਦਾ ਸੀ, ਜੇ ਅੱਧਾ ਘੰਟਾ ਨਾ ਚੱਲੂ ਤਾਂ ਫਰਕ ਕੀ ਪੈਣ ਲੱਗਾ, ਫਰਕ ਕੀ ਪੈਣ ਲੱਗਾ। ਗੁਰਮੁਖ ਸਾਨੂੰ ਕਈਆਂ ਨੇ ਕਿਹਾ ਗਿਆਨੀ ਜੀ ਆਹ ਦੇਖੋ ਇਹਨਾਂ ਨੂੰ ਕਿਹਾ ਕਰੋ। ਵੈ ਉਸ ਵਕਤ ਗੁਰਮੁਖ ਪਿਆਰੇ ਉੱਥੇ ਦੋ ਤਿੰਨ ਗੱਲਾਂ ਜਿਹੜੀਆਂ ਖਾਸ ਤੌਰ 'ਤੇ ਸਵਾਰਨ ਵਾਲੀਆਂ ਨੇ, ਮੈਂ ਕਹਿਣਾ ਨਹੀਂ ਚਾਹੁੰਦਾ ਪਰ ਕਹਿਣ ਨੂੰ ਦਿਲ ਵੀ ਕਰਦਾ ਕਿ ਉੱਥੇ ਅਸੀਂ ਕਹਿ ਨਹੀਂ ਸਕਦੇ। ਪਹਿਲੀ ਤਾਂ ਗੱਲ ਆ, ਇੱਕ ਘੰਟੇ ਦਾ ਸਮਾਂ ਹੁੰਦਾ ਸਿਰਫ, ਇੱਕ ਘੰਟੇ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਵੀ ਕਰਨਾ ਹੁੰਦਾ, ਕੁਛ ਜਿਹੜੇ ਗਿਆਨੀ ਜੀ ਗਏ ਨੇ ਉਹਨਾਂ ਨੇ ਕੁਛ ਗੁਰਬਤ ਵਿਚਾਰਾਂ ਦੀ ਸਾਂਝ ਵੀ ਕਰਨੀ ਹੁੰਦੀ ਹੈ, ਅਤੇ ਉੱਥੇ ਦਾਸ ਤਾਂ ਕੋਸ਼ਿਸ਼ ਇਹ ਕਰਦਾ ਹੁੰਦਾ ਕਿ ਆਪਾਂ ਕੋਈ ਗੱਲ ਕਰੀਏ, ਕਿਉਂਕਿ ਇੱਕੋ ਇੱਕ ਜਗ੍ਹਾ ਜਿੱਥੇ ਸਾਨੂੰ ਯੂਥ ਦੇਖਦੀ ਆ, ਜਿੱਥੇ ਸਾਨੂੰ ਨੌਜਵਾਨ ਬੱਚੇ ਬੁੜੇ ਬਜ਼ੁਰਗ ਸਾਰੇ ਦੇਖਦੇ ਆ। ਪਰ ਖਿਮਾ ਕਰਨਾ ਦੋ ਥਾਵਾਂ 'ਤੇ ਸਾਨੂੰ ਮਿਲਦੇ ਬੰਦੇ, ਅਤੇ ਜੇ ਦੋਵਾਂ ਥਾਵਾਂ 'ਤੇ ਗੱਲ ਇਹਨਾਂ ਨਾਲ ਕੋਈ ਗੁਰਮਤਿ ਦੀ ਹੋਈ ਤਾਂ ਅਸੀਂ ਗੱਲ ਕਿਤੇ ਵੀ ਨਹੀਂ ਕਰ ਸਕਦੇ। ਇੱਕ ਆਨੰਦ ਕਾਰਜ ਵੇਲੇ, ਅਤੇ ਜੇ ਆਨੰਦ ਕਾਰਜ ਵੇਲੇ ਵੀ ਕੋਈ ਗੁਰਮਤਿ ਦੀ ਗੱਲ ਇਹਨਾਂ ਨਾਲ ਹੋਈ ਤਾਂ ਫਿਰ ਆਉਣ ਵਾਲੀ ਜਨਰੇਸ਼ਨ ਨੂੰ ਕੁਛ ਨਹੀਂ ਪਤਾ ਲੱਗਣਾ। ਅੱਜ ਦੁਖਾਂਤ ਆ ਸਾਡਾ ਕਿ ਗੁਰਦੁਆਰਿਆਂ 'ਚ ਚਾਰ ਚਾਰ ਆਨੰਦ ਕਾਰਜ ਤਾਂ ਹੋਣਗੇ, ਪਰ ਆਨੰਦ ਕਾਰਜ ਦੀ ਗੁਰਮਤਿ ਦਾ ਸਿਧਾਂਤ ਕਿਤੇ ਗੱਲ ਜਿਹੜੀ ਉਹ ਹੁੰਦੀ ਨਹੀਂ। ਆਓ ਆਨੰਦ ਕਾਰਜ ਕਰੋ ਅਤੇ ਜਾਓ। ਮੈਂ ਉੱਥੇ ਵੀ ਕਹਿੰਦਾ ਭਾਈ ਬੱਚੇ ਨਹੀਂ ਇੰਟਰਸਟ ਰੱਖਦੇ ਇੱਥੇ ਗੁਰਦੁਆਰੇ, ਤੁਸੀਂ ਆਪੇ ਦੇਖੋ ਕਿੰਨੇ ਕੁ ਬੱਚੇ ਆਉਂਦੇ ਆ ਜਾਂ ਕਿੰਨੇ ਕੁ ਬੱਚਿਆਂ ਨੂੰ ਅਸੀਂ ਲੈ ਕੇ ਆਏ ਹਾਂ। ਹਰ ਇੱਕ ਥਾਂ 'ਤੇ ਤੁਸੀਂ ਬੱਚਾ ਲੈ ਕੇ ਗਏ ਜੇ, ਖੇਮਾ ਕਰਨਾ ਹਾਕੀ ਲਈ ਤੁਸੀਂ ਲੈ ਕੇ ਗਏ, ਕਰਾਟਿਆਂ ਲਈ ਤੁਸੀਂ ਲੈ ਕੇ ਗਏ, ਭੰਗੜਿਆਂ ਅਤੇ ਡਾਂਸਾਂ ਲਈ ਤੁਸੀਂ ਕੁੜੀਆਂ ਅਤੇ ਮੁੰਡੇ ਲੈ ਕੇ ਗਏ, ਹਰ ਇੱਕ ਥਾਂ 'ਤੇ ਲੈ ਕੇ ਗਏ। ਪਰ ਕਿੰਨੇ ਕੁ ਜਿਹੜੇ ਗੁਰਦੁਆਰੇ ਲੈ ਕੇ ਬੱਚਿਆਂ ਨੂੰ ਸਵੇਰੇ ਠਾ ਕੇ ਜਾਂ ਸਾਹ ਛੁੱਟੀਆਂ ਲੰਘੀਆਂ, ਕਿੰਨਿਆਂ ਕਰੇ ਬੱਚਿਆਂ ਨੂੰ ਗੁਰਦੁਆਰੇ ਲਿਆਂਦਾ ਆਖੋ ਸਤਨਾਮ ਸ੍ਰੀ, ਵੀ ਆਓ ਬਾਈ ਸਾਨੂੰ ਛੁੱਟੀਆਂ, ਅਸੀਂ ਇੱਕ ਮਹੀਨਾ ਦੋ ਮਹੀਨਾ ਅਸੀਂ ਸਿਖਾਈਏ ਬੱਚਿਆਂ ਨੂੰ ਵੀ ਇੰਜ ਸੇਵਾ ਹੁੰਦੀ ਆ। ਤੁਹਾਡੇ ਨੂੰ ਤਾਂ ਮੁਸਲਮਾਨ ਚੰਗੇ ਆ ਸ਼ਾਇਦ, ਹੁਣ ਮੇਰੀਆਂ ਗੱਲਾਂ ਚੰਗੀਆਂ ਨੇ ਲੇਕਿਨ ਲੱਗਦੀਆਂ ਨਹੀਂ ਕਈਆਂ ਨੂੰ ਚੰਗੀਆਂ, ਚੁੱਭਦੀਆਂ ਬੜੀਆਂ। ਉਹ ਗੁਰਮੁਖ ਪਿਆਰਿਓ ਬੱਚਿਆਂ ਨੂੰ 10 ਸਾਲ ਤੱਕ 12 ਸਾਲ ਤੱਕ ਪੂਰੀ ਕੁਰਾਨ ਸ਼ਰੀਫ ਪੜ੍ਹਾ ਦਿੰਦੇ ਆ। ਅਸੀਂ ਸੰਥਿਆ ਵਾਲੀ ਬੇਨਤੀਆਂ ਕਰਦੇ ਹਾਂ, ਉਹ ਵੀ ਬਾਣੀ ਨਹੀਂ ਆਉਂਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਹਰ ਇੱਕ ਪਰਿਵਾਰ ਦੇ ਵਿੱਚ ਚੱਲਣੀ ਚਾਹੀਦੀ ਆ। ਮੈਂ ਬੇਨਤੀ ਕਰਦਾ ਨਾ ਘਰਾਂ 'ਚ ਪੋਥੀਆਂ ਰੱਖੋ, ਪਰ ਕੀ ਕਰੀਏ ਸਾਡੇ ਪੁਜਾਰੀਆਂ ਨੇ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਤੋਂ ਡਰਾਇਆ ਹੀ ਇੰਨਾ ਕਿ ਅੱਜ ਸਿੱਖ ਗੁਰੂ ਗ੍ਰੰਥ, ਚੰਗਾ ਭਲਾ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਾਉਣ ਡਰਦਾ? ਡਰਦੇ ਕਿ ਨਹੀਂ? ਅਸੀਂ ਤਾਂ ਕਹਿੰਦੇ ਚੌਰ ਸਾਹਿਬ, ਨਾ ਜੀ ਨਾ, ਅਸੀਂ ਤਾਂ ਪਾਪੀ ਹਾਂ, ਅਸੀਂ ਕਿੱਥੋਂ ਕਰ ਲਵਾਂਗੇ, ਵੀ ਆਪਣੇ ਆਪ ਹੀ ਪਾਪੀ ਬਣ ਗਏ। ਉਹ ਜਿੰਨਾ ਚਿਰ ਤੁਸੀਂ ਲਾਗੇ ਆਓਗੇ ਨਾ ਗੱਲ ਉਦੋਂ ਬਣਨੀ ਆ, ਡਰ ਕੇ ਨਹੀਂ ਗੱਲ ਬਣਨੀ। ਇਹ 'ਚ ਡਰ ਕੋਈ ਨਹੀਂ, ਪੋਥੀਆਂ ਰੱਖੋ ਘਰਾਂ 'ਚ, ਕੋਈ ਨਹੀਂ ਤੁਸੀਂ ਬੇਸਮੈਂਟ ਰਹਿੰਦੇ ਕਿਤੇ ਰਹਿੰਦੇ ਕੋਈ ਗੱਲ ਨਹੀਂ, ਪੋਥੀਆਂ ਪੜ੍ਹਨ ਵਾਸਤੇ ਦਿੱਤੀਆਂ ਨੇ, ਪਾਠ ਕਰਨ ਵਾਸਤੇ ਦਿੱਤੀਆਂ, ਗੁਰੂ ਗ੍ਰੰਥ ਸਾਹਿਬ ਦਾ ਪੂਰਨ ਸਤਿਕਾਰ ਕਰਨਾ ਜੋ ਮਰਿਆਦਾ ਉਹਦੇ ਮੁਤਾਬਕ। ਇਹ ਸਰੂਪ ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਗੱਦੇ ਗੁਰੂ ਬਖਸ਼ੇ ਗੁਰੂ ਆ ਸਾਡਾ। ਪਰ ਪੋਥੀਆਂ ਜਿਹੜੀਆਂ ਉਹ ਕਿਤੇ ਵੀ ਲੈ ਕੇ ਤੁਸੀਂ ਬਹਿ ਕੇ ਚੰਗੇ ਥਾਂ 'ਤੇ ਸਫਾਈ ਵਾਲੀ ਜਗ੍ਹਾ ਸੁੱਚੀ ਜਗ੍ਹਾ 'ਤੇ ਬਹਿ ਕੇ ਤੁਸੀਂ ਪਾਠ ਕਰ ਸਕਦੇ, ਜਿੱਥੇ ਮਰਜ਼ੀ ਕਰੋ। ਪਰ ਹੁੰਦਾ ਕੀ ਆ, ਆਪਾਂ ਤਾਂ ਗੁੱਟ ਕੇ ਘਰ ਰੱਖਣ ਨੂੰ ਤਿਆਰ ਨਹੀਂ ਗੁਰੂ ਪਿਆਰ। ਸੋ ਮਹਾਰਾਜ ਕਿਰਪਾ ਕਰੇ, ਸਮਾਂ ਨਹੀਂ ਆ। ਸੋ ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਜ ਰਹਿਣ 'ਤੇ ਸੰਗ ਚੱਲਦਾ ਹੈ, ਅੰਬ ਵੀ ਚੜ ਸਾਥੀ ਚਲੇ ਗਏ, ਅਸੀਂ ਵੀ ਚਲੇ ਜਾਣਾ। ਆਨੰਦ ਸਾਹਿਬ ਦਾ ਪਾਠ ਰੋਜ਼ ਪੜ੍ਹਦੇ ਹਾਂ ਨਾ, ਇੱਕ ਪੜ੍ਹਿਓ ਸ਼ਬਦ, ਇੱਕ ਟੰਬ ਜੋ ਤੂੰ ਦੇਖਦਾ ਚੱਲੇ ਨਾਹੀਂ ਨਾਲ ਜਾਣ ਵਾਲਾ ਨਹੀਂ, ਸਾਥ ਤੇਰੇ ਚੱਲੇ ਨਾਹੀਂ ਤੇ ਨਾਲ ਕਿਉਂ ਚੱਲੇ, ਐਸਾ ਕੰਮ ਮੂਲੇ ਨਾ ਕੀਚੇ ਜੇ ਤੰਦ, ਭਾਈ ਨਾਲ ਨਹੀਂ ਜਾਣ ਵਾਲਾ, ਕੁਛ ਨਹੀਂ ਜਾਣਾ, ਪਰ ਨਾ ਕੋਈ ਰਹਿਣ, ਸੰਗ ਚੱਲਦਾ ਦੂਰ ਗਮਨ ਸਿਰ ਉੱਪਰ, ਮੌਤ ਤੇਰੇ ਸਿਰ 'ਤੇ ਲਟਕਦੀ ਹੈ। ਐਨੀ ਟਾਈਮ ਪਤਾ ਨਹੀਂ ਕਿਹੜੇ ਵੇਲੇ ਆ ਜਾਣੀ ਗੁਰੂ ਪਿਆਰ, ਕਿਉਂਕਿ ਮੌਤ ਸਮੇਂ ਤੋਂ ਪਹਿਲਾਂ ਕਦੇ ਨਹੀਂ ਆਉਂਦੀ, ਮੌਤ ਦਾ ਸਮਾਂ ਨਿਯਤ ਹੈ। ਅਸੀਂ ਪੜ੍ਹਦੇ ਹੁੰਦੇ ਉੱਥੇ ਸ਼ਬਦ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਇਦ, ਜਿੱਥੇ ਚੀਰੀ ਦਾ ਮਤਲਬ ਇੱਕ ਲੈਟਰ ਹੈ, ਇੱਕ ਪੱਤਰ ਹੈ, ਸਪੌਂਸਰ ਆਫ ਦਾ ਲਾਈਫ, ਕਿੱਥੇ ਪੈਦਾ, ਕਿੱਥੇ ਬਚਪਨ, ਕਿੱਥੇ ਜਵਾਨੀ, ਕਿੱਥੇ ਕੀ ਲਵ, ਉਹ ਸਾਰਾ ਕੁਝ ਲਿਖ ਕੇ ਪਾਇਆ ਹੁੰਦਾ। ਆਪਾਂ ਦੇਖੋ ਸਾਰੇ ਇੱਥੇ ਆਏ ਹਾਂ, ਠੀਕ ਆ ਸਾਨੂੰ ਕਿਸੇ ਪਰਿਵਾਰਾਂ ਨੇ ਸੱਦਿਆ, ਪਰ ਕੁਛ ਐਸੇ ਨੇ ਜਿੱਦਾਂ ਦਾ ਕੋਈ ਨਹੀਂ, ਉਹ ਵੀ ਇੱਥੇ ਆਏ ਨੇ। ਜੇ ਅਸੀਂ ਸੱਦ ਲਈਏ ਤਾਂ ਤਾ ਜ਼ਿੰਦਗੀ ਕਹਿੰਦੇ ਰਹਿੰਦੇ ਹਾਂ ਵੀ ਤੈਨੂੰ ਨਾ ਨਾ ਸੱਦਦੇ, ਤੂੰ ਆਉਣਾ ਨਹੀਂ ਸੀ, ਮਿਹਣੇ ਮਾਰਦੇ ਹਾਂ। ਪਰ ਜਿਹਨਾਂ ਦਾ ਕੋਈ ਨਹੀਂ ਉਹ ਵੀ ਇੱਥੇ ਆਏ, ਉਹਦਾ ਕਾਰਨ ਕੀ ਆ? ਉਹਦਾ ਕਾਰਨ ਗੁਰੂ ਗ੍ਰੰਥ ਸਾਹਿਬ ਦੱਸਦਾ ਵੀ ਤੂੰ ਕਿਵੇਂ ਆਇਆ ਇੱਥੇ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਸੱਚ ਤੇ ਜਿੱਥੇ ਤੇਰਾ ਲਿਖਿਆ ਤੂੰ ਚਲੇ ਜਾਣਾ।
ਰੋਕ ਹੀ ਨਹੀਂ ਸਕਦਾ ਕੋਈ। ਕਈ ਵਾਰ ਪਰਿਵਾਰਾਂ 'ਚ ਕੋਈ ਬੰਦਾ ਰਹਿ ਜਾਂਦਾ ਨਾ, ਲੱਖ ਯਤਨ ਕਰੋ ਨਹੀਂ ਆਉਂਦਾ, ਕਿਉਂਕਿ ਦਾਣਾ ਪਾਣੀ ਨਹੀਂ, ਜੋ ਦਾਣਾ ਪਾਣੀ ਹੋਣਾ ਆਪਣੇ ਆਪ ਹੀ ਆ ਜਾਣਾ। ਤੋ ਮਹਾਰਾਜ ਕਿਰਪਾ ਕਰਦੇ ਗੁਰਮੁ ਪਿਆਰਿਓ, ਦੂਰ ਗਗਨ ਸਿਰ ਉੱਪਰ ਮੱਤਿਆ, ਕਿਹਾ ਤੂੰ ਸੋਇਆ ਜਾਗ ਹੈ ਨਾ, ਤੈਂ ਜੀਵਨ ਜਾਗ ਸੱਚ, ਤੂੰ ਸੱਚਾ, ਤੂੰ ਸੁੱਤਾ ਪਿਆ, ਤੂੰ ਇਹਨੂੰ ਸਮਝਿਆ ਵੀ ਮੈਂ ਉਹ ਅਗਲੇ ਮਰ ਗਏ ਮੈਂ ਨਹੀਂ ਮਰਨਾ, ਨਹੀਂ, ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਹਰ ਇੱਕ ਨੇ ਜਾਣਾ, ਪਰ ਕਿਹਾ ਜਾਣਾ ਕਿ ਮਰੇਂਗੇ ਕੈਸਾ ਮਰਨਾ, ਕੋਈ ਜਾਂਦਾ ਮੌਤ ਕਦੋਂ ਔਰ ਕਿੱਥੇ ਹੋਣੀ ਹੈ। ਇਸ ਕਰਕੇ ਗੁਰਮੁਖ ਪਿਆਰੋ, ਜੀਵਨ ਜਿਹੜਾ ਨਾ ਇਹ ਇੱਕ ਦਿਨ ਬਿੰਸਣਾ ਆ ਰਿਹਾ। ਮਹਾਰਾਜ ਨੇ ਕਿਹਾ ਚਿੰਤਾ ਤਾਂ ਕੀ ਕੀਜੀ ਹੈ, ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਹ ਰਸਤਾ ਇੱਕ ਰਸਤਾ ਕਦੀ ਰੁਕਾਵਟ 'ਚ ਨਹੀਂ ਆਉਂਦਾ, ਰਸਤੇ ਨੂੰ ਖੋਲ੍ਹਣਾ ਪੈਂਦਾ। ਇਸ ਕਰਕੇ ਗੁਰਮੁਖ ਪਿਆਰੋ, ਜੀਵਨ ਮਿਲਿਆ ਸਾਨੂੰ ਇਹ ਕੁਛ ਪ੍ਰਾਪਤ ਕਰਨ ਵਾਸਤੇ, ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਪਿਆਰਿਆ, ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕਿਤ ਖਪਕੜੇ ਸਭ ਮੁਕਦੀ ਚੱਲੀ ਜਾਣ। ਅਤੇ ਜਿਹੜਾ ਮੈਂ ਸ਼ਬਦ ਪੜ੍ਹਿਆ ਨੇ, ਭਈ ਪ੍ਰਾਪਤ ਮਾਨੁੱਖ ਦੇ ਹੁਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ, ਨਹੀਂ ਤੇ ਹੋਏਗਾ ਕੀ, ਰਾਮ ਸਿਮਰ ਪਛਤਾਏਗਾ ਮਨ, ਪਾਪੀ ਜਿਹੜਾ ਲੋਭ ਕਰਤਾ ਆਜ ਕੱਲ੍ਹ ਉੱਠ ਜਾਏਗਾ, ਪਤਾ ਨਹੀਂ ਕਿਹੜੇ ਵੇਲੇ ਚਲੇ ਜਾਣਾ। ਲਾਲਚ ਲਾ ਕੇ ਜਨਮ ਗਵਾਇਆ, ਸਾਰੀ ਉਮਰ ਲਾਲਚ, ਮਾਇਆ ਭਰਮ ਭਲਾ ਮਾਇਆ ਦੇ ਭੁਲੇਖੇ 'ਚ ਜੋੜਦਾ ਰਹੋ। ਗੁਰਮੁਖ ਪਿਆਰੇ, ਜਾਣ ਲੱਗਿਆ ਪਤਾ ਨਹੀਂ ਕਿਸੇ ਤੈਨੂੰ ਪੁੱਛਣਾ ਕਿ ਨਹੀਂ ਪੁੱਛਣਾ। ਆ ਜੀਂਦੇ ਜੀ ਗੁਰਮੁਖ ਪਿਆਰੇ, ਜੀਂਦੇ ਜੀ ਘਰਾਂ 'ਚੋਂ ਕੱਢ ਦਿੰਦੇ ਆ, ਮਰਨ ਤੋਂ ਬਾਅਦ ਤਾਂ ਹੋਣਾ ਹੀ ਆ ਨਾ। ਜੀਂਦੇ ਜੀ ਇੱਥੇ ਵੇਖੀ ਤਾਂ ਬਹੁਤ ਸਾਰੇ ਬਜ਼ੁਰਗ ਰੋਲਦੇ। ਸੋ ਇਸ ਕਰਕੇ ਗੁਰਮੁਖ ਪਿਆਰੇ, ਪਾਤਸ਼ਾਹ ਕਹਿੰਦੇ ਨੇ ਗੁਰਮੁਖ ਮਾਇਆ ਰਾਮ ਸਿੰਘ ਪਛਤਾਏਗਾ ਮਨ, ਲਾਲ ਲਾਗੇ ਜਨਮ ਗਵਾਇਆ, ਮਾਇਆ ਭਰਮ ਭਲਾਏਗਾ। ਅਗਲੀ ਪੰਕਤੀ ਵੇਖ ਕੇ ਡਿਉਣੀ ਆ, ਤਨ ਜੋਵਨ ਕਾ ਗਰਬ ਨ ਕੀਜੈ, ਮਤ ਗਾਹ ਮਾਨ ਕਰ, ਕਾਗਜ਼ ਜਿਉਂ ਗਲ ਜਾਏਗਾ, ਪੇਪਰ ਦੀ ਤਰ੍ਹਾਂ ਹੀ ਪਾਣੀ 'ਚ ਗਿਆ ਤੇ ਗਿਆ। ਸਿਮਰਨ ਭਜਨ ਦਿਆ ਨਹੀਂ ਕਹਿੰਦੀ, ਤੋ ਮੁੱਖ ਝੋਟਾ ਖਾਏਗਾ। ਜੇ ਜ਼ਿੰਦਗੀ 'ਚ ਕੁਛ ਨਹੀਂ ਨਾ, ਨਾ ਇੱਥੇ ਪ੍ਰਵਾਨ, ਨਾ ਪਰਮਾਤਮਾ ਦੇ ਦਰ 'ਤੇ ਪ੍ਰਵਾਨ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਗਲਾ ਬਖਸ਼ਣ, ਔਰ ਖੁਸ਼ ਕਰੋ, ਆਇਆ ਤਾਂ ਤੂੰ ਲੈਣ ਵਾਸਤੇ ਹੀ ਕੁਝ। ਪਰ ਇਹਦੇ ਉਲਟ ਪਾਤਸ਼ਾਹ ਨੇ ਕਿਹਾ ਤਾਂ ਕੀਤਾ ਕੀ, ਉਹ ਵੀ ਜਵਾਬ ਜੇ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮਾ ਖਸਮ ਖੁਆਰ ਖਾਰੀ ਕਹਿੰਦੀ ਧ੍ਰਿਗ ਜੀ ਨਹੀਂ ਰਹਿਣਾ, ਪ੍ਰਾਣੀ ਇੱਕੋ ਨਾਮ 'ਤੇ ਆਵੋ, ਆਪਣੀ ਪਾਸੇ ਤੀ ਕਰ ਜਾਓ। ਬਹੁਤ ਬਹੁਤ ਧੰਨਵਾਦ ਜੀ, ਇਹਨਾਂ ਨੂੰ ਲੰਗਰ ਛੱਕ ਕੇ ਜਾਇਓ। ਅੰਮ੍ਰਿਤ ਸੰਚਾਰ 13 ਤਰੀਕ ਨੂੰ ਨੇ। ਮੈਂ ਸਾਰਿਆਂ ਨੂੰ, ਵੈਸੇ ਬਜ਼ੁਰਗਾਂ ਨੂੰ ਕਹੂੰਗਾ ਵੀ ਹੁਣ ਵੀ ਥੋੜ੍ਹੇ ਜਿਹਾ ਆ ਜਾਓ, ਕੋਈ ਗੱਲ ਨਹੀਂ, ਛੱਡੋ ਪਿਆਲੇ ਪੂਲੇ, ਕੀ ਕਰਨੇ ਆ, ਬਥੇਰੇ ਪੀਤੇ, ਆਖੋ ਸਤਨਾਮ ਸ੍ਰੀ ਅੰਮ੍ਰਿਤ ਛੱਕ ਕੇ ਵੇਖ ਲਓ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਪਹਿਲਾ। ਸੋਹਣਾ ਵੱਡਾ ਆਖੇ ਸੋ ਕੋਏ, ਕੇਵਟ ਵੱਡਾ ਡਿਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ।